ਅਸਾਂ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ।

ਕੇਵਲ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦਵਿਣ ਸਿੱਧੀ ਕਿਰਾ ਨਾ ਪਾਈਆ, ਕਰ ਮਿਲੈ ਨਾਹੀ ਟਾਕੁਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸਾ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੀ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰਾਏ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੋਆ ਨਾ ਕੋ ਹੋਏ। ਜਿਵੜ ਆਪ ਤਿਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਸਾਜ ਹੈ ਤੇ ਕਮਜਾਤ, ਨਾਨਕ ਨਾ ਵੈ ਬਾਜ ਸਨਾਤ। ਰਾਗੂ ਜਰੀ ਮਹੱਲਾ ਚੌਥਾ।

ਰਾਸ ਰਹਾਓ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਤ੍ਰਿਗ ਜੀਵੈ ਤ੍ਰਿਗ ਜੀ ਵਾਸੈ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੌਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀ ਉਪਰਿਆ ਸੈਲ ਪੱਥਰ ਮੈਂ ਹੈ ਜੰਤੁ ਪਾਈ ਤਾਂ ਕਰ ਜਿਕ ਆਗਿਆ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਾਨਨ ਪਿਤਾ ਲੋਕ ਸੁਤ ਬਣਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿਕ ਸੰਭਾਹੇ ਠਾਕੁਰ ਕਾਹੀ ਮਨ ਪਹੁ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛੈ ਬਚਰੀ ਛਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ

ਕੀਰਤਨ ਕਾ ਪਹੁ ਸਭ ਗਵਾਸੀ ਜਿਨ ਸੇਵੇ ਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਸਤ ਉਠਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀ ਸੀ ਜੋ ਤੂੰ ਦੇਹ ਸੋਈ ਹੁਮ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਅੰਤ ਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਬੋ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾਹੇ ਸੋਈ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਿਨ ਹਰ ਸੇਵੀ ਆਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰਣ ਕੋਏ

ਪੱਲਾ ਪਹਿਲਾ ਤਿਤ ਸਰਵਰੜੈ ਭੈਲਿਨ ਵਾਸਾ ਪਾਣੀ ਪਾਵਕ ਤਨਹ ਕੀਆ ਪੰਕ ਜੋ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨ ਚੇਤਸ ਮੂਣ ਬਨਾਉ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਾਵ ਜਲ ਤਰਨ ਕਾਏ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਰ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪੜੇ ਕੀ ਰਾਖਹੁ ਸਰਮਾਉ ਜਪ

ਦੁਸ਼ਮਣ ਦਾ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹੇ ਲਿਹੋ ਬਾਰੇ ਕਬਿਓ ਬਾਚੋ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਵਾਰਾ ਕਮਰੇ ਦੁਸ਼ਟ ਸਭੈ ਤੁਮ ਘਬ ਹੋ ਆਪ ਹਾਦੈ ਮੋਹਿ ਬਚਾਵ ਹੋ ਸੁਖੀ ਬਸਾਈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿਜ ਕਰਦੈ ਕਰਿਐ ਸਭੈ ਰਣਕਵਾ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾਡ ਕੋਈ ਅਵਨ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਥ ਦੈ ਮੁਝ ਅਬਰੀਐ ਮਰਨ ਕਾਲ ਕਾ ਤ੍ਰਾਸਨ ਵਰੀਐ ਓ ਜੋਸਦਾ ਹਮਾਰੀ ਪੱਛਾ ਸ੍ਰੀ ਅਸ ਧੁਜ ਜੂ ਕਰੇ ਹੋ ਰੱਛਾ ਰੱਖ ਲਿਹੋ ਮੋਹਿ ਰਾਖਣ ਹਾੜੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਾਤੁਰ ਦਸਕੰਤਾ ਕਾਲ ਪਾਏ ਬ੍ਰਹਮ ਅਵਤਰਾਂ ਕਾਲ ਪਾਏ ਸਿਵਜੂ ਅਵਤਰਾਂ ਕਾਲ ਪਾਏ ਕਰ ਵਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਨ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾਈ ਘਟ ਘਟ ਕੇ ਪੜ ਪੜ ਕੀ ਜਾਨਾਈ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇਹ ਪਾਰਾ ਜਬਿਆ ਕਰਖ ਕਰ ਤੁਹ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧੜੈ ਆਪ ਆਪਣੀ ਬੂਝ ਉਚਾਰੈ

ਦੂ ਸੰਭ ਤਾਂ ਕਾ ਮੂਡ ਚਾਰਦ ਭੇਦਾ ਜਾ ਕੋ ਭੇਵਨ ਪਾਵਦ ਬੇਦਾ ਤਾਂ ਕੋ ਕਰ ਪਾਹਨ ਅਨੁਮਾਨ ਤੋ ਮਹਾ ਮੂਡ ਕਛ ਭੇਦ ਨ ਜਾਣ ਤੇ ਮਹਾਂਦੇਵ ਕਉ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜਿੱਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਿਖਾਉ ਨਾ ਜਾਏ ਪਸਾਰਾ ਕਿਹੇ ਬਿਦ ਸਜਾਉ ਪ੍ਰਥਮ ਸੰਸਾਰਾ ਏਕਾ ਰੂਪਾ ਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ

ਸਭੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੀ ਸੁ ਰਸ ਨ ਪਾਵਈ ਸੁਣੈ ਮੂੜ ਚਿਤ ਲਾਏ ਚਤੁਰ ਤੈ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਰ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਰ ਚੌਪਈ ਕੁ ਕਹਿ ਚੌਪਈ ਸੰਬਤ ਸਤਰਹਿ ਸਹਿਸ ਪੁਣਜੈ ਅਰਧ ਸਹਿਸ ਪੁਣ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਉਪਖਿਆਨੈ ਤਿਰਿਆ ਚਰਿਤ੍ਰੈ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਜੂੰ ਦੋਹਰਾ

ਗੋਰੀ ਪਗ ਇਨ ਸੋ ਮਹਾਂਕਾਲ ਰਖਵਾਰ ਹਮਾਰੋ ਮਹਲੋ ਮੈਂ ਕੀ ਕਰਤਾਰੂ ਆਪਣਾ ਜਾਨ ਕਰੋ ਰਖਵਾਰ ਵਾਹਿਗਹਿ ਕੀ ਲਾਜ ਵਿਚਾਰੂ ਆਪਣਾ ਜਾਨ ਮੁਜਾਈ ਪ੍ਰਤ ਪਰਿਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰਾਖ ਆਪ ਮਯੋਰ ਨੰਦ ਲੈ ਤੁਮ ਮਾਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਪਨਾਮ ਜਨ ਵਾਜੋ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਬਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਨੰਦ ਵਾਰ ਤੋਹੇ

ਨਿਯਲ ਸੰਗ ਹਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਬ ਤਗ ਬਿਦ ਨਾਨਾ ਕ੍ਰਿਸ਼ਨ ਜਥਾ ਮਤੁ ਤ੍ਰਿਤ੍ਰ ਚਾਰੋ ਚੁਕ ਹੋਏ ਕਬ ਲਿਓ ਸੁਧਾਰੋ ਕਬਿਉ ਬਾਚ ਦੋਹਰਾ ਜੋ ਨਿਜ ਬ੍ਰਹਮ ਸੋ ਕਹਾ ਸੋ ਕਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੋਹਰਾ

ਪਈ। ਜੋ ਇਹ ਕਥਾ ਸੁਣੈ ਅਰ ਗਾਵੈ, ਦੁੱਖ ਪਾਪ ਤੇ ਨਿਕਟ ਨ ਆਵੈ। ਬਿਸ਼ਨ ਭਗਤ ਕੀ ਇਹ ਫਲ ਹੋਈ, ਆਦ ਬਿਆਦ ਛਵੈ ਸਕੈ ਨ ਕੋਈ। ਸੰਮਤ 1755 ਹਾੜਵਦੀ ਪ੍ਰਥਮ ਸੁਖਦਾਵਨ, ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਪਰਿ ਲਹੁ ਲਿਓ ਸੁਧਾਰਾ ਦੋਹਰਾ।

ਪ੍ਰਸੰਗ ਸਾਧ ਅਸਾਧ ਜਾਣੋ ਨਹੀਂ ਬਾਦ ਸਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੰਖ ਤਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨ ਮੰਨਿਓ ਸਿਮਰਤ ਸਾਸਰ ਬੇਦ ਸਭੈ ਬਹੁ ਭੇਦ ਕਹਿ ਹਮ ਇਕ ਨ ਜਾਣਿਓ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ

ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ

ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਆਧਾਰੋ। ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ।

ਅਨ ਦਿਸਣੋ ਵੱਡ ਭਾਗੀਓ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਮਸੂਰੇ ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹੇ ਆ ਭਰ ਪੂਰੇ

ਰਹੇ ਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵੜੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ

ਸਪਿਓਈ ਤਰਸ ਪਿਆ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾਏ ਤਾਂ ਜੀਵਾਂ ਤਨ ਮਨ ਥੀ ਮੈਂ ਹਰਿਆ ਤਰਸ

ਨਾਏ ਤੇਰਾ ਛੱਡ ਜਾਹੇ। ਪਾਉ ਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿਨੋ ਕਿਰਪਾਲ ਸੰਭਾਲੇ ਸਾਹ ਸਾਹੀ, ਬਿਰਤਾ ਕੋਇ ਨ ਜਾਏ ਜਿਆ ਮਤ ਦਿਆਹੀ। ਸਰੋਕ ਮਹੱਲਾ ਪੰਜਵਾਂ।

ਇਹ ਵਤ ਦੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਰ ਆਪ ਬਾਰ ਨੋ ਗੁਰ ਕੀ ਪੈਰੀ ਪਾਈ ਕਾਂ ਜਿਸ ਬਾਰ ਨੋ ਕੋ ਆਏ ਆਪ ਦਿਆਲ ਮਨੁ ਨਾਮ ਸਾਰੇ ਨੋ ਸਾਧ ਜਨਾ ਕੈ ਸੰਗ ਪਵ ਜਲ ਤਾਰੇ ਅਨੋ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰੇ ਅਨੋ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੰਚਕ ਦੀ ਸਿੱਖਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਗੁਰੂ ਸਵਾਰੀ ਸਾਧ ਸਿੰਘ ਜੀਓ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਵਤਾਰ ਪੁਰਬ ਜੋ ਸਮਾਗਮ ਲਗਭਗ ਸ਼ੁਰੂ ਨੇ। ਵੀਰਵਾਰ ਨੂੰ ਭਾਈ ਮਨਿੰਦਰ ਸਿੰਘ ਜੀ ਸ਼ਾਮ ਨੂੰ ਪਹੁੰਚ ਜਾਣਗੇ। ਵੀਰਵਾਰ ਤੋਂ ਦੀਵਾਨਾਂ ਦੀ ਸ਼ਾਮਾਂ ਦੀ ਸ਼ੁਰੂ ਹੋ ਜਾਵੇਗੀ। ਸਰਬੱਤ ਸੰਗਤਾਂ ਵੱਧ ਚੜ੍ਹ ਕੇ ਹਾਜ਼ਰੀ ਭਰ ਕੇ ਗੁਰੂ ਕੀ ਅਸੀਸਾਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ।

0: ਹਰੀ ਰਾਏ ਹਰਿ ਕ੍ਰਿਸ਼ਨ ਗੋਰੋ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੋਰੋ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ, ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਦਸ ਪਾਤਸ਼ਾਹੀਆਂ ਦੇ ਸੋਹਣੇ ਜਸ ਛੰਦਾਬੰਦੀ ਵਿੱਚ ਮੰਗਲ ਉਚਾਰਨ ਕਰਕੇ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਹੁਣ ਅੱਗੇ ਵਾਹਿਗੁਰੂ ਦੇ ਨਾਮ ਦੀ ਆਪਣੇ ਉਸਤਾਦ ਵਿੱਦਿਆ ਦਾਤੇ ਗਿਆਨੀ ਸੰਤ ਸਿੰਘ ਜੀ ਹੁਣਾਂ ਦੀ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਕੇ ਵਾਹਿਗੁਰੂ ਦਾ ਨਾਮ ਜੋ ਸਤਿਗੁਰਾਂ ਬਖਸ਼ਿਸ਼ ਕੀਤਾ, ਗੁਰੂ ਦਾ ਬਖਸ਼ਿਆ ਨਾਮ, ਉਹਦੇ ਵਿੱਚ ਕਿੰਨੀਆਂ ਬਰਕਤਾਂ ਨੇ, ਵਾਹਿਗੁਰੂ ਦੇ ਨਾਮ ਦੀ ਵਡਿਆਈ ਕਵੀ ਜੀ ਦਰਸਾ ਰਹੇ ਨੇ। ਕੱਲ੍ਹ ਕਿਹਾ ਸੀ ਵਾਹਿਗੁਰੂ ਸਤਨਾਮ ਕੋ ਬੰਧਨ ਬਾਰੰਬਾਰ, ਬੰਧ ਨਿਕੰਦਨ ਸੁੱਖ ਸਦਨ, ਦੁੱਖ ਮਰਦਨ ਨਿਰਧਾਰ। ਫਿਰ ਚੌਪਈ ਬਖਸ਼ਿਸ਼ ਹੁਣ ਕਰ ਰਹੇ ਨੇ। ਵਾਹਿਗੁਰੂ ਬਰ ਸੁੰਦਰ ਨਾਮੋ, ਸਦਾ ਸਵਾਰੇ ਹਮਰੇ ਕਾਮੋ, ਸਭ ਤੋਂ ਸੋਹਣਾ ਸੌਖਾ ਨਾਮ ਹੈ ਵਾਹਿਗੁਰੂ, ਸਾਰੇ ਕੰਮਾਂ ਨੂੰ ਸਾਡੇ ਸਵਾਰ ਦਿੰਦਾ ਹੈ। ਇੱਕ ਅਵਲੰਬ ਨਾਮ ਕੋ ਜਾਨਾ, ਇੱਕ ਵਾਹਿਗੁਰੂ ਦੇ ਨਾਮ ਦਾ ਆਸਰਾ ਹੀ ਮੈਂ ਠੀਕ ਨਾਲ ਨਿਭਣ ਵਾਲਾ ਸੱਚਾ ਜਾਣਿਆ ਹੈ। ਕਲੀ ਕਾਲ ਸਮਰੱਥ ਨਾਨ, ਹੋਰ ਕੋਈ ਸਾਧਨ ਸਮਰੱਥ ਨਹੀਂ ਹੈ। ਕਲਯੁਗ ਦੇ ਸਮੇਂ ਅੰਦਰ ਨਾਮ ਹੀ ਪ੍ਰਧਾਨ ਸਾਧਨ ਹੈ। ਵਾਹਿਗੁਰੂ ਦੇ ਨਾਮ ਜਪ ਕੇ ਔਗਣ ਦੋਖ ਪਾਪ ਮਿਟਦੇ ਨੇ, ਕਲਿਆਣ ਹੁੰਦੀ ਹੈ ਜੀਵ ਦੀ, ਸੁੱਖ ਮਿਲਦੇ ਨੇ, ਦੁੱਖ ਨਾਸ਼ ਹੁੰਦੇ ਨੇ। ਅੱਗੇ ਜਿਵੇਂ ਹੋਰ ਵਾਹਿਗੁਰੂ ਦੇ ਨਾਮ ਦੀ ਵਡਿਆਈ ਹੈ, ਬਰਕਤਾਂ ਨੇ, ਇਹ ਕਵੀ ਜੀ ਦਰਸਾ ਰਹੇ ਨੇ। ਸੋਹਣੇ ਚੌਪਈ ਦੋਹਰੇ ਰਚ ਕੇ ਪਾਵਨ ਪ੍ਰਸੰਗ ਸਰਵਣ ਕਰਨਾ ਕਰੀਏ ਜੀ।
1: ਸਦਾ ਲੋਕ ਪਰਲੋਕ ਸਹਾਈ,
0: ਵਾਹਿਗੁਰੂ ਨਾਮ ਜਪਿਆ ਹੋਇਆ ਸਦਾ ਹਮੇਸ਼ਾ ਲਈ ਇਹ ਲੋਕ ਵਿੱਚ ਜਿੰਨਾ ਚਿਰ ਜ਼ਿੰਦਗੀ ਰਹਿੰਦੀ ਹੈ, ਜੋ ਨਾਮ ਜਪਦਾ ਹੈ, ਜਿਹਦੇ ਕੋਲ ਨਾਮ ਆ ਗੁਰਮੁਖ ਕੋਲ, ਸਦਾ ਸਦਾ ਹਮੇਸ਼ਾ ਲਈ ਇਹ ਲੋਕ ਵਿੱਚ ਜ਼ਿੰਦਗੀ ਭਰ, ਪਰਲੋਕ ਸਹਾਈ, ਇੱਥੋਂ ਜਦੋਂ ਚਲੇ ਜਾਣਾ ਹੈ ਸੂਖਸ਼ਮ ਸਰੀਰ ਨੇ, ਪਰਲੋਕ ਵਿੱਚ ਜੋ ਇਹ ਤੋਂ ਪਰੇ ਲੋਕ ਆ, ਉੱਥੇ ਵੀ ਵਾਹਿਗੁਰੂ ਦਾ ਨਾਮ ਸਹਾਇਤਾ ਕਰਦਾ ਹੈ, ਸਹਾਇਤਾ ਸਹਾਈ ਹੁੰਦਾ ਹੈ, ਸਾਚੀ ਸੱਚਾ ਸਾਥੀ ਹੋ ਕੇ ਨਿਭਦਾ ਹੈ, ਬਾਕੀ ਕੁਝ ਵੀ ਨਾਲ ਨਹੀਂ ਨਿਭਦਾ ਹੈ। ਤਾਂ ਹੀ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ, ਹਲਤ ਸੁੱਖ ਪਲਤ ਸੁੱਖ, ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜਾ, ਮਿਟੈ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੁਆ ਜੀਜਾ। ਦੋਵੇਂ ਲੋਕ ਸੁਹੇਲੇ ਹੋ ਜਾਂਦੇ ਨੇ, ਸੁਖੀਏ ਇਹੋ ਲੋਕ ਸੁਖੀਏ, ਪਰਲੋਕ ਸੁਹੇਲੇ, ਐਸੀ ਬਖਸ਼ਿਸ਼ ਹੋ ਜਾਂਦੀ ਹੈ। ਦੋਵਾਂ ਲੋਕਾਂ ਵਿੱਚ ਵਾਹਿਗੁਰੂ ਦਾ ਨਾਮ ਜਪਿਆ ਹੋਇਆ ਸਹਾਈ ਸਹਾਇਤਾ ਕਰਦਾ ਹੈ, ਅੰਗ ਸੰਗ ਹੁੰਦਾ ਹੈ।
1: ਨਾਮ ਲੈ ਤਹੀ ਬਿਗਨ ਪਰਾਈ,
0: ਵਾਹਿਗੁਰੂ ਦਾ ਨਾਮ ਲੈਣ ਨਾਲ ਹੀ ਕਲੂ ਦੇ ਸਮੇਂ ਅੰਦਰ ਜ਼ਿੰਦਗੀ ਵਿੱਚ ਆਉਣ ਵਾਲੇ ਵਿਘਨ ਹੁੰਦੀਆਂ, ਰੁਕਾਵਟਾਂ, ਰੋਕਾਂ, ਮੁਸ਼ਕਲਾਂ ਜਿੰਨੀਆਂ ਵੀ ਪੈਂਦੀਆਂ ਨੇ ਕੰਮਾਂ ਵਿੱਚ, ਉਹ ਸਾਰੀਆਂ ਰੁਕਾਵਟਾਂ ਮੁਸ਼ਕਲਾਂ ਵਿਘਨ ਉਹ ਸਾਰੇ ਪਰਾਈ ਨੱਸ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਪ੍ਰਭ ਕਾ ਸਿਮਰਨ ਵਿਘਨ ਨਾ ਲੱਗ ਹੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਸੁਖਮਨੀ ਸਾਹਿਬ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਨਾਮ ਲੈ ਤੁਸੀਂ ਵਿਘਨ ਪਰਾਈ, ਵਿਘਨ ਜਿਹੜੇ ਰੁਕਾਵਟਾਂ ਮੁਸ਼ਕਲਾਂ ਰੋਕਾਂ ਅੜਿੱਕੇ ਨੇ, ਕੰਮਾਂ ਕਾਜਾਂ ਵਿੱਚ ਪੈਂਦੇ, ਜੇ ਵਾਹਿਗੁਰੂ ਦਾ ਨਾਮ ਅਰਾਧਨ ਲੱਗ ਪਵੇ ਨਾ, ਬੈਠ ਕੇ ਨਿਯਮ ਨੇਮ ਬਣਾ ਕੇ ਸਭ ਕਹਿੰਦੇ ਨਾਸ ਹੋ ਜਾਂਦੇ ਹਨ।
1: ਹਰ ਹੈ ਕਾਲ ਕਾਲ ਕੁਲੁਖ ਸੁਦੁਖਨ,
0: ਹਰ ਹੈ ਹਰ ਦਿੰਦਾ ਹੈ ਸੋ ਨਾਸ ਕਰ ਦਿੰਦਾ ਹੈ, ਹਟਾ ਦਿੰਦਾ ਕਾਲ ਕਾਲ। ਕਲਯੁੱਗ ਦੇ ਸਮੇਂ ਦੇ ਜੋ ਪਾਪਾਂ ਮੈਂ ਸਮਾਂ ਹੈ ਕਲਯੁੱਗ ਦਾ, ਪਾਪ ਸਰੂਪ ਕਲਖ ਸਦੂਖਨ, ਕਲਖ ਜਿਹੜੇ ਪਾਪ ਨੇ, ਕਾਲਖ ਸਦੂਖਨ ਸਹਿਤ ਦੁੱਖਾਂ ਦੇ, ਸਹਿਤ ਮਾੜੇ ਕਰਮਾਂ ਦੇ ਜਿਹੜੇ ਪਾਪ ਨੇ, ਉਹਨਾਂ ਨੂੰ ਹਰਾ ਨਾਸ ਕਰ ਦਿੰਦਾ ਹੈ, ਉਹਨਾਂ ਨੂੰ ਚੁਰਾ ਲੈਂਦਾ ਹੈ। ਵਾਹਿਗੁਰੂ ਦਾ ਨਾਮ ਜਪਿਆ ਹੋਇਆ ਉਹ ਸਾਰੇ ਖਤਮ ਹੋ ਜਾਂਦੇ ਨੇ, ਮਨ ਅਤੇ ਤਨ ਸ਼ੁੱਧ ਹੋ ਜਾਂਦਾ ਹੈ। ਮਨ ਤਨ ਸ਼ੁੱਧ ਜਪਤ ਹਰ ਨਾਏ,
1: ਨਾਮ ਕਰਿਓ ਜਿਨ ਗਰੀਬਾ ਭੁੱਖਨ।
0: ਇਹ ਕਿੰਨਾ 'ਤੇ ਹੁੰਦੀ ਹੈ ਅਸੀਂ ਬਖਸ਼ਿਸ਼, ਲੋਕ ਪ੍ਰਲੋਕ ਵਿੱਚ ਸਹਾਇਤਾ, ਅਤੇ ਇੱਥੇ ਰਹਿੰਦਿਆਂ ਸਾਰੇ ਵਿਘਨ ਰੁਕਾਵਟਾਂ ਦੂਰ, ਸਾਰੇ ਪਾਪ ਨਾਸ ਹੋ ਕੇ ਹਿਰਦਾ ਚੜ੍ਹਦੀ ਕਲਾ ਵਾਲਾ ਜੀਵਨ ਸੋਹਣਾ ਸਾਫ਼ ਸੁਥਰਾ ਬਣ ਜਾਂਦਾ ਮਨ ਅਤੇ ਤਨ। ਇਹ ਕਹਿੰਦੇ ਉਹਨਾਂ ਨੂੰ ਦਾ ਨਾਮ ਕਰਿਓ ਜਿਨ ਗਰੀਬਾ ਭੁੱਖਨ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਗਰੀਬਾ ਗਲੇ ਦਾ ਗਹਿਣਾ ਬਣਾਇਆ ਹੈ, ਗਹਿਣਾ ਬਣਾ ਕੇ ਪਾਇਆ ਹੈ ਸੋਹਣਾ, ਜਿਵੇਂ ਗਲੇ ਦੇ ਵਿੱਚ ਹਾਰ ਪਾਉਂਦੇ ਨੇ ਲੋਕ ਬੜੇ ਸੋਹਣੇ ਮਹਿੰਗੇ ਮਹਿੰਗੇ, ਜਿਨ੍ਹਾਂ ਨੇ ਆਪਣੇ ਗਲੇ ਦਾ, ਗਲੇ ਤੋਂ ਭਾਵ ਜਿਨ੍ਹਾਂ ਕੰਠ ਕੀਤਾ ਨਾਮ ਨੂੰ ਕੰਠ ਵਿੱਚ ਟਿਕਾਇਆ, ਜਿਨ੍ਹਾਂ ਵਸਾਇਆ ਹਿਰਦੇ ਦੇ ਵਿੱਚ, ਉਹਨਾਂ 'ਤੇ ਇਹ ਬਖਸ਼ਿਸ਼ ਆਉਂਦੀਆਂ ਨੇ। ਨਾਮ ਵਿੱਚ ਇੰਨੀਆਂ ਬਰਕਤਾਂ ਨੇ ਤਾਂ ਮਹਾਰਾਜ ਜੀ ਨੇ ਹਰਨਾਮ ਹਿਰਦਾ ਪਰੋਇਆ ਸਭ ਕਾਜ ਹਮਾਰਾ ਹੋਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਹਰੀ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਪਰੋ ਕੇ ਰੱਖਿਆ ਹੋਇਆ, ਜਿਵੇਂ ਗਲ ਵਿੱਚ ਹਾਰ ਰੱਖੀਦਾ ਨਾ, ਇਵੇਂ ਅਸੀਂ ਪਰੋਇਆ ਹੋਇਆ, ਸਾਰੇ ਕਾਜ ਹੀ ਸਾਡੇ ਸਿਰੇ ਹੋ ਗਏ, ਸਾਰੇ ਹੀ ਸਰ ਗਏ। ਜਿੰਨੇ ਵੱਡੇ ਵੱਡੇ ਕਾਰਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤੇ ਨੇ, ਬਹੁਤ ਸੋਹਣੇ ਕਾਰਜ, ਬੜੀਆਂ ਰੁਕਾਵਟਾਂ ਵਿਘਨ ਪਾਉਂਦੇ ਸੀ ਸ਼ਰੀਕ ਦੁਸ਼ਮਣ ਸਰਕਾਰਾਂ, ਪਰ ਸਾਰੇ ਕਾਰ ਚੜ੍ਹਦੀ ਕਲਾ ਵਿੱਚ ਹੋ ਗਏ। ਨਾਮ ਵਿੱਚ ਇੰਨੀ ਬਰਕਤ ਆ, ਜਿਨ੍ਹਾਂ ਨੇ ਗਲੇ ਦਾ ਹਾਰ ਬਣਾਇਆ ਭੁੱਖਣ ਪਹਿਨੇ ਆ ਗਲੇ ਵਿੱਚ, ਕੰਠੋਂ ਯਾਦ ਕੀਤਾ ਵਾਹਿਗੁਰੂ ਦਾ ਸਿਮਰਨ, ਗਲੇ ਤੋਂ ਭਾਵ ਗਰੀਬਾ ਤੋਂ ਭਾਵ ਕੰਠ, ਕੋਈ ਗੱਲ ਵਾਰ ਵਾਰ ਜਿਹੜੀ ਆਪਾਂ ਕਹੀਏ ਉਹ ਚੇਤੇ ਹੋ ਜਾਣੀ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਕੀਤਾ ਹੈ।
1: ਦੋਹਰਾ ਮੰਗਲ ਸੁਖ ਕਲਿਆਣ ਦਾ,
0: ਫਿਰ ਵਾਹਿਗੁਰੂ ਦਾ ਨਾਮ ਹੋਰ ਕੈਸਾ, ਮੰਗਲ ਹੁੰਦੀਆਂ ਖੁਸ਼ੀਆਂ, ਖੁਸ਼ੀਆਂ ਅਤੇ ਸੁੱਖ, ਆਤਮਿਕ ਸੁੱਖ, ਮਨ ਦਾ ਖੇੜਾ ਮਨ ਦਾ ਟਿਕਾ, ਇਹ ਕਲਿਆਣ ਸੁੱਖ ਸ਼ਾਂਤੀ ਦੇਣ ਵਾਲਾ ਹੈ।
1: ਕਰਹਿ ਅਮੰਗਲ ਹਨ,
0: ਅਤੇ ਮੰਗਲ ਦੇ ਉਲਟਾ ਮੰਗਲ ਹੁੰਦੀਆਂ ਜਿਹੜੀਆਂ ਨਾ ਖੁਸ਼ੀ ਹੋਣੀ, ਬੇਰਸੀ ਹੋਣੀ, ਸੋ ਉਹ ਬੇਰਸੀਆਂ ਨੂੰ ਨਾ ਖੁਸ਼ੀਆਂ ਨੂੰ ਵਿਘਨਾਂ ਨੂੰ ਉਹਨਾਂ ਦਾ ਨਾਸ ਕਰ ਦੇਣ ਵਾਲਾ, ਬੁਰਿਆਈਆਂ ਦਾ ਇਉਂ ਕਹਿ ਲਈ, ਬੁਰਿਆਈਆਂ ਨੂੰ ਨਾਸ ਕਰ ਦੇਣ ਵਾਲਾ ਵਾਹਿਗੁਰੂ ਦਾ ਨਾਮ। ਤਾਂ ਹੀ ਕਿਹਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰੂ ਮਿਹਰ ਦੀ ਨਿਗਾਹ ਕਰ ਦੇਣ ਜਿਸ ਗੁਰਸਿੱਖ ਵੱਲ, ਲੱਖਾਂ ਪਾਤਸ਼ਾਹੀਆਂ ਵਾਲੀਆਂ ਖੁਸ਼ੀਆਂ ਆ ਜਾਣ। ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਨਿਮਖ ਮਾਤਰ ਵਾਹਿ ਹਿਰਦੇ ਵਿੱਚ ਨਾਮ ਆ ਜਾਵੇ, ਸਤਿਗੁਰੂ ਟਿਕਾ ਦੇਣ, ਮਨ ਅਤੇ ਤਨ ਠੰਡਾ ਠਾਰ ਹੋ ਜਾਂਦਾ, ਸ਼ਾਂਤ ਹੋ ਜਾਂਦਾ। ਔਰ ਐਸਾ ਵਾਹਿਗੁਰੂ ਦਾ ਨਾਮ ਹੈ ਸਾਰੀਆਂ ਬੇਰਸੀਆਂ ਨੂੰ, ਬੁਰਿਆਈਆਂ ਨੂੰ, ਉਹਨਾਂ ਨੂੰ ਨਾਸ ਕਰ ਦੇਣ ਵਾਲਾ, ਅਤੇ ਖੁਸ਼ੀਆਂ ਮਨ ਦਾ ਟਿਕਾ ਸੁੱਖ ਸ਼ਾਂਤੀ ਕਲਿਆਣ ਦੇਣ ਹਾਲਾ ਦੇਣ ਵਾਲਾ ਹੈ।
1: ਜਪਤ ਜਪਤ ਸ੍ਰੀ ਨਾਮ ਕੋ,
0: ਫਿਰ ਹੋਰ ਇੱਕ ਫਲ ਆ। ਸੋ ਜਪਦਿਆਂ ਜਪਦਿਆਂ ਜਿਹੜੇ ਅਭਿਆਸ ਕਰਦੇ ਨੇ ਛੱਡਦੇ ਨਹੀਂ, ਵਾਰ ਵਾਰ ਅਭਿਆਸ, ਵਾਹਿਗੁਰੂ ਵਾਹਿਗੁਰੂ ਨਿਯਮ ਨੇਮ ਨਾਲ ਅਭਿਆਸ ਕਰਦੇ ਨੇ। ਸੋ ਜਪਤ ਜਪਤ ਸ੍ਰੀ ਨਾਮ ਕੋ, ਹਿਰਦੇ ਦੇ ਵਿੱਚੋਂ ਨਿਸ਼ਕਾਮ ਹੋ ਕੇ ਦੁਨੀਆਂ ਦੀਆਂ ਖਾਹਿਸ਼ਾਂ ਛੱਡ ਕੇ, ਜਿਹੜੇ ਇੱਛਾ ਦੇ ਸਮੇਤ ਹੋ ਕੇ ਜਪਦੇ ਨੇ ਉਹਨਾਂ ਦੀ ਇੱਛਾ ਪੂਰੀਆਂ ਹੁੰਦੀਆਂ ਨੇ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ ਤਾਂ ਸਰਬ ਸੁੱਖ ਪਾਵੈ ਮੇਰੇ ਮਨ। ਉਹਨੇ ਆਉਂਦੇ ਤਾਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ, ਇੱਛਾ ਮਨ ਕੀ ਪੂਰੀ ਹੈ ਜਪੀ ਹੈ ਸੁੱਖ ਸਾਗਰ। ਪਰ ਜਿਹੜੇ ਗੁਰਸਿੱਖ ਹਿਰਦੇ ਦੇ ਵਿੱਚ ਵਾਸ਼ਨਾ ਨੂੰ ਪਰੇ ਕਰਕੇ ਤਿਆਗ ਕੇ ਅਤੇ ਨਿਸ਼ਕਾਮ ਹੋ ਕੇ ਪ੍ਰੇਮ ਸਹਿਤ ਵਾਹਿਗੁਰੂ ਦੇ ਦੀਦਾਰਿਆਂ ਦੀ ਇੱਛਾ ਰੱਖ ਕੇ, ਮਿਲਾਪ ਦੀ ਇੱਛਾ ਰੱਖ ਕੇ ਪੁਨਾ ਪੁਨਾ ਅਭਿਆਸ ਕਰਦੇ ਨੇ, ਵਾਰ ਵਾਰ ਜਪਦੇ ਨੇ ਨਾ, ਉਹ ਜਪਤ ਜਪਤ ਸ੍ਰੀ ਨਾਮ ਕੋ, ਜਿਹੜੇ ਜਪਦੇ ਨੇ ਜਪਦਿਆਂ ਜਪਦਿਆਂ ਵਾਹਿਗੁਰੂ ਨਾਮ ਨੂੰ
1: ਪ੍ਰਗਟੈ ਉਰ ਮੈਂ ਗਿਆਨ।
0: ਉਹਨਾਂ ਦੇ ਉਰ ਹੁੰਦਾ ਹਿਰਦਾ, ਹਿਰਦੇ ਦੇ ਵਿੱਚ ਵਾਹਿਗੁਰੂ ਦਾ ਗਿਆਨ ਪ੍ਰਗਟ ਹੋ ਆਉਂਦਾ ਹੈ। ਸੋ ਇੱਕ ਰਸ ਗਿਆਨ, ਅਗਿਆਨ ਦਾ ਪਰਦਾ ਲੱਸ ਜਾਂਦਾ ਹੈ ਅਤੇ ਆਪਣੇ ਸਵੈ ਸਰੂਪ ਨਿਜਾ ਆਨੰਦ ਵਿੱਚ ਸਮਾਈ ਹੋ ਜਾਂਦੀ ਹੈ। ਗਿਆਨ ਹੋਣ 'ਤੇ ਹੀ ਫਿਰ ਰਹਿਮਤ ਹੋ ਜਾਂਦੀ ਹੈ, ਜਿਉਂਦੇ ਜੀ ਮੁਕਤ ਹੋ ਜਾਂਦਾ ਹੈ। ਗਿਆਨਵਾਨ ਪੁਰਸ਼ ਉਹ ਜੀਵਨ ਮੁਕਤ ਹੁੰਦਾ ਹੈ, ਹਿਰਦੇ ਵਿੱਚ ਉਹਨਾਂ ਦੇ ਗਿਆਨ ਪ੍ਰਗਟ ਹੋ ਜਾਂਦਾ, ਆਪ ਤਰਦਾ ਦੂਜਿਆਂ ਨੂੰ ਧਾਰਦਾ ਹੈ।
1: ਚੌਪਈ ਵਰਤ ਨੇਮ ਜਪ ਤਪ ਜਗ ਕਰਮ।
0: ਸੋ ਇਵੇਂ ਹੋਰ ਕਹਿੰਦੇ ਵਰਤ ਨੇਮ, ਜਿਹੜਾ ਵਰਤ ਹੁੰਦਾ ਕਿਸੇ ਕੰਮ ਨੂੰ ਕਰਨ ਲੱਗਿਆਂ ਕੋਈ ਨਿਯਮ ਨੇਮ ਉਹਦੇ ਵਿੱਚ ਰੱਖਣਾ, ਕਰਨਾ ਨਹੀਂ ਕਰਨਾ, ਉਹ ਵਰਤ ਹੁੰਦਾ। ਜਾਂ ਭੁੱਖੇ ਰਹਿ ਕੇ ਤਪੱਛਿਆ ਕਰਨੀ, ਇਹਨੂੰ ਵੀ ਵਰਤ ਕਿਹਾ, ਛਕਣਾ ਨਾ ਕੁਛ ਮੂੰਹ ਵਿੱਚ। ਨੇਮ ਜਪ ਤਪ, ਨੇਮ ਨਿਯਮ ਨਾਲ, ਬੱਧੀ ਮਰਜ਼ਾਦਾ ਨਾਲ ਵਰਤ ਨੇਮ ਹੁੰਦੇ। ਜਪ ਤਪ ਜਗ ਕਰਮੂ, ਅਤੇ ਜਪ ਕਰਨਾ ਵਿਸ਼ੇਸ਼ ਕਿਸੇ ਮੰਤਰ ਦਾ ਤਪ ਕਰਨਾ, ਸੇਵਾ ਕਰਨੀ ਜਾਂ ਆਪਣੇ ਸਰੀਰ ਨੂੰ ਧੂਣੀਆਂ ਤਾਪ ਕੇ ਦੁੱਖ ਦੇਣਾ, ਸਿਆਲ ਦੀ ਰੁੱਤ ਵਿੱਚ ਠੰਡਾ ਪਾਣੀ ਪਵਾਉਣਾ ਸਰੀਰ। ਤਪ ਜਗ ਕਰਮੂ, ਅਤੇ ਜਗ ਆਦਿਕ ਪੁੰਨ ਦਾਨ, ਲੰਗਰ ਲਾਉਣੇ, ਜਗ ਜੋ ਆਦਿਕ ਕਰਮੂ ਹਨ, ਕਰਮ ਨੇ ਜਿੰਨੇ ਵੀ।
1: ਨਾਮ ਬਿਨਾ ਬਿਰਥੇ ਸਭ ਧਰਮ।
0: ਅਤੇ ਇਹ ਵਰਤ ਅਤੇ ਨੇਮ, ਇਹ ਸੋ ਸਾਧ ਸੰਗਤ ਜੀ ਨੇਮ ਨੇ, ਅਤੇ ਜਪ ਤਪ ਜਗ ਜਿਹੜੇ ਇਹ ਕਰਮਾਂ ਵਿੱਚ ਆਉਂਦੇ ਨੇ। ਇਹ ਬਿਰਥੇ ਸਭ ਧਰਮ, ਇਹ ਧਰਮ ਦੇ ਕਰਮ ਨੇ। ਕਵੀ ਜੀ ਕਹਿੰਦੇ ਵੀ ਵਾਹਿਗੁਰੂ ਦਾ ਜੇ ਨਾਮ ਨਹੀਂ ਨਾ ਜਪਿਆ, ਇਹਨਾਂ ਨੂੰ ਬੰਦਾ ਕਰਦਾ ਹੈ, ਪੁੰਨ ਦਾਨ, ਸਮਾਜ ਸੇਵੀ ਕਰਮ, ਬਹੁਤ ਹੋਰ, ਪਰ ਵਾਹਿਗੁਰੂ ਦਾ ਨਾਮ ਨਹੀਂ ਕੋਲ, ਇਹ ਫਿਰ ਸਾਰੇ ਬਿਰਥੇ ਨੇ, ਬਿਅਰਥ ਜਾਂਦੇ ਨੇ। ਸਭ ਧਰਮਾਂ ਦੇ ਜਿਹੜੇ ਕਰਮ ਨੇ, ਇਹ ਕੰਮ ਨਹੀਂ ਆਉਂਦੇ, ਨਾ ਇੱਥੇ ਦਾ ਖੇੜਾ ਟਕਾ ਅਤੇ ਗਿਆਨ ਹੋਣ ਦਿੰਦੇ ਨੇ ਆਪਣੇ ਸਵੈ ਸਰੂਪ ਦਾ, ਅਤੇ ਨਾ ਪਰਲੋਕ ਵਿੱਚ ਹੀ ਸਹਾਇਤਾ ਕਰਦੇ ਨੇ, ਉੱਥੇ ਵੀ ਲੇਖਾ ਜੋਖਾ ਬਣਿਆ ਰਹਿੰਦਾ। ਇਸ ਕਰਕੇ ਮਹਾਰਾਜ ਜੀ ਨੇ ਕਿਹਾ, ਕਰਮ ਧਰਮ ਪਾਖੰਡ ਜੋ ਦੀਸਾ, ਤਿੰਨ ਜਮ ਜਾਗਾਤੀ ਲੂਟਾ, ਨਿਰਬਾਣ ਕੀਰਤਨ ਗਾਵੋ ਕਰਤੇ ਕਰ ਨਿਮਕ ਸਿਮਰ ਜੇ ਛੂਟਾ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਜਿੰਨੇ ਪੁੰਨ ਦਾਨ ਨੇ, ਜਪ ਤਪ ਨੇ, ਨਿਯਮ ਨੇ, ਹੋਰ ਜਿਹੜੇ ਵੇਦਾਂ ਵਿੱਚ ਕਰਮ ਲਿਖੇ ਨੇ, ਸਾਰੇ ਕਰਮ ਨੇ, ਸਭ ਉੱਪਰ ਨਾਮ। ਵਾਹਿਗੁਰੂ ਦਾ ਨਾਮ ਸਾਰਿਆਂ ਤੋਂ ਉੱਪਰ ਹੈ, ਸ਼੍ਰੋਮਣੀ ਹੈ। ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ, ਹਰ ਵੇਲੇ ਹਰੀ ਵਾਹਿਗੁਰੂ ਰਸਨਾ ਤੋਂ ਜਿਹੜਾ ਜਪਦਾ ਉਹਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ, ਗਿਆਨ ਵੀ ਹੋ ਜਾਂਦਾ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਤੋਂ ਵੱਡਾ ਧਰਮ ਨਾਮ ਜਪਣਾ ਹੀ ਕਲੂ ਦੇ ਸਮੇਂ ਅੰਦਰ। ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਉੱਜਲ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੁ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਨ। ਹਰ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ, ਕਲਮੈ ਏਕ ਨਾਮ ਕਿਰਪਾ ਨਿਧ, ਜਾਹੇ ਜਪੈ ਗਤ ਪਾਵੈ। ਇੱਕੋ ਇੱਕ ਕਲਯੁਗ ਦੇ ਸਮੇਂ ਅੰਦਰ ਨਾਮ ਹੀ ਹੈ ਕਿਰਪਾ ਦੇ ਖਜ਼ਾਨੇ ਦਾ, ਸੱਚੇ ਪਾਤਸ਼ਾਹ ਜਿਹਨੂੰ ਜਪ ਕੇ ਜੀਵ ਗਤੀ ਨੂੰ ਪਾਉਂਦੇ ਨੇ, ਕਲਿਆਣ ਹੁੰਦੀ ਹੈ, ਮੁਕਤੀ ਹੁੰਦੀ ਹੈ, ਛੁਟਕਾਰਾ ਹੁੰਦਾ ਹੈ। ਔਰ ਧਰਮ ਤਾਕੈ ਸਮ ਨਾਹਿਨ, ਇਹ ਵਿਦ ਵੇਦ ਬਿਤਾਵੈ। ਵੇਦ ਵੀ ਇਹੀ ਕਹਿੰਦੇ ਨੇ, ਅਖੀਰ 'ਤੇ ਸਿੱਟਾ ਇਹੋ ਕੱਢਿਆ, ਨਾਮ ਦੁਆਰਾ ਮੁਕਤੀ ਮੰਨੀ ਵੇਦਾਂ ਨੇ। ਭਾਵੇਂ ਕਰਮ ਧਰਮ ਬਹੁਤ ਨੇ, ਕਰਮ ਉਪਾਸ਼ਨਾ ਅਤੇ ਗਿਆਨ ਆ ਜ਼ਿਆਦਾਤਰ ਉਹਨਾਂ, ਪਰ ਮੁਕਤੀ ਨਾਮ ਤੋਂ ਹੀ ਹੈ, ਸੱਚੇ ਪਾਤਸ਼ਾਹ ਨੇ। ਸਾਰੇ ਧਰਮ ਗ੍ਰੰਥ ਇਹ ਕਹਿੰਦੇ ਨੇ। ਇਸ ਕਰਕੇ ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਾ ਹੀ ਛੁਟਕਾਰਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ, ਮੁਕਤੀ ਨਹੀਂ ਹੁੰਦੀ, ਕਲਿਆਣ ਨਹੀਂ ਹੁੰਦੀ। ਕਵੀ ਜੀ ਤਾਂ ਕਹਿ ਰਹੇ ਨੇ ਕਿ ਜਿਹੜੇ ਇਹਨੇ ਨਾਮ ਬਿਨਾਂ ਬਿਰਥੇ ਸਭ ਧਰਮੂ, ਨਾਮ ਤੋਂ ਬਿਨਾਂ ਇਹ ਸਾਰੇ ਧਰਮ ਬਿਰਥੇ ਖਾਲੀ ਨੇ। ਜੇ ਵਾਹਿਗੁਰੂ ਦਾ ਨਾਮ ਨਾਲ ਹੈ, ਅਭਿਆਸ ਹੈ ਨਾਮ ਦਾ, ਫਿਰ ਸਫਲੇ ਨੇ, ਫਿਰ 10 ਗੁਣਾ ਫਲ ਮਿਲਦਾ, ਨਹੀਂ ਤਾਂ 0 ਨੇ। ਜੇ 0 ਜਿੰਨੀਆਂ ਮਰਜ਼ੀ ਲਿਖੀ ਜਾਓ, ਕੋਈ ਮੁੱਲ ਨਹੀਂ ਹੁੰਦਾ, ਕੋਈ ਗਿਣਤੀ ਨਹੀਂ ਹੁੰਦੀ, ਜੇ ਮੂਹਰੇ ਏਕਾ ਨਾ ਲੱਗਾ ਹੋਵੇ। ਜੇ ਇੱਕ ਵਾਹਿਗੁਰੂ ਦੇ ਨਾਮ ਦਾ ਓਟ ਆਸਰਾ ਨਾਲ, ਤਾਂ ਫਿਰ ਉਹਦਾ ਫਲ ਬਹੁਤ ਹੋ ਜਾਂਦਾ ਹੈ। ਨਹੀਂ ਤਾਂ ਨਾਮ ਤੋਂ ਬਿਨਾਂ ਸਾਰੇ ਧਰਮ ਵਿਅਰਥ ਖਾਲੀ ਨੇ।
1: ਨਾਮਹੀਣ ਪਵ ਸਾਗਰ ਵਿਚੂ,
0: ਅਤੇ ਨਾਮ ਤੋਂ ਖਾਲੀ ਜਿਹੜਾ ਮਨ ਆ, ਹਿਰਦਾ ਜਿਹੜਾ ਤਨ ਅਤੇ ਮਨ ਆ ਨਾ, ਉਹ ਭਵ ਸਾਗਰ ਵਿਚੂ, ਇਹ ਭਵ ਸੰਸਾਰ ਸਮੁੰਦਰ ਵਿੱਚ ਹੀ, ਸੰਸਾਰ ਭੌਜਲ ਵਿੱਚ ਹੀ।
1: ਜਨਮ ਧਰੈ ਉੱਚੂ ਕਵ ਨੀਚੂ,
0: ਉਹ ਫਿਰ ਰੁੜਿਆ ਰਹਿੰਦਾ, ਡੁੱਬ ਜਾਂਦਾ ਸੰਸਾਰ ਭੌਜਲ ਵਿੱਚ ਹੀ। ਅਤੇ ਜਨਮ ਧਰੈ, ਜਨਮਾਂ ਨੂੰ ਧਾਰਦਾ ਧਰੈ, ਜਨਮਾਂ ਨੂੰ ਧਾਰਦਾ ਉੱਚੂ ਕਵ ਨੀਚੂ, ਕਦੇ ਉੱਚੇ ਜਨਮ ਵੱਡੀਆਂ ਜੂਨੀਆਂ ਵਿੱਚ, ਕਦੇ ਬਹੁਤ ਨੀਚੀਆਂ ਨਿਖਿੱਧ ਜੂਨੀਆਂ ਵਿੱਚ, ਸਭ ਪਾਦਕ ਜਿਹੜੇ ਨੇ ਭਿਆਨਕ। ਸੋ ਇਸ ਤਰੀਕੇ ਨਾਲ ਉੱਚ ਉੱਚੀਆਂ ਉੱਚੀਆਂ ਨੀਵੀਆਂ ਮਿੱਟੀ ਦੀਆਂ ਜੂਨੀਆਂ ਵਿੱਚ, ਪਾਣੀ ਦੀਆਂ ਨੂੰ, ਆਕਾਸ਼ ਵਿੱਚ ਉੱਡਣ ਵਾਲੀਆਂ ਵਿੱਚ, ਇਹਨਾਂ ਜੂਨੀਆਂ ਨੂੰ ਧਾਰਨ, ਫਿਰ 84 ਲੱਖ ਦਾ ਗੇੜ ਪੈ ਜਾਂਦਾ ਵਾਹਿਗੁਰੂ ਦੇ ਨਾਮ ਨਾਲ ਜਪਿਆ ਤਾਂ। ਇਹੀ ਵਾਰੀ ਹੈ, ਇਸ ਕਰਕੇ ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਤਸ਼ਾਹ ਪਛਤਾਹੋਗੇ, ਪ੍ਰਾਣ ਜਾਏਂਗੇ। ਤਾਂ ਹੀ ਕਿਹਾ ਹੈ ਇਹ ਵਾਰੀ ਹੈ ਮਾਨਸ ਜਨਮ ਨਾਮ ਜਪਣ, ਫਿਰ ਜਨਮ ਧਾਰਨ ਕਰਨੇ ਪੈਣਗੇ, ਫਿਰ 84 ਦਾ ਗੇੜ ਜੀਵ ਨੂੰ ਪੈ ਜਾਂਦਾ ਹੈ, ਜਿਹਦੇ ਕੋਲ ਨਾਮ ਨਹੀਂ ਹੁੰਦਾ, ਨਾਮ ਤੋਂ ਹਿਰਦਾ, ਨਾਮ ਤੋਂ ਸੱਖਣਾ, ਇੱਥੋਂ ਚਲਿਆ ਜਾਂਦਾ ਹੈ। ਸੋ ਕਿਉਂਕਿ ਨਾਮ ਹੀ ਕਰਮ ਜਾਲ ਨੂੰ ਕੱਟਦਾ ਹੈ, ਜਿਹੜੇ ਕਰਮ ਨੇ ਸਾਡੇ ਬਾਕੀ ਰਹਿ ਜਾਂਦੇ ਨੇ, ਜਾਂ ਵਾਸ਼ਨਾ ਬਣੀ ਰਹਿੰਦੀ ਹੈ, ਵਾਸ਼ਨਾ ਵੀ ਇਹ ਭਾਵ ਨਾਮ ਕਰਦਾ ਹੈ, ਅਤੇ ਕਰਮ ਜਾਲ ਨੂੰ ਵੀ ਨਾਮ ਕੱਟਦਾ ਹੈ। ਹਰ ਕਾ ਨਾਮ ਕੋਟ ਪਾਪ ਖੋਵੈ, ਵਾਹਿਗੁਰੂ ਦਾ ਨਾਮ ਜਪਿਆ ਹੋਇਆ ਕਰੋੜਾਂ ਪਾਪਾਂ ਨੂੰ ਖੋ ਦਿੰਦਾ, ਨਾਸ਼ ਕਰਦਾ। ਕੱਲ੍ਹ ਵੀ ਬੇਨਤੀ ਕੀਤੀ, ਈਦਨ ਕੀ ਤੋਮੂ ਘਣਾ ਭੋਰੀ ਦਿੱਤੀਮ ਭਾਹੇ, ਮਨ ਵਸੰਦੜੋ ਸੱਚ ਸੌ ਨਾਨਕ ਹੱਬੇ ਡੁੱਖੜੇ ਉਹ ਲਾਹੇ। ਜਿਵੇਂ ਮੂਹਾਂ ਮਣੀ ਸੁੱਕੀਆਂ ਲੱਕੜਾਂ ਦਾ ਢੇਰ ਇਕੱਠਾ ਕਰ ਲਈਏ, ਅਤੇ ਛੋਟੀ ਜਿਹੀ ਅੱਗ ਦੀ ਅੰਗਿਆਰੀ ਬਲਦੀ ਹੋਈ ਵਿੱਚ ਰੱਖਦੀ ਹੈ, ਜਦੋਂ ਬਲ ਪੈਂਦੀ ਸਾਰਿਆਂ ਨੂੰ ਸਾੜ ਕੇ ਸੁਆਹ ਕਰ ਦਿੰਦੀ। ਐਸਾ ਵਾਹਿਗੁਰੂ ਦਾ ਨਾਮ ਕਰਮ ਜਾਲ ਨੂੰ ਕੱਟ ਦਿੰਦਾ, ਵਾਹਿਗੁਰੂ ਦਾ ਨਾਮ ਜਪਿਆ ਹੋਇਆ ਦੂਜੇ ਕਰਮਾਂ ਨਾਲ, ਕਲਿਆਂ ਨਾਲ ਇਹ ਕਰਮ ਜਾਲ ਨਹੀਂ ਕੱਟਿਆ ਜਾਂਦਾ, ਰਹਿ ਜਾਂਦੇ ਨੇ। ਤਾਂ ਹੀ ਕਬੀਰ ਸਾਹਿਬ ਜੀ ਨੇ ਕਿਹਾ ਸੀ, ਬਾਕੀ ਨਿਕਸੀ ਭਾਰੀ, ਫਿਰ ਬਾਕੀ ਬਹੁਤੀ ਨਿਕਲੇ ਆਉਂਦੀ ਉੱਥੇ ਕਰਮਾਂ ਦੀ, ਫਿਰ ਲੇਖਾ ਜੋਖਾ ਬਣਿਆ ਰਹਿੰਦਾ, ਆਵਾਗਾਉਣ ਵਿੱਚ ਪੈਂਦਾ ਜੀਵ। ਤਾਂ ਕਰਕੇ ਜੇ ਨਾਮ ਨਹੀਂ ਹਿਰਦੇ ਵਿੱਚ, ਅਤੇ ਫਿਰ ਹਿਰਦਾ ਖਾਲੀ ਹੈ, ਅਤੇ ਉੱਚੀਆਂ ਨੀਵੀਆਂ ਜੂਨੀਆਂ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ।
1: ਨਾਮ ਬਿਨਾ ਤਿਗ ਰਾਜ ਸਮਾਜੂ,
0: ਭਾਵੇਂ ਕੋਈ ਕਿੱਡਾ ਵੀ ਰਾਜਾ ਕਿਉਂ ਨਾ ਹੋਵੇ, ਸਮਰਾਟ ਹੋਵੇ। ਕਵੀ ਜੀ ਅੱਗੇ ਦੱਸ ਰਹੇ ਨੇ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੇ ਹਿਰਦਾ ਖਾਲੀ ਹੈ, ਜੇ ਗੁਰਮੁਖ ਨਹੀਂ, ਰਾਜ ਦਾ ਮੱਧ ਹੈ ਤਿਗ ਰਾਜ ਸਮਾਜ, ਤ੍ਰਿਗਾਕਾਰ ਹੈ, ਤ੍ਰਿਗ ਫਿਟੇ ਮੂੰਹ ਲਾਣਤ ਤ੍ਰਿਗ, ਇਹ ਸ਼ਬਦ ਹੁੰਦੇ ਨੇ। 100 ਵਾਰ ਕਿਸੇ ਨੂੰ ਕੋਈ, ਜਾਂ ਸੈਂਕੜੇ ਬੰਦੇ ਫਿਟੇ ਮੂੰਹ ਕਹਿ ਦੇਣ, ਅਤੇ ਇੱਕ ਲਾਹਣਤ ਹੁੰਦੀ, 100 ਵਾਰ ਕੋਈ ਲਾਹਣਤ ਕਹਿ ਦੇਵੇ, ਸੈਂਕੜੇ ਬੰਦੇ ਲਾਹਣਤਾਂ ਪਾਉਣ ਇਹੋ ਜਿਹਾ ਕਰਮ ਕਰ, ਫਿਰ ਇੱਕ ਤ੍ਰਿਗ ਹੁੰਦੀ ਹੈ। ਇਹ ਐਡਾ ਵੱਡਾ ਮਿਹਣਾ ਹੈ, ਨਾਮ ਬਿਨਾਂ ਤਿਗ ਰਾਜ ਸਮਾਜੂ, ਭਾਵੇਂ ਕੋਈ ਕਿੱਡਾ ਰਾਜਾ ਪਾਤਸ਼ਾਹ ਕਿਉਂ ਨਾ ਹੋਵੇ, ਵਾਹਿਗੁਰੂ ਦਾ ਨਾਮ ਨਹੀਂ। ਜੇ ਪੁਰਾਣੇ ਰਾਜੇ ਮਹਾਰਾਜੇ ਜਿਹੜੇ ਹੁੰਦੇ ਸੀ, ਉਹ ਵਿਦਵਾਨ ਰੱਖ ਕੇ, ਪੰਡਿਤ ਲੋਕ ਰੱਖ ਕੇ ਆਪਣੀਆਂ ਸਭਾ ਲਾਉਂਦੇ ਸੀ, ਅਤੇ ਕਥਾ ਕਹਾਣੀਆਂ ਕਰਾਉਂਦੇ ਹੁੰਦੇ ਸੀ, ਬਹੁਤ ਕਥਾ ਕਹਾਣੀਆਂ ਕਰਾਉਂਦੇ ਸੀ। ਇਸ ਕਰਕੇ ਵਾਹਿਗੁਰੂ ਦਾ ਜਿਹਨੇ ਇੰਨਾ ਕੁਝ ਦਿੱਤਾ, ਉਹਦਾ ਯਾਦ ਵੀ ਆਉਣੀ ਚਾਹੀਦੀ। ਸੋ ਰਾਜ ਪੰਡਿਤ ਹੁੰਦੇ ਸੀ ਵਿਸ਼ੇਸ਼ ਕਰਕੇ ਉਹਨਾਂ ਕੋਲ, ਅਤੇ ਨਾਮ ਬਿਨਾਂ ਤਿਗ ਰਾਜ ਸਮਾਜੂ, ਨਾਮ ਤੋਂ ਬਿਨਾਂ ਜਿਹੜੇ ਰਾਜ ਦੇ ਜਿੰਨਾ ਸਮਾਜੂ ਹੈ, ਜੋ ਵੀ ਭੀੜ ਭੜੱਕਾ ਹੁੰਦਾ, ਜੋ ਵੀ ਸਮਾਜੂ ਪਦਾਰਥ ਆਦਿਕ, ਜਿੰਨੇ ਲੋਕ ਅੱਗੇ ਪਿੱਛੇ ਫਿਰਦੇ ਨੇ, ਰਾਣੀਆਂ ਹੋਰ ਨੌਕਰ ਚਾਕਰ, ਸਮਾਜੂ ਤੋਂ ਭਾਵ ਹੈ ਇਕੱਠ, ਨਾਮ ਤੋਂ ਬਿਨਾ ਭਾਵੇਂ ਕਿੱਡਾ ਰਾਜਾ ਉਹਦਾ ਜੋ ਸਮਾਜ ਹੈ।
1: ਨਾਮਹੀਨ ਜਗ ਜੀਵਨ ਲਾਜੋ,
0: ਜੇ ਵਾਹਿਗੁਰੂ ਦਾ ਨਾਮ ਨਹੀਂ, ਨਾਮ ਤੋਂ ਖਾਲੀ ਹੈ ਜਗਤ ਵਿੱਚ ਜੀਵਨ, ਜਿਹੜਾ ਲੱਜਾ ਵਾਲਾ ਹੁੰਦਾ, ਸ਼ਰਮਿੰਦੇ ਹੋਣਾ ਪੈਂਦਾ ਹੈ, ਫਿਰ ਤਾਂ ਬੰਦਾ ਨਾਮ ਨੂੰ ਛੱਡ ਕੇ ਰਾਜਾ ਤਾਂ ਫਿਰ ਚੰਗਾ ਕੰਮ ਹੁੰਦਾ ਹੀ ਨਹੀਂ, ਕੋਈ ਕਰਮਾਂ ਵਿੱਚ ਹੀ ਪ੍ਰਵਿਰਤ ਹੋ ਜਾਂਦਾ ਹੈ, ਪਾਮਰ ਬਣ ਜਾਂਦਾ ਹੈ। ਤੋ ਇਸ ਕਰਕੇ ਜਗ ਜੀਵਨ ਲਾਜੂ, ਸ਼ਰਮਿੰਦਾ ਜੀਵਨ ਹੁੰਦਾ ਹੈ ਜਗ ਦੇ ਵਿੱਚ, ਲਾਜ ਤੋਂ ਬਿਨਾਂ ਜੀਵਨ ਹੁੰਦਾ ਹੈ, ਲੱਜਾ ਤੋਂ ਬਿਨਾਂ ਜਗ ਜੀਵਨ, ਅਤੇ ਅਖੀਰ 'ਤੇ ਫਿਰ ਸ਼ਰਮਿੰਦੇ ਹੋਣਾ ਪੈਂਦਾ ਹੈ।
1: ਅਭੈ ਭਵਤ ਭੋਗੈ ਭਵ ਭੋਗੂ,
0: ਜਿਹੜੇ ਰਾਜੇ ਪਾਤਸ਼ਾਹ ਬਣ ਕੇ ਭੈ ਬਿਨਾਂ ਡਰ ਤੋਂ ਹੋ ਕੇ, ਨਿਡਰ ਹੋ ਕੇ ਸੋ ਪਵਿੱਤ ਭੋਗੈ ਭਵ ਭੋਗੂ, ਸੋ ਪਵਿੱਤ ਹੋ ਕੇ ਨਿਡਰ ਹੋ ਕੇ ਸੰਸਾਰ ਦੇ ਭੋਗੂ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਜਾਂਦੇ ਨੇ, ਵਿਸ਼ਿਆਂ ਨੂੰ ਭੋਗਦੇ ਨੇ, ਉਹਨਾਂ ਦੀ ਐਸੀ ਹਾਲਤ ਹੁੰਦੀ ਹੈ, ਉਹਨਾਂ ਨੂੰ ਫਿਰ ਸ਼ਰਮਿੰਦੇ ਹੋਣਾ ਪੈਂਦਾ ਹੈ। ਬੇਸਾਰ ਹਰ ਜੀਉ ਬਿਖੈ ਭੋਗੈ, ਸੋ ਮਹਾਰਾਜ ਜੀ ਨੇ ਪਾਵਨ ਬਚਨ ਕਹੇ, ਤਪਤ ਥੰਮ ਗੱਲ ਲਾਏ, ਇੱਥੋਂ ਤੱਕ ਬਚਨ ਕਹੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ, ਤੁਮ ਨਹੀਂ ਸੁਣਿਓ ਸੋ ਧਰਮ ਰਾਏ ਰੇ ਨਰ ਪਕਾਏ ਪਰ ਗ੍ਰਹਿ ਜਾਏ। ਬੜਾ ਕਠੋਰ ਸਖਤ ਹੈ ਧਰਮ ਰਾਜਾ ਮਾਰੂ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ। ਸੋ ਵਾਹਿਗੁਰੂ ਨੂੰ ਭੁਲਾ ਕੇ ਵਿਛੇ ਵਿਕਾਰਾਂ ਨੂੰ ਭੋਗਦੇ ਨੇ ਜਿਹੜੇ, ਰਾਜੇ ਵਾਹਿਗੁਰੂ ਦਾ ਨਾਮ ਨਹੀਂ ਜਾਂਦੇ, ਉਹਦੀ ਮਾਇਆ ਵਿੱਚ ਹੀ ਪ੍ਰਵਿਰਤ ਹੋ ਜਾਂਦੇ ਨੇ, ਜੜ ਚੇਤਨ ਅਗਿਆਨ ਮਾਇਆ ਵਿੱਚ। ਵਿਸਾਰ ਹਰ ਜੀ ਉਹ ਬਿਖੈ ਭੋਗਾ ਤਤ ਥੰਮ ਗੱਲ ਆਈ, ਤੱਤੇ ਹੋਏ ਥੰਮ ਤਪਾ ਕੇ ਉਹਨੂੰ ਜਫੀਆਂ ਪਵਾਈਆਂ ਜਾਂਦੀਆਂ ਨੇ। ਅਭੈ ਭਵਿੱਤ, ਨਿਡਰ ਹੋ ਕੇ ਭੋਗੈ ਭਵ ਭੋਗੂ, ਕਵੀ ਜੀ ਕਹਿੰਦੇ ਜਿਹੜੇ ਵਿਸ਼ੇ ਵਿਕਾਰਾਂ ਨੂੰ ਭੋਗਦੇ ਨੇ ਰਾਜੇ ਮਹਾਰਾਜੇ ਹੋ ਕੇ, ਸੋ ਇਸ ਤਰ੍ਹਾਂ ਦੇ ਜੋ ਲੋਕ ਹਨ।
1: ਨਾਮ ਬਿਨਾਂ ਜਾਵਹਿ ਜਮ ਲੋਗੂ,
0: ਭਾਈ ਉਹ ਫਿਰ ਇੱਥੇ ਤਾਂ ਸੁੱਖ ਭੋਗਦੇ ਨੇ, ਪਰ ਪ੍ਰਲੋਕ ਵਿੱਚ ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਜੋ ਖਾਲੀ ਜਾਂਦੇ ਨੇ ਅਤੇ ਉਹ ਜਮ ਲੋਕ, ਜਮਾਂ ਦੇ ਲੋਕ ਕੋਲ ਜਾਣਾ ਪੈਂਦਾ, ਜਮ ਰਾਜ ਕੋਲ, ਜਮਪੁਰੀ ਵਿੱਚ ਜਾਣਾ ਪੈਂਦਾ, ਉਹਨਾਂ ਲੇਖਾ ਜੋਖਾ ਹੁੰਦਾ, ਹਿਸਾਬ ਕਿਤਾਬ ਹੁੰਦਾ ਉਹਨਾਂ ਨਾਲ, ਮਾਰਾਂ ਪੈਂਦੀਆਂ ਨੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ। ਜਿਵੇਂ ਚੋਰ ਸੰਨ ਦੇ ਉੱਪਰ ਫੜਿਆ ਜਾਵੇ, ਉਹਨੂੰ ਮਾਰ ਪੈਂਦੀ ਆ, ਉਹ ਮਾਰ ਪੈਂਦੀ ਪ੍ਰਲੋਕ ਵਿੱਚ। ਨਾਮ ਦੁਰਾਏ ਚੱਲਾ ਸੋ ਚੋਰ, ਨਾਨਕ ਜੰਮਪੁਰ ਬੱਧੇ ਮਾਰੀ ਹੈ ਜੋ ਸੰਨੀ ਉੱਪਰ ਚੋਰ। ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਨੇ ਬਚਨ ਬੜੇ ਸਖਤ ਕਹੇ ਨੇ, ਜਿਉਂ ਲੋਹਾ ਆਰਨ ਪਾਏ ਭੰਨ ਕਢਾਈ ਹੈ, ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈ ਹੈ। ਜਿਵੇਂ ਲੋਹਾ ਆਰਨ ਵਿੱਚ ਭੱਠੀ ਵਿੱਚ ਪਾ ਕੇ ਭੰਨ ਕੇ ਘੜਿਆ ਜਾਂਦਾ, ਤਾ ਦੇ ਕੇ ਮੋੜ ਮੋੜ ਕੇ ਇਉਂ ਤਪਾਇਆ ਜਾਂਦਾ ਪ੍ਰਲੋਕ ਵਿੱਚ, ਗੁਰੂ ਰਾਮਦਾਸ ਜੀ ਦੇ ਪਾਵਨ ਬਚਨ। ਸੋ ਮਹਾਰਾਜ ਜਾਂਦੇ ਜਮ ਲੋਕ ਨੂੰ, ਕਵੀ ਜੀ ਕਹਿੰਦੇ ਉਹ ਲੋਕ ਜਾਵੈ ਜਮ ਲੋਗੂ, ਜਾਂਦੇ ਨੇ ਜਮ ਦੇ ਲੋਕ, ਅਤੇ ਇਹ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਐਸੀ ਹਾਲਤ ਹੁੰਦੀ ਹੈ।
1: ਚੌਪਈ ਸੁੰਦਰ ਮੰਦਰ ਅਗਨਾ ਸੇਜਾ,
0: ਜਿਨ੍ਹਾਂ ਕੋਲ ਰਾਜਿਆਂ ਕੋਲ ਸੁੰਦਰ ਮੰਦਰ ਨੇ, ਵੱਡੇ ਵੱਡੇ ਮਹਿਲ, ਹੀਰੇ ਅੰਦਰ ਜੜੇ ਹੋਏ, ਸੋਨੇ ਦੀਆਂ ਛੱਤਾਂ ਨੇ, ਸੋ ਸੁੰਦਰ ਮੰਦਰ ਅੰਗਨਾ ਸੇਜਾ, ਅਤੇ ਸੋਹਣੀਆਂ ਇਸਤਰੀਆਂ ਦੀਆਂ ਸੇਜਾ ਸਮੇਤ, ਸੋਹਣੀਆਂ ਰਾਣੀਆਂ ਇਸਤਰੀਆਂ ਪਰਿਵਾਰ ਹਨ।
1: ਅੰਤ ਸਮੇਂ ਜਮ ਗਹਿ ਕਰ ਲੈ ਜਾ,
0: ਅੰਤ ਸਮੇਂ ਜੇ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਿਆ ਤੇ ਜਮ ਫੜ ਕੇ ਲੈ ਜਾਂਦਾ, ਫਿਰ ਲੇਖਾ ਜੋਖਾ ਹੁੰਦਾ ਹੈ।
1: ਚਤਰੰਗਨ ਤੁਜਨੀ ਬਲ ਧਰਨੀ,
0: ਉਹ ਪਾਵਨ ਬਾਣੀ ਪੜ੍ਹੀਏ ਤੇ ਭਗਤ ਰਵਿਦਾਸ ਸਾਹਿਬ ਜੀ ਨੇ ਵੀ ਉਹੀ ਦਰਸਾਇਆ ਹੈ ਕਿ ਸੁੰਦਰ ਮੰਦਰ, ਸੋ ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ, ਮੇਰੀ ਜਾਤ ਕਮੀਨੀ ਪਾਤ ਕਮੀਨੀ, ਓਛਾ ਜਨਮ ਹਮਾਰਾ, ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ। ਮੰਦਰ ਉੱਚੇ ਉੱਚੇ ਨੇ, ਰਾਣੀਆਂ ਕੋਲ ਸਭ ਸੁੱਖ ਨੇ, ਵਿਸ਼ੇ ਵਿਕਾਰਾਂ ਦੇ ਸੇਜਾ ਨੇ ਸੁੰਦਰ, ਵੱਡੇ ਵੱਡੇ ਘਰ ਮਹਿਲ ਮਾੜੀਆਂ ਨੇ, ਬੜਾ ਕੁਝ, ਪਰ ਰਾਮ ਨਾਮ ਬਿਨ ਬਾਜੀ ਹਾਰੀ, ਜੇ ਵਾਹਿਗੁਰੂ ਦਾ ਨਾਮ ਨਹੀਂ ਫਿਰ ਬਾਜੀ ਹਾਰ ਕੇ ਜਾਂਦੇ ਨੇ, ਪਛਤਾਉਣਾ ਪੈਂਦਾ। ਤਾਂ ਕਰਕੇ ਕਹਿੰਦੇ ਅੰਤ ਸਮੇਂ ਜਮ ਗਹਿ ਕਰ ਲੈ ਜਾ, ਅੰਤ ਸਮੇਂ ਉਹਨਾਂ ਨੂੰ ਜਿਨ੍ਹਾਂ ਸਾਰੇ ਸੁਆਸ ਵਾਹਿਗੁਰੂ ਦੇ ਨਾਮ ਤੋਂ

ਲੱਗੇ ਹੋਣ। ਜੇ ਵਾਹਿਗੁਰੂ ਦਾ ਨਾਮ ਨਹੀਂ, ਐਸਾ ਰਾਜਾ ਵੀ ਜੋ ਦੁਨੀਆਂ ਤੋਂ ਜਾਂਦਾ ਹੈ ਤਾਂ ਫਿਰ ਇਕੱਲਾ ਹੀ ਜਾਂਦਾ ਹੈ, ਕੋਈ ਸਾਥੀ ਨਹੀਂ ਹੁੰਦਾ, ਪਛਤਾਵਾ ਹੁੰਦਾ। ਇਸ ਕਰਕੇ ਕਵੀ ਜੀ ਫਰਮਾਨ ਕਰ ਰਹੇ ਨੇ, ਭਾਈ ਵਾਹਿਗੁਰੂ ਦਾ ਨਾਮ ਜਪਣਾ ਸੱਚਾ ਅਤੇ ਸੁੱਚਾ ਆਸਰਾ ਹੈ, ਕਿਉਂਕਿ ਮੌਤ ਜਿਹੜੀ ਹੈ ਬੜੀ ਬਲਵਾਨ ਹੈ। ਉਹ ਤਾਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਉਹਦੇ ਅੱਗੇ ਬਲ, ਕੋਈ ਵੱਡਾ ਰਾਜਾ ਕੋਈ ਬਲ ਨਹੀਂ ਰੱਖਦਾ, ਕੋਈ ਅਮੀਰ ਹੈ ਜਾਂ ਗਰੀਬ ਹੈ, ਇੱਕ ਸਮਾਨ ਕਾਲ ਆ ਕੇ ਮਾਰਦਾ। ਰਾਜਾ ਪਰਜਾ ਸੋ ਸਮਕਰ ਮਾਰਾ ਹੈ, ਸੋ ਕਾਲ ਵਡਾਨੀ ਰੇ, ਇੱਕ ਬਰਾਬਰ ਮਾਰਦੀ ਮੌਤ ਸਭ ਨੂੰ, ਉਹਦੇ ਅੱਗੇ ਕੋਈ ਨਹੀਂ ਖੜੋ ਸਕਦਾ। ਆਈ ਨਾ ਮੇਟਣ ਕੋ ਸਮਰੱਥ, ਜਦੋਂ ਆ ਜਾਂਦੀ ਫਿਰ ਉਹਨੂੰ ਕੋਈ ਪਿੱਛੇ ਕਰਨ ਦੇ ਸਮਰੱਥਾ ਨਹੀਂ ਕੋਈ ਰੱਖਦਾ। ਐਸਾ ਹੁੰਦਾ ਭਾਵੇਂ ਕਿੰਨੀ ਵੀ ਫੌਜ ਹੋਵੇ, ਚਤਰੰਗਣੀ ਫੌਜ, ਕਿਸੇ ਤੋਂ ਕੁਝ ਨਹੀਂ ਹੁੰਦਾ ਉਸ ਵੇਲੇ, ਸਭ ਵੇਖਦੇ ਰਹਿ ਜਾਂਦੇ ਨੇ ਜੋ ਨਬਜ਼ ਬੰਦ ਹੋ ਜਾਂਦੀ ਹੈ। ਵਾਹਿਗੁਰੂ ਦਾ ਨਾਮ ਆ ਸੱਚੇ ਪਾਤਸ਼ਾਹ ਦਾ, ਜਿਹੜਾ ਨਾਲ ਸਹਾਇਤਾ ਕਰਦਾ ਹੈ। ਕਵੀ ਜੀ ਆਪ ਜੀ ਦੀ ਅਥਾਹ ਸ਼ਰਧਾ ਹੈ, ਕੇਵਲ ਗਿਆਨਵਾਨ ਨਹੀਂ ਵਿਦਵਾਨ ਹੀ ਨਹੀਂ ਹਨ, ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਮਹਾਂਪੁਰਖ ਵੀ ਨੇ। ਵੇਖੋ ਨਾਮ ਦਾ ਕੱਲ੍ਹ ਤੋਂ ਲੈ ਕੇ ਆਪਾਂ ਮੰਗਲ ਵਿਚਾਰ ਰਹੇ, ਕਿੰਨੀ ਨਾਮ ਦੀ ਮਹਿਮਾ ਕਹੀ ਹੈ, ਕਿੰਨੇ ਸੋਹਣੇ ਦੋਹਰੇ ਚੌਪਾਈ, ਵਾਹਿਗੁਰੂ ਦੇ ਨਾਮ ਦੀਆਂ ਬਰਕਤਾਂ। ਇਸ ਕਰਕੇ ਨਾਮ ਜਪਣਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ, ਸਤਿਗੁਰੂ ਕਿਰਪਾ ਕਰਨ। ਇਹੀ ਆਪਾਂ ਦਾਤ ਮੰਗਣੀ, ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓਏ। ਸੱਚੇ ਪਾਤਸ਼ਾਹ ਨਾਮ ਨਾਲ ਪ੍ਰੀਤ ਬਣੇ, ਸੱਚੇ ਨਾਮ ਦੀ ਭੁੱਖ ਲੱਗੇ। ਬਾਣੀ ਪੜ੍ਹਦਿਆਂ ਹੋਇਆਂ ਨਾਮ ਦੀ ਭੁੱਖ ਲੱਗੇ, ਮਿਹਰ ਕਰੋ ਸਾਡੇ 'ਤੇ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਆ। ਉਹ ਗੁਰਮੁਖਾਂ ਦੀ ਰਸਨਾ ਤੋਂ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਆ, ਨਾਮ ਨਾਲ ਜੁੜ ਕੇ ਲਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ, ਸੋ ਭਾਈ ਸਾਹਿਬ ਜੀ ਦੇ ਅਤਿ ਧੰਨਵਾਦੀ ਹਾਂ। ਹੁਣ ਹਰ ਮੰਗਲਵਾਰ ਦੀ ਤਰ੍ਹਾਂ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਣਗੇ ਗੁਰੂ ਘਰ ਦੇ ਵਿੱਚ। ਆਪ ਵੀ ਪੂਰਾ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਸ ਦੀਆਂ ਖੁਸ਼ੀਆਂ ਦੇ ਵਿੱਚ ਸਮਾਗਮ ਹੋ ਰਹੇ ਨੇ, ਸੋ ਅੱਜ ਦਾ ਸਿਮਰਨ ਵੀ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਸ ਦੀਆਂ ਖੁਸ਼ੀਆਂ ਦੇ ਵਿੱਚ ਹੀ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਗਤੀ ਕੀ ਸਹਾਈ ਵਾਹਿਗੁਰੂ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ ਕਿਰਪਾ ਭਗਤੀ ਸਿਮਰਤੈ ਗੁਰੂ ਨਾਨਕ ਲੈ ਕੇ ਆਏ ਸੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜੁਨ ਹਰਗੋ ਗੁਰੂ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਵਿਖੇ ਸਭ ਜਾਏ ਤੇ ਬਹਾਦਰ ਸਿਮਰੀ ਆਏ ਘਰ ਨਾਉ ਵਿਦਿਆ ਨਾ ਧਾਏ ਸਖਾਏ ਹੋ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਾਈ ਹੋ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਜੀ ਕਾਲ ਧਿਆਨ ਕਰਕੇ ਬੋਲੋ ਜੀ
1: ਵਾਹਿ ਗੁਰੂ
0: ਵਾਹਿਗੁਰੂ ਨਾਮ ਜਪੇ

ਤੇਰਿਆਂ ਭਗਤਾਂ ਭੁੱਖ ਸਦ ਤੇਰੀ ਆ ਹਰ ਲੋਚਾ ਪੂਰਨ ਮੇਰੀ ਆ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲਹਿ ਮਿਲਾਏ ਜੀਓ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲਹਿ ਮਿਲਾਏ ਜੀਓ।

ਹੈ ਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਰਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਭਿਨਾਸੀ, ਤਾਂ ਕੀ ਸੇਵਨ ਬਿਰਥੀ ਜਾਸੀ, ਆਨੰਦ ਕਰਹ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ ਪਾਰ, ਬ੍ਰਹਮ ਸਰਣ ਆਈ ਚੌਗਿਰਦ ਹਮਾਰਾ। ਰਾਮ ਕਾ ਦੁੱਖ ਲੱਗਾ ਨ ਪਾਹਾਈ, ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤਾਣਾ। ਹੋਣਾ ਤੂੰ ਨਹਿ ਛੁੱਟ ਹੈ, ਨਿਕਟ ਨ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪੀ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤਾਖੀ ਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੋ ਸੋਹਿਲਾ, ਸਿਵਰੇਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਦਾਤੇ ਕਮਨ ਸੁਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵਹੋ ਤੇਲ, ਦੇਹੋ ਸੱਜਣ।

ਸੀ ਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ ਸਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕਿਤੇ ਵੇ ਸਰਾਗ ਧਨਾਸਰੀ ਮਹਲਾ ਪਹਿਲਾ ਗਗਨ ਮੈਂ ਸਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਪੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਾਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਪਹਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤਾ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਉਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੁਮੈ ਕੰਡਾ ਹੇ ਜੋ ਜੋ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣ ਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਗੈ ਬਸਨ ਸੁਹੇਲਾ ਉਦਘਟਾ ਦਿਨ ਸਰੈਣ ਆਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵਾਏ ਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ

0: ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲਾ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਨੀਤਾ ਚਰਨ ਕਮਲ ਵਸੈ ਮੇਰੇ ਚੀਤਾ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਰਦਾਸ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਰਦਾਸ ਸੁਖ ਤਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਇ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਜਿਤ ਪਾਰ

ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਹੈ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ, ਗੁਰ ਪੂਰੇ ਤੇ ਜਾਣੀ। ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਹੈ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ, ਗੁਰ ਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇਰ ਹਾਲ ਵਿਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣ ਪਰ ਲੱਖ ਹੋਈ ਤੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੇ ਹੋ ਵੜੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸੇ ਇੱਕ ਹੁਕਮੀ ਸਦਾ ਭਾਈਆ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣਾ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਜ ਕਰੀ ਤਨ ਖੇ ਹੀ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵਿਕਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਹੀ ਭਾਖੇ ਆ ਭਾਉ ਪਾਰ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੀ ਦਾਤਾਰੂ ਫੇਰ ਕੀਆ ਗੈਰ ਕੀਆ ਜਿਤ ਦਿਸੈ ਦਰਬਾਰ ਮਾਹੋ ਕੇ ਬੋਲਣ ਬੋਲੀਐ ਜਿਤ ਸੁਣ ਤਰੀ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਬਾਰੂ ਨਾਨਕ ਏਵੈ ਜਾੜੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨਵ ਨਾਨਕ ਗਾਵੀਐ ਗੁਣੀ ਨਿਧਾਰ ਗਾਵੀਐ ਸੁਣੀਐ ਮਨ ਰੱਖੀਐ ਭਾਹੋ ਦੁੱਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਗੁਰੀਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਸੁਭਾਵਾ ਬਿਨ ਪਾਣੀ ਕੇ ਨਹਾਈ ਕਰੀ ਜੇ ਤੀਸਰ ਟੋ ਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੋੜੀ ਹੋਏ ਨਵਾਂ ਖੰਡਾ ਵਿੱਚ ਜਾੜੀਐ ਨਾਲ ਚੱਲੈ ਸਭ ਕੋਈ ਚੰਗਾ ਨਾਵ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਤ ਨਾਵੀ ਤਾ ਵਾਤ ਨ ਪੁੱਛੈ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨੇ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁੱਜਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤ ਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪਹਿਣ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਈਸਰ ਬ੍ਰਹਮ ਇੰਦ ਸੁੜਿਆ ਮੁੱਖ ਸਾਲਾ ਹਨੁਮੰਦ ਸੁੜਿਆ ਜੁਗ ਜੁਗਤਨ ਭੇਦ ਸੁੜਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਤ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਸਤ ਸੰਤੋ ਗਿਆਨ ਸੁੜਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਤ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਈ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸਪਤ ਹੋਇਆ ਮਨ ਬਦ ਮੰਨਾ ਸਗਲ ਭਵਨ ਕੀ ਸੁਧ
ਮੰਨੇ ਮੋਹੇ ਝੋਟਾ ਨਾ ਖਾਏ, ਮੁੰਡਾ ਜਮ ਕੇ ਸਾਥ ਨੂੰ ਜਾਏ ਐਸਾ ਨਾ ਮਨੋਰੰਜਨ ਹੋਏ। ਜੀ ਕੋ ਮਨ ਜਾਣਾ ਮਨ ਕੋਏ, ਮੁੰਨਾ ਮਾਰਗ ਠਾਕ ਨੂੰ ਪਾਏ, ਮੁੰਨਾ ਪਤ ਨੂੰ ਪ੍ਰਗਟ ਜਾਏ, ਮੁੰਨਾ ਮਗਨ ਥੱਲੇ ਪੰਥ ਮੰਨੇ ਧਰਮ ਸਿੱਤੀ ਸੰਬੰਧ ਐਸਾ ਨਾ ਮਨੋਰੰਜਨ ਹੋਏ। ਜੇ ਘੁੰਮਣ ਜਾਣਾ ਮਨ ਕੋਏ, ਮੁੰਨਾ ਪਾਵੇ ਮੁਖ ਦੁਆਰ, ਮੁੰਨਾ ਪਰਿਵਾਰ ਸਾਧ ਹਰ, ਮੁੰਨਾ ਤਰਾ ਤਾਰ ਗੁਰਸਿੱਖ, ਮੁੰਨਾ ਨਾਨਕ ਭਵੈ ਨਾ ਭਿੱਖ ਐਸਾ ਨਾ ਮਨੋਰੰਜਨ ਹੋਏ। ਜੇ ਘੁੰਮਣ ਜਾਣਾ ਮਨ ਕੋਈ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦੁਰਗਹਿਮਾਨ, ਪੰਚੇ ਸੋਹ ਦਰਰਾ ਜਾਨ, ਪੰਚਾਂ ਕਾ ਗੁਰੀਕ ਧਿਆਨ।

ਸਾਈ ਭਲੀਕਾ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਜੋਗ ਮਨ ਰਾਹਾ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਬਖਸ਼ ਅਸੰਖ ਮੌਨ ਲਬਲਾਈ ਤਾਰ ਕੁਦਰਤ ਕੁਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮ ਤਿਰੰਕਾਰੂ ਅਸੰਖ ਮੂਰਖੇ ਅੰਧਕੋਰ ਅਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹਿ ਜੋਰ ਸੰਖ ਗੜਬੜ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜੇ ਅਰ ਕੂੜੇ ਫਰਾਹਿ ਅਸੰਖ ਮਲੇਸ਼ ਮਰ ਪਾਖਾ ਹੈ ਸੰਖ ਨਿੰਦਕ ਸਿਰ ਕਰਹਿ ਭਾਰੂ ਨਾਨਕ ਨੀਚ ਕਹਿ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮ ਤਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਵ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਾਸ ਯੋਗ ਵਖਾਣ ਜਿਨ ਇਹ ਲਿਖੇ ਤਿਸਰ ਨਾਹੇ ਜੇ ਪ੍ਰਮਾਹੇ ਤਿਪਤੇ ਪਾਹੀ ਜੇਤਾ ਕੀਤਾ ਤੇਤਾ ਨਾਉ ਵਿਣਾਵੈ ਨਾਹੀ ਕੁਥਾਓ ਕੁਦਰਤ ਕੌਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾ ਤੁਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇ ਹੇ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਣ ਲਈਆ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਵ ਕੈ ਰੰਗ ਪੁੰਨੀ ਪਾਪੀ ਅੱਖ ਨਾਹੀ ਕਾਲ ਕਰ ਕਰਣਾ ਲਿਕਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਓ ਤੀਰ ਤਾਪ ਦਇਆ ਦਾ ਦਾਨ ਜੀ ਕੋ ਪਾਵੇ ਤਿਲਕਾ ਮਾਣ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰਗਾ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤਨ ਹੋਏ ਸਵਸਤਾਤ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੈਰ ਦੀ ਮਾਹੋ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਏ ਪੰਡਤੀ ਜੇ ਹੋਵਾ ਲੇਖ ਪੁਰਾਣ ਵਕਤ ਨਾ ਪਾਇ ਕਾਦੀ ਆ ਜੇ ਲਿਖਣ ਲਈ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤਮਾਹੁ ਨ ਕੋਈ ਜਾ ਕਰਤਾ ਸਿਰਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰਿਆ ਕਾ ਕਿਪਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆਨ ਸੋ ਹੈ ਪਾਉ ਤਾਲਾ ਪਾਤਾ ਲੱਖ ਆਗਾ ਸਾ ਆਗਾ ਸੋ ਉੜਕ ਉੜਕ ਭਾਲ ਥੱਕੇ ਵੇਦ ਕਹਿਣਕ ਵਾਤ ਸਾਹਸ ਅਠਾਰਹ ਕਹਿਣਕ ਤੇ ਬਾਸਲੂ ਅਖਤਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋ ਨਾਸ ਨਾਨਕ ਵੱਡਾ ਕੇ ਆਪੇ ਜਾਣਾ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨੂੰ ਪਾਈਆ ਨਦੀਆਂ ਤੈ ਵਾਹ ਪਵ ਹੈ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸਿੱਤੀ ਮਾਲ ਧਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨ ਹੋਣਾ ਵਿਸਤਰੈ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪਿਆ ਕਿ ਅਮਨ ਮੰਤ ਹੈ ਅੰਤ ਨੂੰ ਜਾਪੈ ਕੀਤਾ ਆਕਾਰੂ ਅੰਤ ਨੂੰ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾ ਕੇ ਅੰਤ ਨੂੰ ਪਾਏ ਜਾਹੀ ਉਹ ਅੰਤ ਨੂੰ ਜਾਣੇ ਕੋਈ ਬਹੁਤਾ ਕਹੀ ਹੈ ਬਹੁਤਾ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤੂ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾ ਤਤਲ ਨਤਮਾਏ ਕਿਤੇ ਮੰਗਹ ਜੋਤ ਉਪਾਰ ਕਿਤੇ ਅਗਣਿਤ ਦਹੀ ਵਿਚਾਰ ਕਿਤੇ ਖਪਟਹਿ ਵਿਕਾਰ ਕਿਤੇ ਲੈ ਲੈਮ ਕਿਰਪਾਹੀ ਕਿਤੇ ਮੂਰਖਾਹੀ ਖਾਹੀ ਕਿਤੇ ਅਦੁੱਖ ਭੁਖ ਸਦ ਮਾਰੀ ਹਿਬੇਦਾ ਤੇਰੀ ਦਾ ਤਾਰ ਬੰਦ ਕਲਾਸੀ ਭਾੜੈ ਹੋਸ਼ ਰਾਖ ਨ ਸਕੈ ਕੋਈ ਜੇ ਕੋ ਕਾਇ ਕੋ ਆਖਣ ਪਾਏ ਉਹ ਜਾਣ ਜੀਤੀ ਅਮੁਖ ਕਾਏ ਆਪੇ ਜਾਣ ਆਪੇ ਜੇ ਆਖੈ ਹਸੇ ਪਹਿਕੇ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵਹਿ ਮੁੱਲਾ ਜਾਹਿ ਮੁੱਲ ਭਾ ਮੁੱਲਾ ਸੰਭਾਹੇ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸੀਸ ਮੁੱਲ ਨਿਸ਼ਾਣ ਮੁੱਲ ਕਰ ਮੁੱਲ ਬਖਸਾਣ ਅਮੁੱਲ ਧਰ ਮੁੱਲ ਦੀਵਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸੀਸ ਮੁੱਲ ਨਿਸ਼ਾਣ ਮੁੱਲ ਕਰ ਮੁੱਲ ਪ੍ਰਮਾਣ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਖੇ ਵੇਦ ਪਾਠ ਪੁਰਾੜੂ ਆਖੇ ਪੜਿਕਰਹ ਵਿਖਿਆੜੂ ਆਖੇ ਬ੍ਰਹਮੇ ਆਖੇ ਇੰਦੋ ਆਖੇ ਗੋਪੀਤਾ ਗੋਬਿੰਦੋ ਆਖੇ ਈਸ਼ਰ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧ ਆਖੇ ਹੈ ਦਾਨਵ ਆਖੇ ਦੇਵ ਆਖੇ ਸਵਰ ਨਾਰਮੰਜਨ ਸੇਵ ਕੀਤੇ ਆਖੇ ਅਖਣ ਪਾਹੀ ਕੀਤੇ ਕਾਹੇ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕ੍ਰਹਿਤਾ ਅਖਣ ਸਕਹਿ ਕੇਈ ਕੇ ਜੇਬੜ ਭਾਵੇ ਤੇਬੜ ਹੋਏ ਨਾਨਕ ਜਾਣ ਸੱਚ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲ ਕਿਆ ਸਿਰਗਾ ਵਾਰਾ ਗਵਾਰੂ ਸੋ ਦਰ ਕੇ ਹਸੂ ਕਰਕੇ ਹਜਿਤ ਬਸਤਰ ਬਸਮਾਲੇ ਵਾਜੀ ਨਾਦ ਅਨੇਕਾ

ਸੁਖਾ ਕੀਤੇ ਬਾਬਣਹਾਰੇ ਕੀਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਬਣਹਾਰੇ ਗਾਵਹਿ ਤੁਹ ਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਹਿ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਣ ਸਦਸ ਵਾਰੀ ਗਾਵਹਿ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਹਿ ਸਿੱਧ ਸਮਾਧੀ ਇੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰੱਖੀ ਸਰ ਯੁਗ ਯੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨਮੋਹਣ ਸੁਰਗਾ ਮਤ ਪਿਆਲੇ ਗਾਵਣ ਰਤਨ ਪਾਇ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਭੰਡਾ ਕਰਕਰ ਰੱਖੀ ਧਾਰੇ ਸਹੀ ਤਦਨੋ ਗਾਵਹਿ ਜੋਤ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਤਨੇ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓਸੀ ਜਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋੜ ਲਈ ਧਿਆਨ ਕੀ ਕਰਹੇ ਬਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਖੜਕੜ ਵਾਜਹਿ ਨਾਦ ਆਪ ਨਾਵਤ ਨਾਥੀ ਸਭ ਜਾ ਕੀ ਰਹਿ ਦਿਸ਼ਦ ਪ੍ਰਸਾਦ।

ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ, ਜਾਪ ਸ੍ਰੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਪ ਸ੍ਰੀਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੈ ਪ੍ਰਸਾਦ, ਚੱਕਰ ਚੇਹਨ ਅਰ ਬਰਣ ਜਾਤ ਅਰ ਪਾਤ ਨਹਿਨ ਜਹ ਰੂਪ ਰੰਗਰ ਰੇਖ ਭੇ ਕੋ ਕਹਿ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋ ਕਹਿ ਜੈ ਕੋਟ ਇੰਦਰ ਅੰਦਰਣ ਸਾਹਿ ਸਾਹਣ ਗਣਿਜੈ ਤ੍ਰਿਪਾਉਣ ਮੇਹਿ ਸੁਰ ਨਰ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥਕ ਕਾ ਮੰਡੋ ਕਰਮ ਨਾਮ ਵਰਣ ਸਮਤ ਪੁਜਹੂੰ ਪ੍ਰਿਆ ਛੰਦ ਨਮਸਤਵੰਗ ਅਕਾਲੀ ਨਮਸਤਵੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਟਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕਾ ਨਮਸਤੰਗ ਰੇਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰੰਬਾਨੇ ਨਮਸਤੰਗ ਨਿਰਧਾਨੇ ਨਮਸਤੰਗ ਬਾਹੀ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਬਾਹੀ ਨਮਸਤੰਗ ਢਾਹੀ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਕੰਮ ਗੰਮੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਰਮੇ ਨਮਸਤੰਗ ਜਲਾਸਲੇ ਨਮਸਤੰਗ ਨਿਰਾਸਲੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਬਦਬੇ ਨਮਸਤਸਤਬੇ ਦੇ ਸਿੰਘ ਦੇ ਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਕਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸਦੀਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਦਿਆਲੇ ਨਮਸਤੰਗ ਬਰਣੇ ਨਮਸਤੰਗ ਮਰਣੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੌਖਮ ਨਮ ਸਰਬ ਭੋਖਮ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਬ ਦਿਆਲੇ ਨਮੋ ਸਰਪਾਲੇ ਚਾਚਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਪੇਖਾ ਨਾਮ ਹੈ ਕੰਮ ਹੈ ਅਤੇ ਹੈ ਭੇਆ ਜੀਤਾ ਪੀਤਾ ਤ੍ਰਿਮਾਨ ਹੈ ਦਹਨ ਤ੍ਰਿਪਰਗਿਆ ਸਰਗਿਆ ਨੀਲ ਹਨਾਦਿਆ ਜੇ ਹੈ ਜਾਦ ਹੈ ਜਨਮ ਹੈ ਬਰਣ ਹੈ ਭੂਤ ਹੈ ਭਰਣ ਹੈ ਗੰਜ ਹੈ ਭਾਂਜਿਆ ਝੂਜਿਆ ਝੰਜ ਹੈ ਅਚੂਜ ਹੈ ਝਾਂਜਿਆ ਮੀਕਰ ਪੀਕਰ ਧੰਦ ਹੈ ਬੰਧ ਹੈ ਨਰਬੂਜਾ ਸੂਜਾ ਹਕਾਰ ਹੈ ਜਲ ਰਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕੈ ਨਰਸੀ ਕੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਪੂਤਿਆ ਸੂਤ ਹੈ ਅਲੋਕ ਹੈ ਸੋ ਕੈ ਕਰਮ ਹੈ ਭਰਮੈ ਅਜੀਤਾ ਪੀਤਿਆ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆ ਛੰਦ ਨਮੋ ਸਰਮਨ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮ ਸਰ ਭਾਉਣੇ ਅਨੰਖੀ ਅਨਾਥ ਸੰਗੀਤ ਮਾਤੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰ ਨਮ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮ ਭਾਨ ਭਾਨੇ ਨਮ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਭਾਤੇ ਸਮਸਤੀ ਬਿਭੂਤੇ ਕਲੰਕ ਅੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾੜੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀਏ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪੇ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹੁ ਸਾਹੁ ਨਮ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ
नमो रोग रोग हे नमस्तंग स्नानंग नमो मंत्र मंत्रंग नमो जंत्र जंत्रंग नमो इष्ट इष्ट नमो तंत्र तंत्रंग सदा सच्चिदानंद सर्वं प्रणासी अनुपे रूपे समस्त निवासी सदा सदा बोध दा वृद्ध करता अदो उर्दंग अगंग उहर्ता परम परम परमेश्वरंग पुरस्पालंग सदा सर्वदा सिद्ध दाता दयालंग छेदी अभेदी अनाम काम समस्त उपराधी समस्त स्थावंग तेरा जोर चाचरी छंद जले है थले है पीत है पे है प्रभु है जू है आदेश है पेश है उपजंग प्रया छंद अगाधे अबाधे आनंदी स्वरूपे नमस्रमान समस्त निधाने नमस्तवंग निर्दाथि नमस्तवंग परमाथि नमस्तवंग अगंजे नमस्तवंग पंजे नमस्तवंग अकाले नमस्तवंग पाले नमो सर्वदेशे नम सर्पेशे नमो राजराजे नमो साजे नमो साह साहे नमो बाह बाहे नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतारंग नमो सर्वमंत्रंग नमो सर्वजंत्रंग नमो सर्वदेशंग नमो सर्वकृष्ण नमो सर्वरंगे त्रिपंगी अनंगे नमो जीव जीवंग नमो बीज बीजे अखिजे अपिजे समस्त प्रसिजे कृपालंग स्वरूपे को कर्म प्रणासी सदा सर्वदा हृदय सदंग निवासी चरपट छंद त्वा प्रसाद अमृत कर्मे अमृत धर्मे अखल जोगे अचल भोगे अचल राजे अटल साजे अखल कर्म गल कर्म सर्वंग दाता सर्वंग ज्ञाता सर्वंग पाणे सर्वंग बाणे सर्वंग प्राणंग सर्वंग त्राणंग सर्वंग भुक्ता सर्वंग युक्ता सर्वंग देवंग सर्वंग पेवंग सर्वंग काले सर्वंग पाले रुवाल छंद त्वा प्रसाद आद रूप अनाद मूर्त जौन पुरख पारु सर्व मान त्रिमान देव पेव आदु दारु सर्व पालक सर्व काल सर्व कोपुन कालु जत्तर तत्तर बिराज ही अवधूत रूप लसालु नाम ठाम न जात जाकर रूप रंग न देख आद पुरख दार मूर्ता जौन आद सेख देश और न पेश जाकर रूप रेख न राग जत्तर तत्तर दिशा विशा हुई फैले अरराग नाम काम विहीन पेख तम न जाय सर मानस दबत्न मानस दाय मन ताहे एक मूर्त अनेक दर्शन की रूप अनेक खेल खेल अखेल खेल अनंत को फिर एक दे पे न जाही जेहबे और कुतेब रूप रंग न जात पास हो जाने किह जेब तात्मात न जात जाकर जन्म मरण बहीन चक्कर बकर फिराए चतर चक मान ही प्रतीन लोक चौदह के बिखाए जग जाप जह जाप आद देव अनाद मूर्त थाप्य सुबह जिथाप परम रूप पंडित मूर्त पूर्ण पुरख पार सर्व विश्वृत्यो संयम बहुगरण भंजन हार कालहीन कला संयुक्त काल पुरख देश धर्म ताम सु परम रात भूत अलख भेस अंगरा ग्र रंग जाके जात पात नाम गर्भ गंजन दुष्ट भंजन मुख दायका आप रूप अमीक अनुस्थत एक पुरख अवधूत गर्भ गंजन सर्व भंजन आदि रूप असूत अंग हीन भंग नाथ में एक पुरख पार सर्व लायक सर्व कायक सर्व को प्रत पार सर्वगंता सर्वहंता सर्वते अनुपेख सर्वशास्त्र न जानी जह रूप रंग अरेख परम वेद पुराण जा कह नेत भक्त नित कोट सिमृत पुराण शास्त्र न आवि बहु चित्त माध पार छंद प्रसाद गुण गान उदार महिमा पार आसन भंग मान अंगन भव प्रकाश निस दिन अनास आदिन बाहु साहु साहु राजन राज भान अन भान देव अन देव महान इंद्रन इंद्र बालन बाल रंकरण कालन काल अन भूत अंग भंग आत्मित उदार गुण गुण गात मित उदारु मोन गण प्रणाम निर्भय निकाम आत दुत प्रचंड मित गत अखंड आलिशा कर्मा दृष्टा धर्म सर्वा प्रणाढ़ अंडन बाढ़ चात्री छंद त प्रसाद गोबिंद मकंदे उदारे पारे हरियं करिंग निरनामे कामे भुजंग प्रया छंद चतर चक्र करता चतर चक्र हरता चतर चक्र दाने चतर चक्र जाने चतर चक्र वर्ती चतर चक्र परती चतर चक्र पाले चतर चक्र काले चतर चक्र पासे चतर चक्र वासे चतर चक्र माने चतर चक्र दाने चाचरी छंद न सत्र न मित्र न परमंग न पित्र न कर्मंग न काय अजन्मंग अजाय
ਨਾ ਚਿਤਰਾ ਨਾ ਮਿਤਰੈ ਪਰਿਆ ਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਅਕ੍ਰਿਸਾਈ ਭਗਵਤੀ ਛੰਦ ਤਾ ਪ੍ਰਸਾਦ ਕਥਤੇ ਕੇ ਅਛਜ ਦਿਸੈ ਕੇ ਅਭਿਜ ਪਿਸੈ ਕੇ ਅਗੰਜ ਕਰਮੈ ਕੇ ਅਭੰਜ ਪਰਮੈ ਕੇ ਅਭਿਜ ਲੋਕੈ ਕੇ ਅਦਿਤ ਸੁਖੈ ਕੇ ਅਵਦੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜ ਪ੍ਰਭੈ ਕੇ ਧਰਮੰਗ ਤੁਜੈ ਸੁਖ ਵਰਣੈ ਕੇ ਸਰਬਾ ਭਰਣੈ ਕਿ ਜਗਤੰ ਕ੍ਰਿਤਿਆਂ ਕਿ ਛਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪ ਪੈ ਕੇ ਅਰਪ ਹਨੂਪ ਪੈ ਕੇ ਆਦਿ ਅਦੇਵ ਕਿ ਆਪ ਅਭੇਵੈ ਕਿ ਛਤਰੰਗ ਬਿਹੀਨੈ ਕਿ ਏਕਾ ਦੀਨੈ ਕਿ ਰੋਜੀ ਰਜਾ ਕਰ ਹੀਮਾ ਰਿਹਾ ਕਿ ਕਪਾਕ ਬਿਆਵੈ ਕਿ ਗੈਬਲ ਗੈਬੈ ਕਿ ਅਫਲ ਗੁਨਾਹ ਕਿ ਸਾਹਣ ਸਾਹਿ ਕਿ ਕਾਰਣ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮੈ ਕਿ ਕਰਮੰ ਕਰੀਮੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕੇ ਸਰਬੱਤਰ ਮਾਨਿਆ ਕੇ ਸਰਬੱਤਰ ਦਾਨਿਆ ਕੇ ਸਰਬੱਤਰ ਗਾਉਣਾ ਕੇ ਸਰਬੱਤਰ ਭਾਉਣਾ ਏ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸਾ ਏ ਕੇ ਸਰਬੱਤਰ ਰਾਜਾ ਏ ਕੇ ਸਰਬੱਤਰ ਸਾਜਾ ਕੇ ਸਰਬੱਤਰ ਦੀਨਾ ਏ ਕੇ ਸਰਬੱਤਰ ਲੀਨਾ ਏ ਕੇ ਸਰਬੱਤਰ ਜਾ ਹੋ ਕੇ ਸਰਬੱਤਰ ਭਾ ਹੋ ਕੇ ਸਰਬੱਤਰ ਦੇਸਾ ਕੇ ਸਰਬੱਤਰ ਪੇਸਾ ਏ ਕੇ ਸਰਬੱਤਰ ਕਾਲ ਕੇ ਸਰਬੱਤਰ ਪਾਲੈ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜੈ ਕੇ ਸਰਬੱਤਰ ਰਾਜਾ ਕੇ ਸਰਬੱਤਰ ਸੁਖ ਹੈ ਕੇ ਸਰਬੱਤਰ ਭੁੱਖ ਹੈ ਕੇ ਸਰਬੱਤਰ ਤ੍ਰਾਣ ਕੇ ਸਰਬੱਤਰ ਪ੍ਰਾਣਾਇ ਕੇ ਸਰਬੱਤਰ ਦੇਸਾਇ ਕੇ ਸਰਬੱਤਰ ਭੇਸਾਇ ਕੇ ਸਰਬੱਤਰ ਮਾਨੇ ਸਦੈਵ ਪ੍ਰਧਾਨੇ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨੈ ਕੇ ਸਰਬੱਤਰ ਮਾਨੈ ਕੇ ਸਰਬੱਤਰ ਇੰਦਰਾਏ ਕੇ ਸਰਬੱਤਰ ਚੰਦਰਾਏ ਕੇ ਸਰਬੰਗ ਕਲੀਮੈ ਕੇ ਪਰਮੰਗ ਅਫੀਮੈ ਕੇ ਆਕਲ ਉਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਵਜੂ ਹੈ ਤਮਾਮ ਰਜੂ ਹੈ ਹਮੇਸ਼ੁਰ ਸਲਾਮੈ ਸਲੀ ਖਤਮ ਦਾਮੈ ਗਨੀਵਰਸ ਕਸਤਾ ਗਰੀਬਲ ਪ੍ਰਸਤਾ ਬਲਾਂਦਨ ਮਕਾਨਾ ਜਮੀਨ ਜਮਾਨਾ ਤਮੀ ਜਿਲ ਤਮਾਮੈ ਰਜੂ ਨਦਾਨੈ ਹਰੀ ਫੁੱਲ ਜੀ ਮੈਂ ਰਜਾਇਕ ਯਕੀਨ ਅਨੇਕ ਕੁਲ ਤਰੰਗ ਹੈ ਭੇਦ ਭੰਗ ਜੀ ਜਲ ਨਵਾਜੈ ਗਣੀ ਮੁਖ ਰਾਜੈ ਨਿਰੋਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭੈ ਸੰਯੁਕਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਰੂਪ ਰਾਜੈ ਸਦਾ ਸਭ ਸਾਜੈ ਸਮਸਤ ਸਲਾਮ ਹੈ ਸਦੈਵ ਕਾਮ ਨਿਰਬਾਧ ਸਰੂਪ ਹੈ ਅਗਾਧ ਹਨੂਪ ਹੈ ਓ ਅੰਗਾਦ ਰੂਪ ਹੈ ਰਾਸ ਰੂਪ ਹੈ ਅਣੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੀ ਤ੍ਰਿਵਰਗੀ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸੁਰਭਾਗੀ ਸੁਸਰਭਾ ਅਨੁਰਾਗ ਹੈ ਤਿਰ ਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕ ਪ੍ਰਣਾਸ ਹੈ ਪ੍ਰਤਿਲ ਪ੍ਰਵਾਸ ਹੈ ਨਿਰੋਕਤ ਪ੍ਰਵਾਹ ਸਦੈਵ ਸਦੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੋਕਤ ਸਦਾ ਹੈ ਵਿਭੁਗਤ ਪ੍ਰਭੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਤਰੀ ਛੰਦ ਅਭੰਗ ਹੈ ਅਨੰਗ ਹੈ ਭੇਖ ਹੈ ਲਿਖ ਹੈ ਭਰਮੈ ਕਰਮੈ ਅਨਾਦ ਹੈ ਜੁਗਾਦ ਅਜਾ ਹੈ ਬਹਿ ਅਭੂਤ ਹੈ ਧੂਤ ਅਨਾਸ ਹੈ ਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਬਰਕਤ ਹਨਾਸ ਹੈ ਪ੍ਰਕਾਸ਼ ਹੈ ਨਚਿੰਤ ਸੁਨਿੰਤੈ ਲਿਖਿਆ ਦੇਖਿਆ ਲਿਖਿਆ ਭੇਖਿਆ ਢਾਹ ਹੈ ਗਾਹ ਹੈ ਸਮ ਹੈ ਗਮ ਹੈ ਨੀਲ ਹਨਾਦ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਤ ਹੈ ਚਰਪੜ ਛੰਦ ਤਾ ਪ੍ਰਸਾਦ ਸਰਬੰਗ ਹੰਤਾ ਸਰਬੰਗ ਅੰਤਾਓ ਸਰਬੰਗ ਖਿਆਤਾ ਸਰਬੰਗ ਗਿਆਤਾਓ ਸਰਬੰਗ ਹਰਤਾ ਸਰਬੰਗ ਕਰਤਾਓ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾਓ ਸ਼ਾਬਲ ਛੰਦ ਤਾ ਪ੍ਰਸਾਦ ਨਮੋ ਨਰਕ ਨਾਸੀ ਸਦੈਵ ਪ੍ਰਕਾਸ਼ੀ ਅਨੰਗੰ ਸੁਰੂਪੇ ਅਭੰਗੰ ਵਿਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਭ ਸਾਥੀ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤਿਰਭੰਗੀ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰਾ ਨ ਪੁੱਤਰ ਨ ਸੱਤਰਾ ਨ ਮਿੱਤਰ ਨ ਤਾਤਾ ਨ ਮਾਤਾ ਨ ਜਾਤ ਨ ਪਾਤਾ ਨ ਸਾਖ ਸੀਕ ਮਿੱਤੋ ਮੀਕ ਸਦੈਵ ਪ੍ਰਭ ਅਜਾਇ ਹੈ ਅਜਾ ਹੈ ਭਗਵਤੀ ਛੰਦ ਤਾ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਮੈਂ ਸੁਰ ਸਲਾਮੈ ਸਮਸਤ ਕਲਾਮੈ ਕਿ ਸਾਹਿਬ ਦਿਮਾਗੇ ਕਿ ਉਸ ਨੂੰ ਚਰਾਗੇ ਕਿ ਕਾਮਲ ਕਰੀਮੈ ਕਿ ਰਾਜ ਕਰੀਮੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰਹਿੰਦ ਹੈ ਕਰੀ ਮੁਲਕ ਮਾਲੇ ਕਿ ਉਸ ਨੂੰ ਜਮਾਲੇ ਗਰੀ ਮੁਰਖ ਰਾਜ ਹੈ ਗਰੀਬਨ ਨਵਾਜ ਹੈ ਹਰੀ ਫੁਰ ਸਿਕਨ ਹੈ ਹਰਾਸਲ ਫਿਕਨ ਹੈ ਕਲੰਕ ਪ੍ਰਣਾਸ ਹੈ ਸਮਸਤ ਨਿਵਾਸ ਹੈ ਗੰਜਲ ਗਨੀ ਮੈਂ ਰਜਾਇਕ ਰਸੀ ਮੈਂ ਸਮਸਤ ਜਵਾਹਿ ਕਿ ਸਾਹਿਬ ਕਰਾਂ ਕਿ ਨਰਕ ਪ੍ਰਣਾਸ ਹੈ ਬਹਿਸ ਤੁਲ ਨਿਵਾਸ ਹੈ
ਇਹ ਸਰਬਲ ਗਵਨ ਹੈ, ਹਮੇਸ਼ਰ ਡਵਨ ਹੈ। ਤਮਾ ਮੁਲਤ ਜੀ ਮੈਂ ਸਮਸਤਲ ਅਜੀਜ ਹੈ, ਪਰਮ ਪਰਮੇਸ਼ਰ ਸਮਸਤਲ ਦੀ ਸਹਾਇ ਦੇਸਲ ਲੇਖਾ ਮੇਸਲ ਭੇਖਾ ਜੀ ਮਿਲ ਜਵਾਹਾ ਮਿਕੁਲ ਮਾਹ ਕਰੀ ਮੁਲਕ ਮਾਲ ਲੈ ਕੇ ਜੋਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪ੍ਰਸਾਹ ਹੈ ਕਿ ਆਤਮ ਪ੍ਰਭ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਾਧ ਭਾਟ ਛੰਦ ਤਵਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਅਰਬਰ ਗਜ ਹਰ ਨਰ ਪ੍ਰਭਾਂਜਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਕੰਡ ਬਰਨਰ ਮੰਡਨ ਭਵਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਣਛ ਜੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਮੰਡੋ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਾਵਨਾਸ ਤ੍ਰਿਤ ਧਰ ਤ੍ਰਾਸ ਆਦਿਨ ਬਾਹੁ ਏਕ ਅਸਦਾ ਹੋ ਓਅੰਕਾਰ ਆਦਿ ਕਥਨੀ ਅਨਾਦ ਖਲਖਣ ਖਿਆਲੁ ਗੁਰ ਬਰ ਅਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਣਛ ਜਗਾਤ ਅਜਿਜਨ ਬਾਤ ਅਣ ਝੰਜ ਗਾਤ ਅਰਣੰਜ ਬਾਤ ਅਰਣ ਟੁੱਟ ਭੰਡਾਰ ਅਣ ਠੱਟ ਉਪਾਲ ਆਡੀਟ ਧਰਮ ਅਤ ਟੀਟ ਕਰਮ ਅਣ ਬ੍ਰਹਣ ਅਨੰਤ ਦਾਤਾ ਮਹੰਤ ਹਰ ਬੋਰ ਮਨਾ ਛੰਦ ਤਾ ਪ੍ਰਸਾਦ ਕਰਣਾਲਹ ਹੈ ਅਕਾਲਹ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਤ੍ਰਿਤ ਕੇ ਧਾਰਨ ਹੈ ਜਗ ਕੇ ਕਰਨ ਹੈ ਮਨ ਮਾਨੈ ਹੈ ਜਗ ਜਾਨੈ ਸਰਬੰ ਭਰ ਹੈ ਸਰਬੰ ਕਰ ਹੈ ਸਰਪਾਸਨ ਸਰਨਾਸੈ ਕਰਨਾ ਕਰ ਹੈ ਬੇਸਵੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਕਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪ ਜਪ ਹੈ ਥਪ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਅਜ ਬਾਗ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਬੇਸਵੰਬਰ ਹੈ ਕਰਣਾਲਾ ਹੈ ਨਰਪਨਾਇਕ ਹੈ ਸਰਬ ਪਾਇਕ ਹੈ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪਰਿਆ ਛੰਦ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੀ ਨਮੋ ਮੰਤਰ ਮੰਤਰੀ ਨਮ ਧਿਆਨ ਧਿਆਨੀ ਨਮੋ ਜੁਧ ਜੁਧੀ ਨਮੋ ਗਿਆਨ ਗਿਆਨੀ ਨਮੋ ਭੋਜ ਭੋਜੇ ਨਮੋ ਪਾਨ ਪਾਨੀ ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਨਮੋ ਇੰਦਰ ਇੰਦਰੇ ਨਾਦਨ ਬੇਪੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸਾ ਸਿਰੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਏਕ ਅਛਰੀ ਛੰਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸੋਈਏ ਸਰਾਭਗ ਸੁਧ ਸਮੁੰਧ ਸਰਾਭਗ ਸੁਧ ਸਮੂਹ ਸਧਾਰਨ ਕੇ ਦੇਖ ਪ੍ਰਿਓ ਘਰ ਯੋਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੋ ਤੇ ਏਕ ਰਤੀ ਮਨੇ ਕਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੁਪਾ ਤੰਗ ਸੁਰੰਗ ਸਵਾਰੀ ਕੋਟ ਤਰੰਗ ਕੁਰੰਗ ਸੀ ਕੂਦਤ ਪਾਵਨ ਕੇ ਗੌਨ ਕੋ ਜਾਤਨ ਵਾਰੀ ਭਾਰੀ ਭੁਜਾਨ ਕੇ ਭੂ ਭਲੀ ਬਿਦ ਨੀਵ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭੈ ਤੋ ਕਾਹ ਭੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮ ਦਾਨੋ ਸੋ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨਸ ਬਾਨ ਕੇ ਪੇਖਾਏ ਪਵਨ ਆਹਾਰ ਜਤੀ ਜਤਾਰੂ ਸਭੈ ਸੁਬਚਾਰ ਹਜ਼ਾਰ ਕ ਦੇਖਾਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਇੱਕ ਨ ਲਿਖੈ ਸੁਧ ਸਪਾਹ ਦੁਰੰਤ ਵਾਹ ਸੁ ਸਾਸਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪ੍ਰਵਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਬਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੂ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹਿਸਾਰ ਕੀ ਧਾਰ ਪਛਈਆ ਤੋਰ ਤਦੇਸ ਮਿਲਿੰਦ ਮਵਾਸਨ ਵਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾ ਚੁੱਕ ਅਨੇਕ ਸੋ ਇੱਕ ਦਵਈਆ ਦਾਨਵ ਦੇਵ ਫਨਿੰਦਨ ਸਾਤਰ ਭੂਤ ਭਗਵਾਨ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁਨ ਪ੍ਰਤਾਪਨ ਬਾੜ ਜਾ ਤੁਨ ਪਾਪਨ ਕੇ ਬਹੁ ਪੁੰਚ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਿਰਾਤ ਬਜਾਉਣ ਤੋਂ ਲੋਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਨ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗੋ ਤੇ ਨਰ ਫੇਰਣਾ ਦੇਹ ਧਰਾਂਗੇ ਕਾਹ ਪਯੋ ਜੋ ਦੋ ਲੋਚਨ ਕੈ ਮੂੰਡ ਰਿਹੋ ਕਾਹ ਪਯੋ ਜੋ ਲੋਚਨ ਕੈ ਮੂੰਦ ਕਾਹ ਪਯੋ ਜੋ ਦੋ ਲੋਚਨ ਮੂੰਦ ਕੈ ਬੈਠ ਬਖਤ ਧਿਆਨ ਲਗਾਇਓ ਨਾਹਤ ਪ੍ਰਿਅ ਲਈ ਸਾਸ ਮੰਦਰ ਲੋਗਿਓ ਪ੍ਰਲੋਗ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਅਸੇ ਹੀ ਅਸੇ ਸੋ ਬੈਠ ਬਿਤਾਇਓ ਸੱਚ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੋ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਤਨ ਕੋ ਪੂਜਤ ਹੈ ਪਸ ਕੋ ਮਿਰਤਨ ਕੋ ਪੂਜਨ ਧਾਇਓ ਕੋਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁੱਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੋਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਪਾਤਸ਼ਾਹੀ ਦਸਵੀਂ ਕਵਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਇੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬੂ ਹੋ ਆਪ ਹਰਦੈ ਮੋਹ ਬਚਾਵੋ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿੰਜ ਕਰਦੈ ਕਰਿਆ ਸਭੈ ਰਣ ਕੋ ਆਸੰਗਰੀਐ
पूर्ण होए हमारी आशा तोर भजन की रह पिया सात मुहि चाड़ कोई अमन त्याऊ जो वर चाहू सो तुम ते पाऊ सेवक सिख हमारी तारिया है चुन चुन सत्र हमारे मारिया है आप हाद मुझे बरिया है मरण काल का त्रासन वरिया हो जो सदा हमारी पच्छा श्री अस तो जिजो कर हो रक्षा राख ले हो मुह राखण हारी साहु सन सहाय प्यारे दीन बन दुष्टन के हंताओ तमहो परी चातुर दस कंताओ काल पाए ब्रह्मा बवतरांग काल पाए शिव जुग अवतरांग काल पाए कर विष्णु प्रकाशा सगल काल का किया तमासा जमन काल योगी शिव की ओ वेद राज ब्रह्मा जूठी ओ जमन काल सब लोग सवारा नमस्कार घाता हमारा जमन काल सब जगत बनायो देव दैतो जक्षन उपजायो आदि अंत एक अवतारा सोए गुरु समझो हमारा नमस्कार तिसी को हमारी सकल प्रजाओ जिन्हें आप सवारी सेवकन को सब गुण सुख दियो सतरन को पाल मोहबत कियो कट कट के अंतर की जानत भले बुरे की पीर पछानत हो जीटी ते कुंचरिया सूला सब पर कृपा दृढ़ कर फूला संतन दुख पाए ते दुखी सुख पाए साधन के सुखी एक एक की पीर पछाना कट कट के पट पट की जाना जबद कर करा कर तारा प्रजा धरत तब देह पारा जब या कर करत हो कब हो तुम मैं मिलत देह धर सब हूँ जेते बदन श्रेष्ठ सब तारे आप अपनी बोझ उचारे तुम सब ही ते रहत नाल जान भेद भेद अर आलम

ਦੁੱਖ ਦਰਦ ਭਾਉ ਨਿਕਟਣਾ ਤੇਰੇ ਨਾਲ ਕੇ ਰਹਿ ਹੋ ਜੋ ਜਾ ਕੀ ਇੱਕ ਬਾਰ ਚਾਉ ਪਾਈ ਕੋ ਕਹਿ ਚਾਉ ਪਾਈ ਸੰਬਤ 1750 ਜਾਏ ਅਰਧ ਸਹਿਸਪੁਣ ਤੀਨ ਕਹਿ ਜਾਏ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰਥ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੰਕਤਰੇ ਨਹੀਂ ਅਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕਹ ਮਤ ਏਕ ਨ ਮਾਨਿਓ ਸਿਮਰਤ ਸਾਸਤ੍ਰ ਵੇਦ ਸਬੈ ਬਹੁ ਭੇਦ ਕਹਿ ਹੈ ਹਮ ਏਕ ਨ ਜਾਣਿਓ ਸ੍ਰੀ ਅਸਪਨ ਕਿਰਪਾ ਤੁਮਰੀ ਕਰੂ ਮੈਂ ਨ ਕਹਿਓ ਸਭ ਤੋਹੇ ਮਖਾਨਿਓ ਦੁਹਰਾ ਸਗਲ ਦਵਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਬੱਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾ ਵੜਿਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਵਸਾਰੇ, ਕਹਿ ਨਾਨਕ ਮਨ ਮੇਰੀ ਸਦਾ ਰਹੁ ਹਰਨਾਲੇ। ਸਾਚੀ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਬਾਜੀ ਸ਼ਬਦ ਕਨੇਰੀ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਬਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੀ ਪੰਜ ਸ਼ਬਦ ਤਿੱਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾੜੀ ਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਧੁਰਕਰ

ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹ ਨਾਨਕ ਬਾਜ ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰੇ ਅੰਦਰ ਹੋ ਕਾਮ ਹੋ ਤਿੱਟਾ ਤਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਏ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਏ ਜਨ ਪਾਵੇ, ਆਵੋ ਸੰਤ ਪਿਆਰੇ ਹੋ ਅਕਥ ਕੀ ਕਰਾ ਕਹਾਣੀ, ਕਰਾ ਕਹਾਣੀ ਅਕਥ ਕੇਰੀ, ਕਿਤ ਦਵਾਂ ਨੇ ਪਾਈ ਹੈ, ਤਾਨੂੰ ਮਾਨੂੰ ਧਾਨੂੰ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈ ਹੈ।

ਮਾਇਆ ਕਿਨਾਏ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਤੂੰ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਨਾ ਕੀਤੀ, ਜਿਨ ਠਗਾਉਣੀ ਪਾਈਆ, ਕੁਰਬਾਨ ਕੀਤਾ ਤਾਂ ਸਭ ਟੋਜਨ ਮੋਹ ਮਿੱਠਾ ਲਾਇਆ।

ਤੇਰਾ ਨਾ ਲੇ ਸਾਥ ਤੇਰਾ ਚਲਾ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੁਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾ ਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸਮਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤੋ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਡ ਤੇਰਾ ਕਿਆ ਕੋ ਅੱਕ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਅਗੰਭ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਮਸਾਇਆ ਜੀ ਜਨ ਸਭ ਤੂੰ ਪਾਏ ਇੱਕ ਵੇਖ ਪਰਸਣ ਆਇਆ ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ

ਲਹੁਨ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਹਿਤ ਵਿਚਲਾ ਸੁਆਮੀ ਹੋਰ ਪਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹਿਤ ਵਿਚਲਾ ਜਿਨ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ। ਇਹੋ ਸੋਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕਹਿ ਮਨ ਵਸਿਆ ਜੁਣ ਤੁਹੋ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗਲੀ ਕਿਨ ਪਾਇਆ। ਕਹਿ ਨਾਨਕ ਸ਼ਬਦ ਸੋਹੇ ਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਿਨਾਂ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ। ਕਹਿਣ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜਾ ਸਹ ਸਹਿ ਨਾ ਜਾਏ। ਨਹਿ ਜਾਇ ਸਹ ਸਾਕਤ ਸੰਜਮ ਰਹਿ ਕਰਮ ਕੁਮਾਏ। ਸਾਹ ਸਾ ਜੀ ਉਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵਹੁ ਸ਼ਬਦ ਲਾਗੋ ਹਰ ਸਿਉ ਰਹੁ ਚਿਤਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਇਵਜਾਏ। ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਉਤਾਂ ਮੈਲੇ। ਤਿੰਨ ਜਨਮ ਜੂ ਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ। ਮਰਨ ਮਨ ਹੋਵੇ ਸਾਰੇ ਆ ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰਾਂ ਜੋ ਬੇਤਾ ਲਿਆ। ਕਹਿ ਨਾਨਕ ਜਿਨ ਸੱਚ ਜਿਆ ਕੂੜੇ ਲਾਗੇ ਤਿਨੀ ਜਨਮ ਜੂ ਵੈ ਹਾਰਿਆ। ਜੀ ਹੋ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਈ ਪਹੁੰਚਾ ਨਾਹੀ ਮਨਸਾ ਸਸਮਾਣੀ। ਜਨਮ ਰਤਨ ਜਿਨੀ ਖਟਿਆ ਭਲੇ

பரணாய குருபிரேவர் நஜான குவே ਕਹਿ ਨਾਨਕ ਸੁਣੋ ਹੁਣ ਸੰਤ ਹੋ ਸੋ ਸਿੱਖ ਸਨਮੁਖ ਹੋਈ ਜੀ ਕੋ ਗੁਰ ਤੇ ਬੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰਥ ਕੋਈ ਪੁੱਛੋ ਬੱਬੇ ਕੀ ਅਜਾਇ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਈ ਫਿਰ ਮੁਕਤ ਪਾਇ ਲਾਗ ਚਰਣੀ ਸਤਿਗੁਰੂ ਸਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨ ਸਮਾਣੀ ਪੀਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰ ਹਰ ਰਚਨਾ ਕਹ ਕਛੂ ਨਾ ਜਾਣੀ ਚਿਤ ਜਿਨ ਕਾਹਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਬਸ ਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਰਤਾ ਆਪੇ ਹੁਕਮ ਵਰਤਾਏ ਆ ਵੇਖੈ ਗੁਰਮੁਖ ਸਾਹਿਬ ਬੁਝਾਏ

ਏ ਜਨ ਜਾਗੇ ਜਨ ਹਰ ਮਨ ਵਸਿਆ ਬੁੱਲ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸ ਨੂੰ ਅਣ ਦਿਨ ਹਰਲ ਮਿਲਾ ਗਿਆ ਜਾਗਤ ਰਹਿਣ ਵੇ ਹਾਣੀ ਮਾਤਾ ਕੀ ਉਧਰ ਮਹਿ ਪ੍ਰਤ ਪਾਲ ਕਰੇ ਸੋ ਕਿਉ ਮਨਹੁ ਵਸਾਰੀਐ ਮਨਹੁ ਕਿਉ ਵਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹ ਨਾ ਸਕੀ ਆਪਣੇ ਲਿਵ ਲਾਵੇ ਆਪਣੇ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀ ਆਏ ਕਹਿ ਨਾਨਕੇ ਵੜਦਾ ਤਾਂ ਸੋ ਕਿਉ ਮਨਹੁ ਵਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮੇ ਅੰਗ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤਰ ਵਿਸਰੈ ਮਹੁ ਪੁਜੈ ਪਹੁ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਬਟੋਹਰਾ ਹੈ ਲੋਕ ਬਿਲਾਏ ਅਸਾ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ

ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ, ਤਾ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਅਰ ਗਾਉ।

ਹਰ ਨਾਮ ਹਰ ਰਸ ਭੋਗੋ ਕਹ ਨਾਨਕ ਪ੍ਰਭ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰੇ ਅਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ।

ਨਾਨਕ ਸਾਹਿਬ ਸੋਹਿਲਾ ਸੱਚਾ ਘਰ ਗਾਵਹੇ ਅਨੰਦ ਸਨੋਹ ਵਡ ਪਾਗਿਓ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹਿ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ।

ਜੇ ਸੁਚੰਦਾ ਗਵਾਂ ਸੂਰ ਚੜੇ ਹਜ਼ਾਰ ਇੱਥੇ ਚੰਨ ਹੁੰਦੀਆਂ ਗੁਰਬਿਨ ਘੁਰੰਦਾਰ ਮਹੱਲਾ ਪਹਿਲਾ ਨਾਨਕ ਗੁਰੂ ਨਾਲ ਚਿੱਤ ਨੀ ਮਨ ਆਪਣੇ ਸੁਚੇਤ

0: ਕਰਨੇ ਸਰਬ ਵਿਚਾਰ ਸੱਚਾ ਤੇਰਾ ਅੰਮ੍ਰਿਤ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤਦ ਆਖੈ ਲੈ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਆਇਨ ਸੱਚ ਜੋ ਮਰਜਮ ਮੈਂ ਸੋ ਕਚਨ ਕੱਚ ਮਹਲਾ ਪਹਿਲਾ
1: ਵੱਡੀ ਵੜਿਆ ਜਾਂ ਵੱਡਾ ਨਾ ਵੱਡੀ ਵੜਿਆ ਜਾਂ ਸੱਚ ਨੇ ਆਓ ਵੱਡੀ ਵੜਿਆ ਜਾਂ ਨਿਚਲ ਥਾਓ ਵੱਡੀ ਵੜਿਆ ਜਾਣੇ ਆਲਾਓ ਵੱਡੀ ਵੜਿਆ ਜੇ ਅੰਬੂਜੇ ਸਾ ਭਾਓ ਵੱਡੀ ਵੜਿਆ ਜਾਂ ਭੂਸ਼ਣਾ ਦਾਤ ਵੱਡੀ ਵੜਿਆ ਜਾਂ ਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ
2: ਜਗ ਸੱਚੇ ਕੀ ਹੈ ਕੋਠੜੇ।

ਖਾਣੀ, ਬਿਸਮਾ ਧਰਤੀ ਬਿਸਮਾਦ ਖਾਣੀ, ਬਿਸਮਾਦ ਸਾਧ ਲੱਗੈ ਪ੍ਰਾਣੀ, ਬਿਸਮਾਦ ਸੰਯੋਗ ਬਿਸਮਾਦ ਵਿਯੋਗ, ਬਿਸਮਾਦ ਭੁੱਖ ਬਿਸਮਾਦ ਭੋਗ, ਬਿਸਮਾਦ ਸਿਵਤ ਬਿਸਮਾ

ਕੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੇ ਪੋਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵਿੜਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੇ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਇਸ ਨਾਲ ਕੀਤਾ ਦੋਸਤੀ ਸਭ ਸਭ ਜਗ ਤਲਨਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣ ਬੇਨਤੀ ਤੁਝ ਬਾਜ ਕੂੜੋ।

0: ਸੋ ਕਰੇ ਜਿਤ ਸਰ ਜਾਏ, ਸੋ ਕਰੇ ਜਿਤ ਸਰ ਜਾਏ ਸੁਧ।
1: ਸਰੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਦਿਵਸ ਰਾਤ ਉਦਾਈ ਦਾਇਆ ਖੇਲੇ ਸਗਲ ਜਗਤ।

0: ਸਤਕਾਰ ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜ ਦਿਨ ਸਰਾਤ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ, ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਪਾਵਨ ਪਵਿੱਤਰ ਉਪਦੇਸ਼ ਲੜੀਵਾਰ ਕਥਾ ਪਾਵਨ 898 ਅੰਗ ਚੌਪ ਦੇ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ। ਇਹ ਪ੍ਰਾਣੀ ਦਾ ਮਨ ਤੇ ਤਨ ਸ਼ੁੱਧ ਕਿਵੇਂ ਹੁੰਦਾ ਹੈ, ਕਿਵੇਂ ਇਹਦੇ ਵਿੱਚ ਨਿਖਾਰ ਆਉਂਦਾ ਹੈ, ਦੋਵੇਂ ਲੋਕ ਸੁਹੇਲੇ ਕਿਵੇਂ ਹੁੰਦੇ ਨੇ, ਪਾਵਨ ਸ਼ਬਦ ਵਿੱਚ ਮਹਾਰਾਜ ਜੀ ਸਾਨੂੰ ਇਹ ਡਾਇਰੈਕਸ਼ਨ ਦੇ ਰਹੇ ਨੇ, ਉਪਦੇਸ਼ ਦੇ ਰਹੇ ਹਨ। ਪਹਿਲੀਆਂ ਦੋ ਪੌੜੀਆਂ ਵਿੱਚ ਬਖਸ਼ਿਸ਼ ਕੀਤੀ ਹੈ, ਨਹੀਂ ਭੇਟਤ ਇਹ ਲੋਕੇ ਸੁੱਖ ਪਾਇਆ, ਨਹੀਂ ਭੇਟਤ ਧਰਮ ਰਾਇਆ, ਹਰ ਦਰਗਹ ਸੋਭਾਵੰਤ ਫੁੰਨ ਗਰਭ ਨਾਹੀਂ ਬਸੰਤ, ਜਾਨੀ ਸੰਤ ਕੀ ਮਿਤਰਾਈ, ਕਰ ਕਿਰਪਾ ਦੀਨੋ ਹਰਨਾਮਾ, ਪੂਰਬ ਸੰਜੋਗ ਮਿਲਾਈ ਰਹਾਉ, ਗੁਰ ਕੈ ਚਰਨ ਚਿਤ ਲਾਗਾ, ਧਨ ਧਨ ਸੰਜੋਗ ਸੁਭਾਗਾ, ਸੰਤ ਕੀ ਧੂਰ ਲਾਗੀ ਮੇਰੇ ਮਾਥੇ, ਕਿਲ ਵੇਖਾ ਦੁੱਖ ਸਗਲੇ ਮੇਰੇ ਲੱਥ, ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁੱਧ ਪ੍ਰਾਨੀ। ਹੁਣ ਅੱਗੇ ਅੱਜ ਸ਼ਬਦ ਸਾਧ ਤੇ ਜਨ ਵਰਤ ਰਹੇ ਨੇ। ਜਨ ਕਾ ਸਫਲ ਦਰਸ ਡੀਠਾ, ਨਾਮ ਪ੍ਰਭੂ ਕਾ ਘਟ ਘਟ ਬੂਠਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਵੇਂ ਅਰਥ ਸੰਤ ਦੇ ਮਹਾਂਪੁਰਸ਼ ਸਵਾਸ ਸਵਾਸ ਜਪਣ ਵਾਲਾ ਵੀ ਆਇਆ, ਜਿਨ੍ਹਾਂ ਸਾਸ ਕਿਰਾਸ ਨਾ ਵਿਸਰਾ, ਹਰ ਨਾਮਾ ਮਨ ਮੰਤਾ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ, ਜਿਨ੍ਹਾਂ ਸਾਸ ਗਿਰਾਸ ਨ ਵਿਸਰਾ, ਸੇ ਹਰ ਜਨ ਪੂਰੇ ਸਹੀ ਜਾਨ, ਹਰ ਜਨ ਕਉ ਇਹੀ ਸੁਹਾਵੈ, ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ। ਵਾਹਿਗੁਰੂ ਦਾ ਕੀਰਤਨ ਜਸ ਸੁਣ ਕੇ ਉਹਨੂੰ ਤ੍ਰਿਪਤੀ ਆਉਂਦੀ ਹੈ, ਰੱਜ ਆਉਂਦਾ ਹੈ, ਸ਼ਾਂਤੀ ਆਉਂਦੀ ਹੈ। ਉਹਦਾ ਪੱਖ ਉਹਦੇ ਜੀਵਨ ਦਾ ਆਧਾਰ ਸੰਤ ਮਹਾਂਪੁਰਸ਼ ਦਾ ਨਾਮ ਹੀ ਹੁੰਦਾ ਹੈ। ਜਨ ਕੀ ਭੂਖ ਤੇਰਾ ਨਾਮ ਆਹਾਰ, ਸੰਤੀ ਜੀਤਾ ਜਨਮ ਅਪਾਰ, ਭੋਜਨ ਗੋਪਾਲ ਕੀਰਤਨ ਹੈ, ਆਪ ਜੀ ਨੇ ਕਿਹਾ ਸੀ, ਅਲਪ ਮਾਇਆ ਜਲ ਕਮਲ ਰਹਿਤ ਹੈ। ਸੋ ਭੋਜਨ ਗੋਪਾਲ ਕੀਰਤਨ ਦਾ ਛਕਦੇ ਨੇ ਹਰ ਵੇ, ਜਸ ਵਾਹਿਗੁਰੂ ਦਾ ਜਸ ਸੁਣਨਾ ਖੰਨਾ ਰਾਹੀਂ ਜ਼ੁਬਾਨ ਤੋਂ ਉਚਾਰਨ ਕਰਦੇ ਰਹਿੰਦੇ ਨੇ। ਉਹਨੇ ਸੰਤ ਭਗਤ ਹਰ ਨਾਮ ਆਰਾਧਾ, ਕਟੀਐ ਜਮਕੀ ਫਾਸੀ ਰਾਮ, ਹਰ ਵੇਲੇ ਜੋ ਵਾਹਿਗੁਰੂ ਦੇ ਨਾਮ ਨੂੰ ਆਰਾਧਦੇ ਨੇ,
ਜਮਾਂ ਦੀਆਂ ਫਾਈਆਂ ਕੱਟ ਲੈਂਦੇ ਨੇ, ਆਪ ਮੁਕਤ ਹੁੰਦੇ ਨੇ, ਦੂਜਿਆਂ ਨੂੰ ਵੀ ਮੁਕਤ ਕਰ ਦਿੰਦੇ ਨੇ। ਉਹ ਜਨ ਹੁੰਦੇ ਨੇ ਪਿਆਰੇ, ਸੱਚੇ ਪਾਤਸ਼ਾਹ ਦੇ ਪਿਆਰੇ, ਜਿਹਨੂੰ ਨਾਮ ਪਿਆਰਾ ਲੱਗਦਾ, ਭਗਤੀ ਪਿਆਰੀ ਲੱਗਦੀ, ਹਰ ਵੇਲੇ ਸਿਮਰਨ ਦੀ ਖਿੱਚ ਅੰਦਰ ਬਣੀ ਰਹਿੰਦੀ ਹੈ। ਤਾਂ ਹੀ ਕਿਹਾ ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਮਨ ਕੈ ਹੈ ਸੋ ਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਉੱਚੀ ਜੀ ਦੀ ਅਵਸਥਾ ਬਣ ਗਈ, ਪਰਮ ਪਦ ਨੂੰ ਪਾ ਲਿਆ। ਉਹ ਜਨ ਹੈ, ਉਹ ਪਿਆਰਾ ਹੈ, ਉਹਦੇ ਵਿੱਚ ਅਤੇ ਰੱਬ ਵਿੱਚ ਕੋਈ ਫਰਕ ਨਹੀਂ ਹੁੰਦਾ, ਕੋਈ ਭੇਦ ਨਹੀਂ ਰਹਿ ਜਾਂਦਾ। ਹਰ ਹਰ ਜਨ ਦੂਈ ਏਕ, ਬਿਬ ਵਿਚਾਰ ਕਛ ਨਾਹੀ। ਹਰੀ ਅਤੇ ਹਰੀ ਦਾ ਜਨ ਦੋਵੇਂ ਇੱਕ ਹੋ ਜਾਂਦੇ ਨੇ। ਬਿਬ ਵਿਚਾਰ ਕਛ ਨਾਹੀ, ਦੂਜੇ ਕੋਈ ਵਿਚਾਰ ਨਹੀਂ ਰਹਿ ਜਾਂਦੀ। ਜਲ ਤੇ ਉਪਜ ਤਰੰਗ ਜੋ, ਜਲ ਹੀ ਵੇਖੈ ਸਮਾਹ। ਜਲ ਦੇ ਵਿੱਚੋਂ ਜਿਵੇਂ ਲਹਿਰ ਪੈਦਾ ਹੁੰਦੀ, ਪਾਣੀ ਦਾ ਹੀ ਰੂਪ ਹੁੰਦੀ ਹੈ। ਲਹਿਰ ਬਣ ਕੇ ਫਿਰ ਪਾਣੀ ਦੇ ਵਿੱਚ ਹੀ ਸਮਾ ਜਾਂਦੀ, ਸ਼ਾਂਤ ਹੋ ਜਾਂਦੀ, ਇਵੇਂ ਉਹ ਰੱਬ ਦੇ ਵਿੱਚ ਸਮਾ ਜਾਂਦਾ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਇੱਕ ਹੋ ਗਏ ਹੁਣ ਰਾਮ ਅਤੇ ਕਬੀਰ, ਦੋ ਨਹੀਂ ਰਹਿ ਗਏ। ਐਸੀ ਬਖਸ਼ਿਸ਼ ਹੁੰਦੀ, ਉਹ ਪਿਆਰਾ ਜਨ ਹੁੰਦਾ ਹੈ। ਕਈਆਂ ਇਹਦੇ ਵਿਚਾਰ ਸੰਤ ਮਹਾਂਪੁਰਸ਼ ਵੀ ਕੀਤੇ ਨੇ। ਇਕੱਲਾ ਸੰਤ ਜਿੱਥੇ ਆਇਆ ਉੱਥੇ ਸਤਿਗੁਰਾਂ ਦਾ ਵਾਚਕ ਹੈ। ਦੋਵੇਂ ਹੀ ਭਾਵ ਲੱਗਦੇ ਨੇ, ਗੁਰਮੁਖ ਦੋਵੇਂ ਅਰਥ ਕਰਦੇ ਨੇ। ਸੰਤ ਸਤਿਗੁਰੂ ਦਾ ਵਾਚਕ, ਸੰਤ ਸਵਾਸ ਸਵਾਸ ਜਪਣ ਵਾਲਿਆਂ ਵਾਚਕ। ਸਤਿਗੁਰਾਂ ਦੀ ਐਸੀ ਵਡਿਆਈ ਹੈ, ਦੋਵੇਂ ਲੋਕ ਸੁਹੇਲੇ ਹੋ ਜਾਂਦੇ ਨੇ। ਗੁਰੂ ਦੇ ਲੜ ਲੱਗ ਕੇ ਹੀ ਦੋਵਾਂ ਲੋਕਾਂ ਦੇ ਸੁੱਖ ਮਿਲਦੇ ਨੇ। ਜੇ ਗੁਰੂ ਦਾ ਗੁਰੂ ਵਾਲਾ ਨਹੀਂ ਬਣਿਆ, ਕਿਸੇ ਡੇਰੇ ਵਿੱਚ ਵੀ ਰਹਿੰਦਾ, ਨਾਮ ਵੀ ਜਪਦਾ, ਪੂਰੇ ਗੁਰੂ ਵਾਲਾ ਨਹੀਂ ਬਣਿਆ, ਫਿਰ ਵੀ ਮੁਕਤੀ ਨਹੀਂ ਹੁੰਦੀ ਹੈ। ਜਨਮ ਮਿਲੇਗਾ, ਗੁਰੂ ਵਾਲਾ ਬਣਨਾ ਪਵੇਗਾ। ਇਸ ਕਰਕੇ ਬਹੁਤੀਆਂ ਥਾਵਾਂ ਨੂੰ ਪੂਜਿਆ ਜਾਂਦਾ ਹੈ, ਉੱਥੇ ਹੀ ਵਰਤੀ, ਉੱਥੇ ਹੀ ਸੁਰਤੀ ਰਹਿ ਜਾਂਦੀ ਹੈ। ਪਛਿਆ ਦਾ ਫਲ ਤਾਂ ਹੁੰਦਾ ਹੈ, ਲੇਕਿਨ ਮੁਕਤੀ ਨਹੀਂ ਹੁੰਦੀ। ਬਹੁਤੀਆਂ ਸਮਾਧਾਂ ਨੂੰ ਲੋਕ ਪੂਜਦੇ ਨੇ, ਕਹਿੰਦੇ ਬੜਾ ਪ੍ਰਤੱਖ, ਉੱਥੇ ਹੀ ਰਹਿ ਜਾਂਦੇ, ਨਹੀਂ ਮੁਕਤੀ। ਸਤਿਗੁਰੂ ਤੋਂ ਬਿਨਾਂ ਕਿਸੇ ਦੀ ਵੀ ਮੁਕਤੀ ਨਹੀਂ ਹੈ। ਸੰਤ ਮਹਾਂਪੁਰਸ਼ ਜਿਹੜੇ ਗੁਰਮਤ ਦੇ ਦਾਇਰੇ ਵਿੱਚ ਆਉਂਦੇ ਨੇ, ਉਹ ਸਵਾਸ ਸਵਾਸ ਜਪਦੇ ਨੇ, ਗੁਰੂ ਦੇ ਚਰਨਾਂ ਨਾਲ ਜੋੜਦੇ ਨੇ। ਇਹ ਨਿਸ਼ਾਨੀ ਹੁੰਦੀ ਹੈ, ਆਪਣੇ ਨਾਲ ਨਹੀਂ ਜੋੜਦੇ। ਉਹਨਾਂ ਦਾ ਤਾਂ ਆਟੋਮੈਟਿਕ ਸਤਿਕਾਰ ਹੁੰਦਾ, ਭਗਤੀ ਕਰਨ ਵਾਲਿਆਂ ਦਾ, ਬੰਦਗੀ ਕਰਨ ਵਾਲਿਆਂ ਦਾ, ਦੁਨੀਆ ਨਿਆਉਂਦੀ ਹੈ, ਆਟੋਮੈਟਿਕ ਸਤਿਕਾਰ ਹੁੰਦਾ। ਲੇਕਿਨ ਉਹ ਆਪਣੇ ਆਪ ਨੂੰ ਮਾਰ ਕੇ ਰਹਿੰਦੇ ਨੇ, ਗੁਰੂ ਦੇ ਚਰਨਾਂ ਨਾਲ ਜੋੜ ਕੇ ਅਤੇ ਬਖਸ਼ਿਸ਼ ਗੁਰੂ ਦੀ ਦਿਵਾਉਂਦੇ ਨੇ, ਨਿਗਰੇ ਪੁਣੇ ਦੀ ਜੂਠ ਲਾਉਂਦੇ ਨੇ, ਬਾਣੀ ਪੜ੍ਹਾਉਂਦੇ ਨੇ, ਪੜ੍ਹਦੇ ਨੇ ਆਪ। ਇਹਦੇ ਵਿੱਚ ਉਹਨਾਂ ਨੂੰ ਸਕੂਨ ਮਿਲਦਾ ਹੈ। ਸੱਚੇ ਪਾਤਸ਼ਾਹ ਜੀ ਤਾਂ ਹੀ ਗੁਰਮੁਖ ਇਹ ਹੀ ਭਾਵ ਲੈਂਦੇ ਨੇ ਕਿ ਜਾਨੀ ਸੰਤ ਕੀ ਮਿਤਰਾਈ, ਕਰ ਕਿਰਪਾ ਦੀਨੋ ਹਰਨਾਮਾ, ਪੂਰਬ ਸੰਯੋਗ ਮਿਲਾਈ। ਪਹਿਲੇ ਸੰਯੋਗਾਂ ਕਰਕੇ ਇਹ ਮਿਤਰਾਈ ਹੁੰਦੀ ਰਹੋ। ਗੁਰ ਕੈ ਚਰਨ ਚਿਤ ਲਾਗਾ, ਉਹਨਾਂ ਦੀ ਪ੍ਰੇਰਨਾ ਨਾਲ ਹੀ ਗੁਰੂ ਦੇ ਚਰਨਾਂ ਨਾਲ ਚਿੱਤ ਜੁੜਦਾ ਹੈ, ਗੁਰੂ ਵਾਲਾ ਬਣ। ਗੁਰ ਕੈ ਚਰਨ ਚਿਤ ਲੱਗ, ਧਨ ਧਨ ਸੰਯੋਗ ਸੁਭਾਗ, ਉਹ ਸੰਯੋਗ ਵੀ ਬਹੁਤ ਵੱਡੇ ਭਾਗਾਂ ਵਾਲੇ, ਧਨਤਾ ਯੋਗ ਨੇ। ਸੋ
ਇਸ ਕਰਕੇ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨ ਸੋ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਜਦੋਂ ਪੂਰੇ ਗੁਰੂ ਦੇ ਚਰਨਾਂ ਨਾਲ ਜੁੜ ਪੈਂਦਾ ਹੈ, ਗੁਰੂ ਦਾ ਦੀਦਾਰਾ ਲੱਗ ਜਾਂਦਾ ਹੈ, ਮਿਲ ਜਾਂਦਾ ਹੈ, ਗੁਰੂ ਦੇ ਦੀਦਾਰਿਆਂ ਨਾਲ ਚਿੱਤ ਜੁੜ ਜਾਂਦਾ ਹੈ, ਮਨ ਲੱਗ ਜਾਂਦਾ ਹੈ, ਗੁਰੂ ਦੇ ਸਨਮੁਖ ਆ ਜਾਂਦਾ ਹੈ। ਧਨ ਧਨ ਸੰਜੋਗ ਸੁਭਾਗਾ, ਗੁਰ ਕੈ ਚਰਨ ਚਿੱਤ ਲਾਗਾ, ਗੁਰੂ ਦੇ ਸ਼ਬਦ ਨਾਲ ਬਾਣੀ ਨਾਲ ਜਦੋਂ ਚਿੱਤ ਜੁੜ ਗਿਆ, ਉਹ ਸੰਯੋਗ ਸਭ ਤੋਂ ਸੰਪੂਰਨ ਸੰਯੋਗ ਹੈ। ਭਲੇ ਸੰਯੋਗ ਭਲੇ ਦਿਨ ਸਭਲੇ ਸੰਯੋਗ, ਜਿਤ ਭੇਟੇ ਪਾਰ ਬ੍ਰਹਮ ਨਿਰਯੋਗ। ਇਹੀ ਕਿਹਾ ਸੀ ਆਪ ਜੀ ਨੇ ਗੌੜੀ ਰਾਗ ਵਿੱਚ। ਧਨ ਧਨ ਸੰਯੋਗ ਸੁਭਾਗਾ, ਧਨ ਹੈ ਉਹ ਭਾਗਾ ਨਾਲ। ਸੰਤ ਕੀ ਧੂਰ ਲਾਗੀ ਮੇਰੇ ਮਾਥੇ, ਜਦੋਂ ਸਤਿਗੁਰਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲੱਗ ਗਈ, ਕਿਲ ਵਿਖ ਦੁੱਖ ਸਗਲੇ ਮੇਰੇ ਲੱਥ ਸਾਰੇ ਪਾਪ, ਜਿਹੜੇ ਵਿਓ ਵਰਗੇ ਜ਼ਹਿਰ ਵਰਗੇ ਵਿਖ ਜ਼ਹਿਰ, ਜਿਹੜੇ ਜੁੜ ਨਹੀਂ ਦਿੰਦੇ ਮਨ ਨੂੰ, ਵਿਕਾਰਾਂ ਵੱਲ ਹੀ ਲਿਜਾਂਦੇ ਨੇ, ਨੀਚ ਸੋਚ ਵੱਲ ਲਿਜਾਂਦੇ ਨੇ, ਸੁਰਤ ਨੂੰ ਉੱਚੀ ਨਹੀਂ ਆਉਣ ਦਿੰਦੇ, ਸਭ ਨਾਸ ਹੋ ਗਏ। ਦੁੱਖ ਦੇਣ ਵਾਲੇ ਪਾਪ ਗੁਨਾਹ ਕਰਮ ਮਾੜੇ ਕਰਮ, ਸਾਧ ਕੇ ਸੱਚ ਟਹਿਲ ਕਮਾਨੀ, ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਸਾਧ ਸਤਿਗੁਰੂ ਦਾ ਵਾਚਕ ਵੀ ਫਿਰ ਮੈਂ ਬੇਨਤੀ ਕਰਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧੂ ਰੂਪ ਧਾਰਨ ਕਰਕੇ ਹੀ ਚਾਰ ਉਦਾਸੀਆਂ ਕੀਤੀਆਂ ਨੇ ਗੁਰੂ ਨਾਨਕ ਦੇਵ ਸਾਹਿਬ। ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਹੀ ਕਿਹਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਉਦਾਸੀ ਦੀ ਕੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ, ਸਾਧ ਰੂਪ ਆਪਣਾ ਤਨ ਧਾਰਿਆ, ਮਹਾਂਗਨ ਤੇ ਆਪ ਉਬਾਰਿਆ, ਆਪਣੇ ਸਰੀਰ ਤੇ ਸਾਧ ਰੂਪ ਲਿਬਾਸ ਸਾਧੂਆਂ ਵਾਲਾ ਪਾਇਆ ਸੀ, ਉਦਾਸੀ ਨੂੰ ਚੜਨ ਲੱਗੇ ਸੀ, ਗੇਰੂ ਰੰਗੇ ਕੱਪੜੇ ਪਾਏ ਸੀ ਭਗਵੇਂ, ਉਸ ਵੇਲੇ ਦੇ ਸਾਧੂ ਜੋ ਪਾਉਂਦੇ ਸੀ, ਤਾਂ ਕਿ ਉਹਨਾਂ ਵਿੱਚ ਜਾਣਾ ਬੈਠਣਾ ਸੌਖਾ ਹੋ ਜਾਵੇ ਸਾਰੇ ਥਾਵਾਂ ਤੋਂ। ਸਾਧ ਰੂਪ ਆਪਣਾ ਤਨ ਧਾਰਿਆ, ਮਹਾਂਗਨ ਤੇ ਆਪ ਉਬਾਰਿਆ, ਜਲਦੀ ਹੋਈ ਕਲਯੁਗ ਦੀ ਲੁਕਾਈ ਨੂੰ ਆਪ, ਤ੍ਰਿਸ਼ਨਾ ਦੀ ਅੱਗ ਤੋਂ, ਹਉਮੈ ਦੀ ਅਗਨ ਤੋਂ, ਵਿਕਾਰਾਂ ਦੀ ਅੱਗ ਤੋਂ, ਈਰਖਾ ਦੀ ਝਗੜਿਆਂ ਦੀ ਅੱਗ ਤੋਂ ਆਪ ਬਚਾਉਣਾ ਕੀਤਾ, ਨਾਮ ਬਾਣੀ ਦਾ ਆਸਰਾ ਦੇ ਕੇ ਸ਼ਾਂਤ ਕੀਤਾ। ਸਾਧ ਕੇ ਸੱਚ ਟਹਿਲ ਕਮਾਨੀ, ਸਤਿਗੁਰੂ ਦੀ ਸੱਚੀ ਸੇਵਾ ਟਹਿਲ, ਟਹਿਲ ਸੇਵਾ ਹੁੰਦੀ ਜਿਹੜੀ ਬਿਲਕੁਲ ਲਾਗੇ ਹੋ ਕੇ ਕੀਤੀ ਜਾਵੇ, ਸਤਿਗੁਰਾਂ ਦੀ ਸਫਾਈ ਜਿੱਥੇ ਪ੍ਰਗਾਸ਼ ਹੁੰਦਾ ਹੈ, ਥੜਾ ਸਾਹਿਬ ਰੁਮਾਲਿਆਂ ਦੀ ਸੈਟ, ਇਹ ਸਾਰੀ ਸੇਵਾ ਜਿਹੜੀ ਹੈ, ਚੌਰ ਕਰਨੀ ਚੌਰ ਸਾਹਿਬ ਮਰਿਆਦਾ ਵਿੱਚ ਆ ਕੇ ਹੱਥ ਪੈਰ ਧੋ ਕੇ ਪੰਜ ਇਸ਼ਨਾਨ ਕਰਕੇ ਘਰੋਂ ਪੂਰਾ ਇਸ਼ਨਾਨ ਕੀਤਾ ਹੋਵੇ, ਇੱਥੇ ਆ ਕੇ ਹੱਥ ਪੈਰ ਧੋਵੇ, ਪ੍ਰੇਮ ਨਾਲ ਇਹ ਟਹਿਲ ਸੇਵਾ ਬਿਲਕੁਲ ਲਾਗੇ ਦੀ ਪ੍ਰਗਾਸ਼ ਦੀ ਸੁਖਾਸਨ ਦੀ ਹੋਰ ਜਿੰਨੀ ਵੀ ਹੈ। ਸਾਧ ਕੇ ਸੱਚ ਟਹਿਲ ਕਮਾਨੀ, ਸਤਿਗੁਰਾਂ ਦੀ ਸੱਚੀ ਟਹਿਲ ਜਦੋਂ ਕਮਾਈ, ਕਮਾਉਣਾ ਕੀਤੀ, ਕਿੰਨੀ ਟਹਿਲ ਕੀਤੀ ਸਤਿਗੁਰਾਂ, ਫਿਰ ਸਤਿਗੁਰੂ ਦਾ ਰੂਪ ਹੀ ਹੋ ਗਏ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਧੰਨ ਗੁਰੂ ਅਮਰਦਾਸ ਜੀ, ਕਿੰਨੀ ਸੇਵਾ ਕੀਤੀ ਉਹਨਾਂ ਆ ਕੇ ਸਤਿਗੁਰਾਂ, ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਆਗਮਨ ਪੁਰਬ ਮਨਾ ਰਹੇ ਹਾਂ, ਗੁਰੂ ਘਰ ਵਿਖੇ ਵਿਸ਼ੇਸ਼ ਸਮਾਗਮ ਸਲਾਨਾ ਹੋ ਰਹੇ, ਕਿੰਨੀ ਸੇਵਾ ਕੀਤੀ ਮਹਾਰਾਜ ਜੀ ਨੇ, 28 ਵਰਸ ਸੇਵ ਕੀ ਕੀਤੀ, ਇਹ ਲਿਖਿਆ 28 ਸਾਲ ਬੰਸਾਵਲੀ ਨਾਮੇ ਨੇ ਭਾਈ ਕੇਸਰ ਸਿੰਘ ਜੀ ਛਿੱਬਰ ਨੇ, 28 ਵਰਸ ਸੇਵ ਕੀ ਕੀਤੀ, ਸਹੁਰੇ ਨਹੀਂ ਜਾਤੇ, ਸਹੁਰੇ ਸਹੁਰਾ ਘਰ ਕਰਕੇ ਨਹੀਂ ਗੁਰੂ ਘਰ ਨੂੰ ਜਾਣਿਆ, ਸਤਿਗੁਰਾਂ ਨੂੰ ਫਾਦਰ ਇਨ ਲਾਅ ਕਰਕੇ ਨਹੀਂ ਜਾਣਿਆ ਉਹਨਾਂ ਨੇ,
पार ब्रह्म दा रूप करके जाने है, सच्चे पाशन पार ब्रह्म दा रूप। सो राम हम सतगुर पार ब्रह्म कर माने, उन्हां दे बचन ने धन गुरु रामदास अथाह श्रद्धा प्रेम नाल मन नू मार के सेवा कीती। गुरु घर विच रहिंदे आ, जमाते हुंदे आ, सतगुरु गुरु अमरदास महाराज जी सेवा, हर एक आग्या नू पालन कीता, सिर चुकाया, किड़ियां किड़ियां बख्शिशां होईयां। फिर साध के सच टहल कमानी, उन्हें कह दिता सी महाराज असी जो हमरी बिद होती मेरे सतगुरा, सा बिद तुम हर जान हो आपे, हम रुलते फिरते कोई बात ना पूछता, गुर सतगुर संग कीरे हम थापे। धन धन गुरु नानक जन केरा, जित मिलया चूके सब सोग संतापे। क्या सी सच्चे पातशाह जी ने जदों बख्शिश होई सी निवाजिया, यही शब्द उचारे। बचपन की याद आ गई, 7 साल की उम्र विच माता पिता चले गए सी। बाबा ठाकुर हरदास जी, माता दया कौर अनूपी जी चले गए सी। अनाथां वाली हालत हो गई सी, व्यापार नूं घर दुकान नूं जिंदरा लग गया सी। जिस गलियां विच खेड़दे सी उत्थों तुरना छड के बचपन दे हाणियां नूं जद्दी घर नूं। नानी माता उत्थे नहीं रही, शरीकां विच रहना एडे वड्डे शरीके विच औखा है। नानके बासर के गिल्लां सी गुरु अमरदास जी दे पिंड, कंध नाल कंध भी सांझी सी, उत्थे लै आई सी नानी माता। तुरन लग्या कैसी हालत, सब कुछ चलिया गया सी, शरीक भी हासियां करदे सी, किसे बाह नहीं फड़ी सी। ऐसी सतगुरां दी सेवा है, सच्चे पातशाह साध के सच टहल कमानी। साधुआं दी, सतगुरां दी जदों सच्चे धर्म नाल, सच्चे प्रेम नाल, सच्चे हिरदे नाल जिन्हां भी सेवा कमाई है, भावना नाल, भाव नाल, टहल महल ताको मिला जाको साध कृपाल, जिन्हां ते सच्चे पातशाह कृपालू हो जांदे ने, ये टहल महल, टहलों महल प्राप्त हुंदा है, उन्हां नूं सतगुरां दी सेवा मिलदी है। जिन्हां ते आप सतगुरु त्रुठ जान, प्रसन्न होण, फिर टहलों महल प्राप्त हुंदा अपना स्वै स्वरूप ज्ञान निजानंद। जन्मां जन्मां दा विछोड़ा लथ जांदा है, गुरु दी टहल विच सिमरने आ, सेवा सेवा विच सिमरने आ, सिमरन तो भगती तो ज्ञान पैदा हुंदा, अपना महल स्वरूप दी पहचान हुंदी। साध के सच टहल कमानी, जदों सेवा कमाई तब होए मन शुद्ध प्राणी, तदों प्राणी दा मन शुद्ध हो जांदा है, उंज नहीं हुंदा। सतगुरां दी सेवा सफल है, सतगुर की सेवा सफल है, जे को करे चित लाए, चित ला के जड़े सच्चे प्रेम नाल कर दे, मन चिंदिया फल पावना हुम्मै विच हो जाए, हुम्मै विचो चली जाती मन छित फल भी मिलते ने। जदों हुम्मै चली गई उदों ही शुद्ध हुंदा प्राणी, तब होए मन शुद्ध प्राणी, हुम्मै दा रोग ही मैला करता है मन ते तन, हुम्मै नास हो गई ते शुद्ध हो जाता है। हुम्मै दा रोग कट के सिमरन दी दात सेवा विचों, सतगुरु दी सेवा विचों मिलती है, सिमरन चलता है, तब होए मन शुद्ध प्राणी, जन का सफल दर्श डीठा, अपने प्यारे सतगुरां दा दर्शन जेड़ा कीता होया सफल है, सतगुरां दा दीदारा सफल है, सहत फलदे हो जांदा फिर उन्हां वास्ते, गुरमुखां वास्ते। कदों दर्श सफल हुंदा है पता लगदा है, नाम प्रभु का घट घट बूठा, जदों वाहिगुरु दा नाम, सर्वव्यापक अकाल पुरख दा नाम जो हिरदिया हिरदिया विच आ,
ਸਾਰਿਆਂ ਹਿਰਦਿਆਂ ਵਿੱਚ ਬੂਠਾ ਵਸਿਆ ਹੋਇਆ, ਉਹ ਨਾਮ ਦਾ ਗਿਆਨ ਹੋ ਜਾਂਦਾ। ਮੇਰੇ ਹਿਰਦੇ ਵਿੱਚ ਵੀ ਉਹ ਹੀ ਹੈ, ਸਾਰਿਆਂ ਦੇ ਵਿੱਚ ਨਾਮ ਦਾ ਵਸ, ਘੱਟ ਘੱਟ ਬੂਠਾ ਸਾਰਿਆਂ ਵਿੱਚ ਵਸਿਆ ਹੋਇਆ। ਵਾਹਿਗੁਰੂ ਨੂੰ ਦੇਖ ਲੈਂਦਾ ਆਪਣੇ ਹਿਰਦੇ ਅੰਦਰ। ਜਦੋਂ ਨਾਮ ਪ੍ਰਾਪਤ ਹੋ ਜਾਂਦਾ ਹੈ, ਫਿਰ ਦੂਜਿਆਂ ਅੰਦਰ ਵੀ ਉਹਦਾ ਸਰੂਪ ਨਜ਼ਰ ਆਉਂਦਾ ਵੀ ਉਹ ਹੀ ਘੱਟ ਘੱਟ ਬੂਠਾ, ਘਟਾਂ ਘਟਾਂ ਵਿੱਚ ਉਹ ਹੀ ਵਸਿਆ ਹੋਇਆ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਜਿਨ੍ਹਾਂ ਨੂੰ ਸੱਚੀ ਗਵਾਹੀ ਮਿਲੀ ਹੈ ਉਹਨਾਂ ਦੇ ਅੰਦਰ ਇਹ ਜੋਤ ਪ੍ਰਗਟ ਹੁੰਦੀ ਹੈ, ਉਹਨਾਂ ਨੂੰ ਗਿਆਨ ਹੁੰਦਾ ਹੈ, ਦੁਈ ਦੁਐਸ਼ ਖਤਮ ਹੋ ਜਾਂਦੀ। ਮਿਟਾਨੇ ਸਭ ਕਲ ਕਲੇਸ਼, ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਫਿਰ ਉਹਨਾਂ ਦੇ। ਕਲਯੁਗ ਦੇ ਸਮੇਂ ਦੇ ਜਿੰਨੇ ਕਲੇਸ਼ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅਰਕ, ਨਿੰਦਿਆ ਚੁਗਲੀ ਦੁਐਸ਼ ਈਰਖਾ ਕਰਕ, ਜਿੰਨੇ ਕਲੇਸ਼ ਨੇ, ਝਗੜੇ ਨੇ, ਲੋਭ ਲਾਲਚ ਨੇ, ਇਹ ਸਭ ਮਿਟ ਜਾਂਦੇ ਨੇ। ਰਹਿਣੀ ਕਹਿਣੀ ਬਹਿਣੀ ਸਹਿਣੀ ਗੁਰਮਤ ਆ ਕੇ ਟਿਕ ਜਾਂਦੀ ਹਿਰਦੇ ਵਿੱਚ। ਮਿਟਾਨੇ ਸਭ ਕਲ ਕਲੇਸ਼, ਕਲਯੁਗ ਦੇ ਸਾਰੇ ਕਲੇਸ਼ ਮਿਟ, ਗੁਰੂ ਦਾ ਬਖਸ਼ਿਆ ਨਾਮ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਬਿਟਾਵੋ। ਤਾਂ ਹੀ ਕਿਹਾ ਸੀ ਆਪ ਜੀ ਨੇ ਪਾਵਨ ਸੁਖਮਨੀ ਸਾਹਿਬ ਵਿੱਚ, ਗੁਰੂ ਦਾ ਬਖਸ਼ਿਆ ਨਾਮ ਯਾਦ ਕਰਨ ਨਾਲ ਸਭ ਕਲ ਕਲੇਸ਼, ਕਲਯੁਗ ਦੇ ਸਭ ਝਗੜੇ, ਉਪਦਰਵ, ਪਾਪ, ਗੁਨਾਹ ਮਿਟਾਨੇ ਉਹਨਾਂ ਮਿਟਾ ਲਏ ਨੇ, ਮਿਟ ਜਾਂਦੇ ਨੇ ਸੇਵਾ ਕਰਨ ਵਾਲਿਆਂ ਦੇ। ਗੁਰੂ ਦੀ ਸੇਵਾ ਟਹਿਲ ਸੇਵਾ ਵਿੱਚ ਜੋ ਲੱਗ ਜਾਂਦੇ ਨੇ, ਗੁਰਸ ਹਿਰਦੇ ਕਰਕੇ ਮਨ ਕਰਕੇ ਸ਼ਾਂਤ ਹੋ ਜਾਂਦੇ। ਜਿਸ 'ਤੇ ਉਪਜੇ ਤਿਸ ਮਹਿ ਪਰਵੇਸ਼, ਜਿਸ ਵਾਹਿਗੁਰੂ ਤੋਂ ਬ੍ਰਹਮ ਦੀ ਆਸ ਅੰਸਿਆ ਹੈ ਸਾਡਾ ਮਨ ਸ਼ੁੱਧ, ਸਤੋ ਗੁਣ ਦੇ ਵਿੱਚੋਂ ਪੈਦਾ ਹੋਇਆ। ਕਹੋ ਕਬੀਰ ਇਹੋ ਰਾਮ ਕੀ ਅੰਸ਼, ਭਗਤ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਨੇ, ਰਾਮ ਦੀ ਅੰਸ਼ ਵਾਹਿਗੁਰੂ ਦੀ, ਉਹਦੀ ਜੋਤ ਆ। ਜਿਸ 'ਤੇ ਉਪਜੇ ਤਿਸ ਮਾਹੇ ਸਮਾਏ, ਤਿਸ ਮਹਿ ਪਰਵੇਸ਼, ਜੀ ਤੋਂ ਪੈਦਾ ਹੋਏ ਨੇ ਉਹਦੇ ਵਿੱਚ ਹੀ ਜਾ ਕੇ ਅਵੇਸ਼, ਉਹਦੇ ਦਰ ਵਿੱਚ ਹੀ ਸਮਾ ਜਾਂਦੇ ਨੇ, ਉਹਦੇ ਵਿੱਚ ਹੀ ਪ੍ਰਵੇਸ਼ ਹੋ ਜਾਂਦੇ ਨੇ, ਉਹਦੇ ਵਿੱਚ ਲੀਨ ਹੋ ਜਾਂਦੇ ਨੇ। ਪ੍ਰਗਟੇ ਅਨੂਪ ਗੋਬਿੰਦ, ਫਿਰ ਉਹਨਾਂ ਦੇ ਹਿਰਦੇ ਵਿੱਚ ਪ੍ਰਗਟੇ ਪ੍ਰਗਟ ਹੋ ਜਾਂਦੇ ਨੇ। ਅਨੂਪ ਉਪਮਾ ਤੋਂ ਰਹਿਤ ਬੇਅੰਤ ਪ੍ਰਭੂ, ਜਿਹਦੇ ਗੁਣਾਂ ਮੁੱਕ ਨੇ, ਜਿਹਦੇ ਗੁਣਾਂ ਦਾ ਬਿਆਨ ਹੀ ਨਹੀਂ ਹੁੰਦਾ। ਅਨੂਪ ਆ ਵਡਿਆਈ ਉਪਮਾ, ਜਿਹਦੀ ਹੋ ਹੀ ਨਾ ਸਕੇ, ਪੂਰੀ ਨਾ ਹੋਵੇ, ਇਉਂ ਕਹਿ ਲਈਏ। ਕਿਸੇ ਵੀ ਧਰਮ ਗ੍ਰੰਥ ਤੋਂ, ਕਿਸੇ ਵੀ ਪੈਗੰਬਰ ਤੋਂ, ਅਵਤਾਰੀ ਪੁਰਸ਼ ਤੋਂ ਨਹੀਂ ਪੂਰੀ ਹੋਈ ਹੈ, ਨਹੀਂ ਮੁੱਕੀ। ਏਡਾ ਬੇਅੰਤ ਹੈ, ਅਨੂਪ ਆ ਉਪਮਾ, ਉਹਦੇ ਬਰਾਬਰ ਕੋਈ ਵਡਿਆਈ ਦਿੱਤੀ ਨਹੀਂ ਜਾ ਸਕਦੀ, ਕੋਈ ਉਦਾਹਰਨ ਘਟਦੀ ਨਹੀਂ ਹੈ ਪੂਰਨ ਤੌਰ 'ਤੇ। ਪ੍ਰਗਟੇ ਅਨੂਪ ਗੋਬਿੰਦ ਬੇਅੰਤ, ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜੇ ਉਹ ਗੋਬਿੰਦ ਅਕਾਲ ਪੁਰਖ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦੇ ਨੇ, ਗਿਆਨ ਹੋ ਜਾਂਦਾ ਹੈ। ਪ੍ਰਭ ਪੂਰੇ ਨਾਨਕ ਬਖਸਿੰਦ, ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਪ੍ਰਭੂ ਜੋ ਅਕਾਲ ਪੁਰਖ ਸਾਰੇ ਪਰਿਪੂਰਨ, ਇੱਕ ਰਸ ਸਾਰੇ ਥਾਵਾਂ 'ਤੇ, ਪ੍ਰਭ ਪੂਰੇ ਸਾਰੇ ਉਹ ਹੀ ਪੂਰੇ ਹੋਏ ਨੇ, ਪਰਿਪੂਰਨ ਨੇ, ਇਹ ਗਿਆਨ ਹੋ ਜਾਂਦਾ ਹੈ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕੇ ਕੰਕਾਰ। ਅਨੇਕਾਂ ਤਰੀਕਿਆਂ ਨਾਲ ਸੱਚੇ ਪਾਤਸ਼ਾਹ ਹੀ ਹੈ ਸਾਰੇ। ਗਰੀਬ ਨਿਵਾਜ ਫੁੱਲਾਂ ਵਿੱਚ ਸੁਗੰਧੀ ਰੂਪ ਆ, ਸਾਰੇ ਥਾਵਾਂ 'ਤੇ ਪਸਰਿਆ ਹੋਇਆ,
ਗਰੀਬ ਨਿਵਾਜ ਪ੍ਰਭ ਪੂਰੇ ਨਾਨਕ ਬਖਸਿੰਦ ਸਾਰੇ ਥਾਵਾਂ ਤੇ ਉਹੀ ਪੂਰੇ ਨੇ ਇੱਕ ਦਾ ਹੀ ਵਾਸਾ ਹੈ ਉਹੀ ਬਖਸ਼ਿੰਦ ਸ਼ਰਨਾਇਆਂ ਦੇ ਸਭ ਗੁਨਾਹ ਔਗਣ ਮੇਟ ਕੇ ਬਖਸ਼ ਲੈਂਦਾ ਹੈ ਬਖਸ਼ ਕੇ ਮੇਲ ਲੈਂਦਾ ਆਪਣੇ ਨਾਲ ਸੱਚੇ ਪਾਤਸ਼ਾਹ ਪੂਰੇ ਸਤਿਗੁਰਾਂ ਦਾ ਰੂਪ ਸਤਿਗੁਰੂ ਬਖਸ਼ਿੰਦ ਨੇ ਆਪ ਜੀ ਨੇ ਤਾਂ ਹੀ ਕਿਹਾ ਹੇ ਅਰਦਾਸ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੋਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨਾ ਸੂਜਾ ਦੂਜੀ ਠਾ ਹਰ ਹਾਰ ਪਰੇ ਉਤੋਂ ਦੁਆਰੀ ਲੇਖਾ ਛੋੜ ਲੇਖਾ ਛੁੱਟ ਹਮ ਨਿਰਗੁਣ ਲਿਹੋ ਬਾਰੀ ਸਦ ਬਖਸਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਬਾਰੀ ਜਿਨ੍ਹਾਂ ਨੂੰ ਸਤਿਗੁਰੂ ਬਖਸ਼ ਲੈਂਦੇ ਨੇ ਉਹੀ ਵਾਹਿਗੁਰੂ ਦਾ ਜਸ ਗਾਉਂਦੇ ਨੇ ਉਹਨਾਂ ਦੇ ਹਿਰਦੇ ਵਿੱਚ ਹੀ ਗਿਆਨ ਹੁੰਦਾ ਹੈ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਹੇ ਅਰਦਾਸ ਮਹਾਰਾਜ ਬਖਸ਼ ਲਓ ਮਿਹਰ ਕਰੋ ਬਖਸ਼ ਲਓ ਅਸੀਂ ਤਾਂ ਲੇਖਾ ਛੋੜ ਲੇਖਾ ਛੁੱਟ ਹਮ ਨਿਰਗੁਣ ਲਿਹੋ ਬਾਰੀ ਸਾਡੇ ਕਰਮਾਂ ਦਾ ਜੇ ਲੇਖਾ ਹਿਸਾਬ ਕਰੋਗੇ ਕਦੇ ਵੀ ਛੁੱਟਣ ਦੀ ਵਾਰੀ ਨਹੀਂ ਆਵੇਗੀ ਅਲੇਖਾ ਲੇਖਾ ਨਾ ਕਰਿਓ ਸੱਚੇ ਬਖਸ਼ ਲਓ ਮਿਹਰ ਕਰ ਸਤਿਗੁਰੂ ਮਿਹਰ ਕਰਕੇ ਬਖਸ਼ ਦਿੰਦੇ ਨੇ ਜਿਹਨੂੰ ਬਖਸ਼ ਲੈਂਦੇ ਨੇ ਪ੍ਰਸੰਨ ਹੋ ਜਾਣ ਉਹਦੇ ਹਿਰਦੇ ਵਿੱਚ ਨਾਮ ਦੀ ਦਾ ਦੇ ਇਹ ਪੂਰੇ ਸਤਿਗੁਰਾਂ ਦੀ ਬਖਸ਼ ਮਿਹਰ ਦਾ ਫਿਰ ਪਤਾ ਲੱਗਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਕੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰਨ ਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਹੇ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ

Wow.

ਕੜਾ ਤੇਰੇ ਭਾਂਡੇ ਸਰਬੱਤ ਦਾ।

ਖਾਲਸਾ ਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਵਾਹਿਗੁਰੂ।

ਵੈਸੇ ਫਤਖ ਸੰਬੰਧੀ ਨੂਰ ਅਰਸਾਹੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੋ ਸਤਨਾਮ

ਬੜੀ ਵੱਡੀ ਵੱਡਾ ਪਾਰ ਤੇਰਾ ਮਰਤੂਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤੂਬਾ ਜੀਆ ਅੰਦਰ ਜੀ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਬਸ ਤੇਰਾ ਕਰ ਭਲਾ ਤੇਰਾ ਕਰ ਆਨੰਦ ਵਧਾਈ ਤੁਧ ਕਰ ਮਾਣ ਮੱਤਾ ਤੇ ਜੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਨਕ ਦਾਸਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਉ ਵਾਰੀ ਜੀਉ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾ ਹਰ ਪਾਏ ਹਰ ਸਿਓ ਸਹਿਜ ਸਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਆ ਨਾਹੀ ਸਬਦ ਮੇਲ ਮਿਲਾਵਣਿਆ ਗੁਰਮੁਖ ਲਿਪਤ ਰਹਿ ਸੰਸਾਰੇ ਗੁਰ ਕੈ ਤਖੀਐ ਨਾਮ ਆਧਾਰੇ ਗੁਰਮੁਖ ਜੋਰ ਕਰੇ ਕਿਆ ਤੈ ਸੁਣਾਉ ਆਪੇ ਖਪ ਦੁੱਖ ਪਾਵਣਿਆ ਮਨਮੁਖ ਅੰਧੇ ਸੁਧ ਨਾ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹੋ ਜਗ ਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸ ਨਾ ਪਾਏ ਤੇ ਹੀ ਵਰਤੈ ਵਾਸੂ ਵਾਸ ਜਣਾਵਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਗਮ ਪਾਰਾ ਦੁਖੀਏ ਨਿਤ ਫਿਰ ਬਿਲ ਲਾਂਦੇ ਬਿਨ ਗੁਰਸਾਂਤ ਨਾ ਪਾਵਣਿਆ ਜਿਨ ਕੀਤੇ ਸੋਈ ਬਿਦ ਜਾਣਾ ਆਪ ਕਰੇ ਤਾ ਹੁਕਮ ਪਛਾਣਾ ਜਿਹਾ ਅੰਦਰ ਪਾਏ ਤੇਹਾ ਵਰਤੈ ਆਪੇ ਬਾਹਰ ਪਾਵਣਿਆ ਇਸ ਬੱਜ ਹੋ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਬਸੈ ਘਟ ਅੰਤਰ ਜਿਸ ਦੇਵੈ ਸੋ ਪਾਵਣਿਆ ਮਾਜ ਮਾਜ ਮਹਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉਮੈ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ

ਅੰਮ੍ਰਿਤ ਰੰਗ ਰਤਾ ਲਿਵ ਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲਾ ਦਿਨ ਰਾਤੀ, ਮਨ ਤਨ ਅੰਮ੍ਰਿਤ ਪੀ ਆਵਣਿਆ, ਸੋ ਕਿਛ ਕਰੈ ਜੋ ਚਿੱਤ ਨਾ ਹੋਈ, ਤਿਸ ਦਾ ਹੁਕਮ ਮੇਟ ਨਾ ਸਕੈ ਕੋਈ, ਹੁਕਮੇ ਵਰਤਾ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀ ਆਵਣਿਆ, ਅਜਬ ਕੰਮ ਕਰਤੇ ਹਰ ਕੇਰੇ, ਹੁਮਨ ਭੂਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸਿਉ ਚਿਤਲਾਏ, ਅੰਮ੍ਰਿਤ ਸ਼ਬਦ ਵਜਾਵਣਿਆ, ਖੋਟੇ ਖਰੇ ਤੁਧ ਆਪ ਪਾਏ, ਤੁਧ ਆਪੇ ਪਰਖੇ ਲੋਕ ਸੁਭਾਏ, ਖਰੇ ਪਰਖ ਖਜ਼ਾਨਾ ਪਾਏ, ਹੇ ਖੋਟੇ ਭਰਮ ਭੁਲਾਵਣਿਆ, ਕਿਉ ਕਰ ਵੇਖਾ ਕਿਉ ਸਾਲਾਹੀ, ਗੁਰ ਪ੍ਰਸਾਦੀ ਸ਼ਬਦ ਸਲਾਹੀ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸਾ, ਤੂੰ ਭਾਣਾ ਅੰਮ੍ਰਿਤ ਪੀ ਆਵਣਿਆ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵਿਆ ਹਿਰਦੈ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲਹਿ ਜਾਵਣਿਆ, ਮਾਝ ਮਹੱਲਾ ਤੀਜਾ, ਅੰਮ੍ਰਿਤ ਵਰਸਾ ਸਹਿਜ ਸੁਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ, ਅੰਮ੍ਰਿਤ ਪੀ ਸਦਾ ਤ੍ਰਿਪਤਾਸੇ, ਕਰ ਕਿਰਪਾ ਤ੍ਰਿਸਨਾਮ ਬੁਝਾਵਣਿਆ, ਹਉ ਵਾਰੀ ਜੀਉ ਵਾਰੀ, ਗੁਰਮੁਖ ਅੰਮ੍ਰਿਤ ਪੀ ਆਵਣਿਆ, ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ, ਸਹਿਜੇ ਹਰ ਗੁਣ ਗਾਵਣਿਆ, ਰਹਾਉ ਗੁਰਪ੍ਰਸਾਦੀ ਸਹਿਜ ਕੋ ਪਾਏ, ਦੁਬਧਾ ਮਾਰੇ ਕਸ ਸਿਉ ਲਿਬਲਾਏ, ਨਦਰ ਕਰੇ ਤਾ ਹਰ ਗੁਣ ਗਾਵੈ, ਨਦਰੀ ਸੱਚ ਸਮਾਵਣਿਆ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਣੇਰੀ, ਤੁਝ ਤੇ ਬਾਹਰ ਕਿਛ ਨਾ ਹੋਵੈ, ਗੁਰਮੁਖ ਸੋਝੀ ਪਾਵਣਿਆ, ਗੁਰਮੁਖ ਤਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ, ਗੁਰ ਕਿਰਪਾ ਤੇ ਪਾਵਣਿਆ, ਸਤਿਗੁਰ ਸੇਵਾ ਸੋ ਜਨ ਸੋ ਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੈ, ਅੰਮ੍ਰਿਤ ਮਨ ਤਨ ਬਾਣੀ ਰਤਾ, ਅੰਮ੍ਰਿਤ ਸਹਿਜ ਸੁਣਾਵਣਿਆ, ਮਨਮੁਖ ਭੂਲਾ ਦੂਜਾ ਭਾਏ ਖੁਆਏ, ਨਾਮ ਨ ਲੇਵੈ ਮਰੈ ਬਿਖ ਖਾਏ, ਅਨਦਿਨ ਸਦਾ ਵਿਸਟਾ ਮਹਿ ਵਾਸਾ, ਬਿਨ ਸੇਵਾ ਜਨਮ ਗਵਾਵਣਿਆ, ਅੰਮ੍ਰਿਤ ਪੀਵੈ ਜੈ ਸਨੋ।

ਆਪ ਪੀਆਏ। ਗੁਰ ਪ੍ਰਸਾਦੀ ਸਹਿਜ ਲਿਵ ਲਾਏ, ਪੂਰਨ ਪੂਰ ਰਹਿਆ ਸਭ ਆਪੇ, ਗੁਰਮਤਿ ਨਦਰੀ ਆਵਣਿਆ। ਆਪੇ ਆਪ ਨਿਰੰਜਨ ਸੋਈ, ਜਿਨ ਸਿਰਜੀ ਤਿਨ ਆਪੇ ਗੋਈ, ਨਾਨਕ ਨਾਮ ਸਮਾਲ ਸਦਾ ਤੂੰ, ਸਹਿਜੇ ਸੱਚ ਸਮਾਵਣਿਆ। ਮਾਜ ਮਹੱਲਾ ਤੀਜਾ, ਜੇ ਸੇ ਸੱਚ ਲਾਗੇ ਜੋ ਤੁਧ ਪਹਾਏ, ਸਦਾ ਸੱਚ ਸੇਵ ਹੈ ਸਹਿਜ ਸੁਭਾਏ। ਸੱਚਾ ਸ਼ਬਦ ਸੱਚਾ ਸਾਲਾਹੀ, ਸੱਚਾ ਮੇਲ ਮਿਲਾਵਣਿਆ, ਹੋ ਵਾਰੀ ਜੀਉ ਵਾਰੀ ਸੱਚ ਸਾਲਾਹਣਿਆ। ਸੱਚ ਧਿਆਇਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਣਿਆ ਰਹਾਉ। ਜਹਿ ਦੇਖਾ ਸੱਚ ਸਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ, ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣਾ ਆਖ ਵਖਾਣਿਆ। ਮਨਸਾ ਮਾਰ ਸੱਚ ਸੁਮਾਣੀ, ਇਨ ਮਨ ਡੀਠੀ ਸਭ ਆਵਣ ਜਾਣੀ। ਸਤਿਗੁਰ ਸੇਵੇ ਸਦਾ ਮਨ ਨੇਹ ਚਲ, ਨਿਜ ਘਰ ਵਾਸਾ ਪਾਵਣਿਆ। ਗੁਰ ਕਾ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਾਲਾਹੀ, ਗੁਰ ਸ਼ਬਦੀ ਸੱਚ ਪਾਵਣਿਆ। ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸਮਲ ਹੈ ਸੇਵਡ ਭਾਗੀ, ਸੱਚਾ ਸ਼ਬਦ ਆਪ ਮਿਲਾਏ, ਸਤਸੰਗਤ ਸੱਚ ਗੁਣ ਗਾਵਣਿਆ। ਲੇਖਾ ਪੜ੍ਹੀਐ ਜੇ ਲੇਖੇ ਵਿੱਚ ਹੋਵੇ, ਉਹ ਅਗਮਾ ਗੋਚਰ ਸ਼ਬਦ ਸੁਧ ਹੋਵੇ, ਆਂਦਨ ਸੱਚ ਸ਼ਬਦ ਸਾਲਾਹੀ, ਹੋਰ ਕੋਈ ਨਾ ਕੀਮਤ ਪਾਵਣਿਆ। ਪੜ੍ਹ ਪੜ੍ਹ ਥਾਕੇ ਸਾਂਤ ਨਾ ਆਈ, ਤ੍ਰਿਸ਼ਨਾ ਜਾਲੇ ਸੁਧ ਨਾ ਕਾਈ। ਬਿਖ ਬਿਹਾਜਾ ਹੈ ਬਿਖ ਮੋਹ ਪਿਆਸੇ, ਕੂੜ ਬੋਲ ਬਿਖ ਖਾਵਣਿਆ। ਗੁਰਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ, ਨਾਨਕ ਏਕੋ ਨਾਮ ਵਰਤਾ ਮਨ ਅੰਤਰ, ਗੁਰਪ੍ਰਸਾਦੀ ਪਾਵਣਿਆ। ਮਾਜ ਮਹੱਲਾ ਤੀਜਾ, ਵਰਨ ਰੂਪ ਵਰਤਾ ਸਭ ਤੇਰੇ, ਮਰਮਰ ਜੰਮਹਿ ਫੇਰ ਪਵਹਿ ਕਨੇਰੇ, ਤੂੰ ਏਕੋ ਨੇਹ ਚਲੇ ਅਗਮਾ ਪਾਰਾ, ਗੁਰਮਤੀ ਬੂਝ ਬੁਝਾਵਣਿਆ। ਹੋ ਵਾਰੀ ਜੀਉ ਵਾਰੀ ਰਾਮ ਨਾਮ ਮਨ ਵਸਾਵਣਿਆ, ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ, ਗੁਰਮਤੀ ਆਪ ਬੁਝਾਵਣਿਆ ਰਹਾਉ। ਸਭ ਏਕਾ ਜੋਤ ਜਾਣੈ ਜੇ ਕੋਈ, ਸਤਿਗੁਰ ਸੇਵਿਆ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤਾ ਸਭ ਥਾਈ, ਜੋਤੀ ਜੋਤ ਮਿਲਾਵਣਿਆ। ਤਿਸ ਨਾਗਨ ਜਲੈ ਸੰਸਾਰਾ, ਲੋਭ ਅਭਿਮਾਨ ਬਹੁਤ ਅਹੰਕਾਰਾ, ਮਰਮਰ ਜਨਮੈ ਪਤ ਗਵਾਏ ਆਪਣੀ, ਬਿਰਥਾ ਜਨਮ ਗਵਾਵਣਿਆ। ਗੁਰ ਕਾ ਸ਼ਬਦ ਕੋ ਵਿਰਲਾ ਬੂਜੈ, ਆਪ ਮਾਰੇ ਤਾ ਤਰੇ ਭਵਣ ਸੂਜੈ, ਫਿਰ ਉਹ ਮਰਨਾ ਫਿਰ ਉਹ ਮਰੈ ਨ ਮਰਨਾ ਹੋਵੈ, ਸਹਿਜੇ ਸੱਚ ਸਮਾਵਣਿਆ। ਮਾਇਆ ਮਹਿ ਫਿਰ ਚਿੱਤ ਨ ਲਾਏ, ਗੁਰ ਕਾ ਸ਼ਬਦ ਸਦ ਰਹਿ ਸਮਾਏ, ਸੱਚ ਸਲਾਹੇ ਸਭ ਘਟ ਅੰਤਰ, ਸੱਚੋ ਸੱਚ ਸੁਹਾਵਣਿਆ। ਸੱਚ ਸਾਲਾਹੀ ਸਦਾ ਹਜੂਰੇ, ਗੁਰ ਕਾ ਸ਼ਬਦ ਰਹਿਆ ਭਰ ਪੂਰੇ, ਗੁਰਪ੍ਰਸਾਦੀ ਸੱਚ ਨਦਰੀ ਆਵੈ, ਸੱਚੇ ਹੀ ਸੁਖ ਪਾਵਣਿਆ। ਸੱਚ ਮਨ ਅੰਦਰ ਰਹਿਆ ਸਮਾਏ, ਸਦਾ ਸੱਚ ਨੇਹ ਚਲ ਆਵੈ ਨਾ ਜਾਏ, ਸੱਚੇ ਲਾਗੈ ਸੋ ਮਨ ਨਿਰਮਲਾ, ਗੁਰਮਤੀ ਸੱਚ ਸਮਾਵਣਿਆ। ਸੱਚ ਸਾਲਾਹੀ ਅਵਰ ਨ ਕੋਈ, ਜਿਤ ਸੇਵਿਆ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਕਮਾਵਣਿਆ। ਮਾਜ ਮਹੱਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ, ਨਿਰਮਲ ਬਾਣੀ ਹਰ ਸਾਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ। ਹਉ ਵਾਰੀ ਜੀਉ ਵਾਰੀ ਸੁਖਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸਾ ਮਿਟਾਵਣਿਆ ਰਹਾਉ। ਨਿਰਮਲ ਨਾਮ ਵਸਿਆ ਮਨ ਆਏ, ਮਨ ਤਨ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੈ ਨਿਤ ਸਾਚੇ ਕੇ, ਨਿਰਮਲ ਨਾਦ ਵਜਾਵਣਿਆ।
ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚ ਹੋਆ ਮੁਆਤ ਥਾ ਮੋਹ ਨ ਮਾਇਆ। ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ, ਹੁਮੈ ਮੈਲ ਗੁਰ ਸਬਦੇ ਧੋਵੈ। ਨਿਰਮਲ ਵਾਜੈ ਅਨਹਦ ਧੁਨ ਬਾਣੀ, ਦਰ ਸੱਚਾ ਸੋਭਾ ਪਾਵਣਿਆ। ਨਿਰਮਲ ਤੇ ਸਭ ਨਿਰਮਲ ਹੋਵੈ, ਨਿਰਮਲ ਮਨੁਆ ਹਰ ਸ਼ਬਦ ਪਰੋਵੈ। ਨਿਰਮਲ ਨਾਮ ਲੱਗੇ ਬਡਭਾਗੀ, ਨਿਰਮਲ ਨਾਮ ਸੁਹਾਵਣਿਆ। ਸੋ ਨਿਰਮਲ ਜੋ ਸਬਦੇ ਸੋ ਹੈ, ਨਿਰਮਲ ਨਾਮ ਮਨ ਤਨ ਮੋਹੈ। ਸੱਚ ਨਾਮ ਮਲ ਕਦੇ ਨ ਲਾਗੈ, ਮੁਖ ਊਜਲ ਸੱਚ ਕਰਾਵਣਿਆ। ਮਨ ਮੈਲਾ ਹੈ ਦੂਜਾ ਪਾਏ, ਮੈਲਾ ਚੌਕਾ ਮੈਲਾ ਥਾਏ। ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਮੈਲੇ ਨਿਰਮਲ ਸਭ ਹੁਕਮ ਸੁਭਾਏ, ਸੇ ਨਿਰਮਲ ਜੋ ਹਰ ਸਾਚੇ ਪਾਏ। ਨਾਨਕ ਨਾਮ ਵਸੈ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ। ਮਾਝ ਮਹੱਲਾ ਤੀਜਾ, ਗੋਬਿੰਦ ਊਜਲ ਊਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ। ਮਨ ਊਜਲ ਸਦਾ ਮੁਖ ਸੋਹ ਹੈ, ਅਤ ਊਜਲ ਨਾਮ ਧਿਆਵਣਿਆ।

ਬਣੇ ਆ ਰਹਾਉ ਗੋਬਿੰਦ ਗਾਵਹਿ ਸਹਿਜ ਸੁਭਾਏ ਗੁਰ ਕੈ ਭੈ ਉਜਲ ਹਉਮੈ ਮਲ ਜਾਏ ਸਦਾ ਆਨੰਦ ਰਹਿ ਹੈ ਭਗਤ ਕਰਾ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੈ ਭਗਤ ਦਰੇੜਾਏ ਗੁਰ ਕੈ ਸ਼ਬਦ ਮਨੈ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸਬਦੇ ਨਿਰਤ ਕਰਾ ਬਣਿਆ ਉੱਚਾ ਕੂਕੇ ਤਨਹਿ ਪਛਾੜੇ ਮਾਇਆ ਮੋਹੇ ਜੋਹਿਆ ਜਮਕਾਲੇ ਮਾਇਆ ਮੋਹ ਇਸ ਮਨਹਿ ਨਚਾਏ ਅੰਤਰ ਕਪਟ ਦੁੱਖ ਪਾਵਣਿਆ ਗੁਰਮੁਖ ਭਗਤ ਜਾਪ ਕਰਾਏ ਤਨ ਮਨ ਰਾਤਾ ਸਹਿਜ ਸੁਭਾਏ ਬਾਣੀ ਵੱਜੈ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁ ਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪਿੜ ਬੰਦ ਨਾਚੈ ਦੂਜੇ ਭਾਏ ਦੁੱਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਜੁਗਤਾ ਗੁਰ ਕੈ ਸ਼ਬਦ ਸਦਾ ਹਰ ਧਿਆਏ ਹੈ ਭਗਤ ਹਰ ਭਾਵਣਿਆ ਗੁਰਮੁਖ ਭਗਤ

ਹਰ ਮਨ ਵਸਾਇਆ, ਹਰਖ ਸੋਗ ਸਭ ਮੋਹ ਗਵਾਇਆ। ਇੱਕ ਸਿਓ ਲਿਵ ਲਾਗੀ ਸਦ ਹੀ, ਹਰ ਨਾਮ ਮਨ ਵਸਾ ਬਣਿਆ। ਭਗਤ ਰੰਗ ਰਾਤੇ ਸਦਾ ਤੇਰਾ ਚਾਏ, ਨੌਨਿਦ ਨਾਮ ਵਸਿਆ ਮਨ ਆਏ। ਪੂਰਾ ਭਾਗ ਸਤਿਗੁਰ ਪਾਇਆ, ਸਭ ਦੇ ਮੇਲ ਮਿਲਾ ਬਣਿਆ।

ਸਦਾ ਸਦਾ ਸਾਚੇ ਤੁਧ ਸਾਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ। ਏਕ ਸਿਓ ਮਨ ਰਹਿਆ ਸਮਾਏ, ਮਨ ਮੰਨਿਆ ਮਨ ਹੈ ਮੇਲਾ ਬਣਿਆ। ਗੁਰਮੁਖ ਹੋਵੈ ਸੋ ਸਾਲਾਹੇ, ਸਾਚੇ ਠਾਕੁਰ ਵੇ ਪਰਵਾਹੇ। ਨਾਨਕ ਨਾਮ ਵਸੈ ਮਨ ਅੰਤਰ, ਗੁਰਸਬਦੀ ਹਰ ਮੇਲਾ ਬਣਿਆ। ਮਾਜ ਮਹੱਲਾ ਤੀਜਾ, ਤੇਰੇ ਭਗਤ ਸੋਹ ਹੈ ਸਾਚਾ ਦਰਬਾਰੇ। ਗੁਰ ਕਾ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹਿ ਦਿਨ ਰਾਤੀ। ਗੁਣ ਕਾ ਗੁਣੀ ਸਮਾਵਣਿਆ, ਹਉ ਵਾਰੀ ਜੀਉ ਵਾਰੀ, ਨਾਮ ਸੁਣ ਮਨ ਵਸਾਵਣਿਆ। ਹਰ ਜੀਉ ਸੱਚਾ ਉੱਚੋ ਉੱਚਾ, ਹਉਮੈ ਮਾਰ ਮਿਲਾਵਣਿਆ। ਰਹਾਉ ਹਰ ਜੀਉ ਸਾਚਾ ਸਾਚੀ ਨਾਈ, ਗੁਰਪ੍ਰਸਾਦੀ ਕਿਸੈ ਮਿਲਾਈ। ਗੁਰ ਸ਼ਬਦ ਮਿਲਹਿ ਸੇ ਵਿਛੁੜਹਿ ਨਾਹੀ, ਸਹਿਜੇ ਸੱਚ ਸਮਾਵਣਿਆ। ਤੁਝ ਤੇ ਬਾਹਰ ਕਛੂ ਨਾ ਹੋਏ,

ਭੈ ਪਾਏ ਸੀ ਗਾਰ ਬਣਾਏ। ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾਵਣਿਆ, ਸ਼ਬਦ ਵਿਸਾਰਨ ਤਿਨਾ ਠੌਰ ਨਾ ਠਾਓ, ਭਰਮ ਭੂਲੇ ਜੋ ਸੁਣੈ ਘਰ ਕਾਓ। ਹਾਲਤ ਪਲਤ ਤਿਨੀ ਦੋਵੈ ਗਵਾਏ, ਦੁਖੇ ਦੁਖ ਵੇਹਾਵਣਿਆ, ਲਿਖਦਿਆ ਲਿਖਦਿਆ ਕਾਗਦ ਮਸਖੋਈ, ਦੂਜੈ ਭਾਏ ਸੁਖ ਪਾਏ ਨ ਕੋਈ। ਕੂੜ ਲਿਖਹਿ ਤਾ ਕੂੜ ਕਮਾਵਹਿ, ਜਲ ਜਾਵਹਿ ਕੂੜ ਚਿਤ ਲਾਵਣਿਆ, ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇ ਜਨ ਸੱਚੇ ਪਾਵੈ ਮੋਖ ਦੁਆਰ। ਸੱਚ ਕਾਗਦ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਣਿਆ, ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ, ਅੰਤਰ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉ ਵਾਰੀ ਹਉ ਮੈਂ ਮੈਲ ਲਾਗੀ ਗੁਰ ਸਬਦੀ ਖੋਵੈ, ਮਨ ਨਿਰਮਲਾਂ ਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨਾ, ਅਬਰਾ ਭਗਤ ਕਰਾਵਣਿਆ, ਤੇ ਨਾਮ ਭਗਤ ਜਨਾ ਕਹੋ ਸਾਧ ਨਮਸਕਾਰ ਕੀਜੈ, ਜੋ ਅੰਨ ਦਿਨ ਹਰ ਗੁਣ ਗਾਵਣਿਆ ਰਹਾਓ।

ਮਰ ਮਰ ਜੀਵੈ ਤਾ ਕਿਛ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ, ਬਹੁ ਕਰਮ ਕਮਾਵੈ ਮੁਕਤ ਨਾ ਪਾਏ, ਦੇਸੰਤਰ ਭਵੈ ਦੂਜਾ ਭਾਏ ਖੁਆਏ, ਬਿਰਥਾ ਜਨਮ ਗਵਾਇਆ ਕਪਟੀ, ਬਿਨ ਸਬਦੈ ਦੁਖ ਪਾਵਣਿਆ, ਧਾਵਤ ਰਾਖੈ ਠਾਕੁਰ ਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ, ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜਾ ਭਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁਲ ਡੋਬੇ, ਕੂੜ ਬੋਲ ਬਿਖ ਖਾਵਣਿਆ, ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾ ਹੁਮੈ ਸੋਖੈ, ਸਿੱਧ ਸਾਧਿਕ ਮੋਨ ਧਾਰੀ ਰਹੇ ਲਿਵ ਲਾਏ, ਤਿੰਨ ਪੀ ਤਨ ਮਹਿ ਮਨ ਨਾ ਦੇਖਾਵਣਿਆ, ਆਪ ਕਰਾਏ ਕਰਤਾ ਸੋਈ, ਹੋਰ ਕਰੇ ਕੀਤਾ ਕਿਆ ਕਹੋਈ, ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ, ਮਾਜ ਮਹਲਾ ਤੀਜਾ, ਇਸ ਗੁਫਾ ਮੈਂ ਹੈ ਖੁੱਟ ਭੰਡਾਰਾ, ਇਸ ਵਿੱਚ ਵਸਾ ਹਰ ਲੱਖ ਪਾਰਾ, ਆਪੇ ਗੁਪਤ ਪ੍ਰਗਟ ਹੈ, ਆਪੇ ਗੁਰਸਬਦੀ ਆਪ ਵੰਜਾਮਣਿਆ।

ਹੋਂ ਮੈਂ ਮਾਰ ਬੱਜਰ ਕਪਾਟ ਖੁਲਾਇਆ, ਨਾਮਾ ਮੋਲਕ ਗੁਰ ਪ੍ਰਸਾਦੀ ਪਾਇਆ, ਬਿਨ ਸਬਦਾ ਨਾਮ ਨ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ। ਸਰੀਰ ਉਹ ਭਾਲਣ ਕੋ ਬਾਹਰ ਜਾਏ, ਨਾਮ ਨ ਲਹਿ ਬਹੁਤ ਵੇਗਾਰ ਦੁੱਖ ਪਾਏ। ਮਨਮੁਖ ਅੰਧੇ ਸੂਜੈ ਨਾਹੀ, ਫਿਰ ਘਿਰ ਆਏ ਗੁਰਮੁਖ ਵੱਥ ਪਾਵਣਿਆ। ਗੁਰ ਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੈ ਹੁਮੈ ਮੈਲ ਜਾਏ। ਬੈਸ ਸੁਥਾਨ ਸਦ ਹਰ ਗੁਣ ਗਾਵੈ, ਸੱਚਾ ਸ਼ਬਦ ਸਮਾਵਣਿਆ। ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿਜ ਘਰ ਵਾਸਾ ਪਾਏ। ਉਥੈ ਅਨਹਦ ਸ਼ਬਦ ਵੱਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਬਿਨ ਸ਼ਬਦ ਅੰਤਰਾ ਨੇਰਾ, ਨਾ ਵਸਤ ਲਹੈ ਨਾ ਚੂਕੈ ਫੇਰਾ। ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੈ ਨਾਹੀ, ਗੁਰਪੂਰੈ ਭਾਗ ਮਿਲਾਵਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰਪ੍ਰਸਾਦੀ ਮਿਲ ਸੋਝੀ ਪਾਈ। ਨਾਨਕ ਨਾਮ ਸਲਾਹੇ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਮਾਜ ਮਹਲਾ ਤੀਜਾ, ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨ ਜੋ ਹੈ ਦੁੱਖ ਨਾ ਸੰਤਾਪੇ। ਹਉ ਮੈਂ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ। ਹਉ ਵਾਰੀ ਜੀਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇ ਤੀਜਤ ਲਾਵਣਿਆ। ਰਹਾਉ ਗੁਰਮੁਖ ਜੀਵੈ ਮਰੈ ਪਰਵਾਣ, ਆਰ ਜਾਨਾ ਛੀਜੈ ਸ਼ਬਦ ਪਛਾਣ। ਗੁਰਮੁਖ ਮਰੈ ਨਾ ਕਾਲ ਨ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚ ਉਹ ਆਪ ਗਵਾਏ। ਆਪ ਤਰਾ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸੁਵਾਰਣਿਆ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਗੁਰਮੁਖ ਹਉਮੈ ਚੂਕੈ ਪੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੈ ਸੋਭਾ ਪਾਈ। ਸਦਾ ਆਨੰਦ ਰਹੈ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਗੁਰਮੁਖ ਆਨੰਦਿਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ। ਗੁਰਮੁਖ ਗੁਣ ਗਾਵੈ ਸਦਾ ਨਿਰਮਲਾ, ਸ਼ਬਦੇ ਭਗਤ ਕਰਾਵਣਿਆ। ਬਾਜ ਗੁਰੂ ਹੈ ਅੰਧ ਅੰਧਾਰਾ, ਜਮਕਾਲ ਗਰਠੇ ਕਰਹਿ ਪੁਕਾਰਾ। ਦਿਨ ਰੋਗੀ ਬਿਸਟਾ ਕੇ ਕੀੜੇ, ਬਿਸਟਾ ਮਹਿ ਦੁੱਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਬੁੱਠਾ ਆਪ ਆਏ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਜ ਮਹਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ। ਆਪੇ ਫਰਕ ਕੀ ਤੋਨ ਘਟ ਅੰਤਰ, ਆਪੇ ਬਣਤ ਬਣਾਵਣਿਆ। ਹਉ ਵਾਰੀ ਜੀਉ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਬਾਜ ਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਣਿਆ। ਰਹਾਉ ਤੂੰ ਆਪੇ ਸੋਹ ਹੈ, ਆਪੇ ਜਗ ਮੋਹ ਹੈ। ਤੂੰ ਆਪੇ ਨਦਰੀ ਜਗਤ ਪਰੋਵ ਹੈ, ਤੂੰ ਆਪੇ ਦੁੱਖ ਸੁਖ ਦੇਵ ਹੈ ਕਰਤੇ। ਗੁਰਮੁਖ ਹਰ ਦੇ ਖਾਵਣਿਆ, ਆਪੇ ਕਰਤਾ ਕਰੇ ਕਰਾਏ। ਆਪੇ ਸ਼ਬਦ ਗੁਰਮਨ ਵਸਾਏ, ਸ਼ਬਦੇ ਉਪਜੈ ਅੰਮ੍ਰਿਤ ਬਾਣੀ। ਗੁਰਮੁਖ ਆਖ ਸੁਣਾਵਣਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਸਦਾ ਮੁਕਤਾ ਆਪੇ ਹੈ ਸੱਚਾ, ਆਪੇ ਲਖ ਲਖਾਵਣਿਆ। ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗਤ ਪਾਇਆ। ਆਪੇ ਗੁਣਦਾਤਾ ਗੁਣ ਗਾਵੈ, ਆਪੇ ਆਖ ਸੁਣਾਵਣਿਆ। ਆਪੇ ਕਰੇ ਕਰਾਏ ਆਪੇ, ਆਪੇ ਥਾਪ ਥਾਪੇ ਆਪੇ। ਤੁਝ ਤੇ ਬਾਹਰ ਕਛੂ ਨਾ ਹੋਵੈ, ਤੂੰ ਆਪੇ ਕਾਰਾ ਲਾਵਣਿਆ। ਆਪੇ ਮਾਰੇ ਆਪ ਜੀਵਾਏ, ਆਪੇ ਮੇਲੇ ਮੇਲ ਮਿਲਾਏ। ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ।

ਮਾਝ ਮਹਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ ਗੁਰਪ੍ਰਸਾਦੀ ਘਰ ਹੀ ਮਹਿ ਪਾਈ ਸਦਾ ਸਿਰੇ ਵੀ ਇੱਕ ਮਨ ਧਿਆਈ ਗੁਰਮੁਖ ਸੱਚ ਸੁਭਾਵਣਿਆ ਹੋ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸੁਭਾਵਣਿਆ ਰਹਾਉ ਕਰਮਹਿ ਧਰਤੀ ਧੌਲ ਪਾਤਾਲਾ ਘਰ ਹੀ ਮਹਿ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹਿ ਸੁਖ ਦਾਤਾ ਗੁਰਮਤ ਸਹਿਜ ਸੁਭਾਵਣਿਆ ਕਾਇਆ ਅੰਦਰ ਹਉ ਮੈਂ ਮੇਰਾ ਜੰਮਣ ਮਰਨ ਨਾ ਚੂਕੈ ਫੇਰਾ ਗੁਰਮੁਖ ਹੋਵੈ ਸੋ ਹਉ ਮੈਂ ਮਾਰੇ ਸੱਚੋ ਸੱਚ ਧਿਆਵਣਿਆ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ ਦੋਹੀ ਮਿਲਕੈ ਸ੍ਰਿਸ਼ਟੋ ਪਾਈ ਦੋਵੈ ਮਾਰ ਜਾਏ ਕਤ ਘਰ ਆਵੈ ਗੁਰਮਤ ਸਹਿਜ ਸੁਭਾਵਣਿਆ ਘਰ ਹੀ ਮਾਹੇ ਦੂਜੈ ਭਾਏ ਅਨੇਰਾ ਚਾਨਣ ਹੋਵੈ ਛੋਡੈ ਹੁਣ ਮੈਂ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਦਿਨ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਾ ਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਬੇਗਾ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਪਾਰਾ ਗੁਰਮੁਖ ਵਣ ਜੇ ਸਦਾ ਵਾਪਾਰੀ ਲਾਹ ਨਾਮ ਸਦ ਪਾਵਣਿਆ ਆਪੇ ਵਤ ਰਾਖੈ ਆਪੇ ਦੇ ਗੁਰਮੁਖ ਵਣ ਜੈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਸ਼ਬਦ ਨਾਨਕ ਜਿਸ ਨਦਰ ਕਰੇ

ਏਵ ਕਰਾਏ ਗੁਰ ਕੈ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮਹਿ ਆਪ ਸਮਾ ਬਣਿਆ ਹਉ ਵਾਰੀ ਜੀਉ ਵਾਰੀ ਸੱਚ ਸੱਚਾ ਹਿਰਦੈ ਵਸਾ ਬਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾ ਬਣਿਆ ਰਹਾਉ ਆਪੇ ਗੁਰਦਾਤਾ ਕਰਮ ਬਿਦਾਤਾ ਸੇਵਕ ਸੇਵਾ ਗੁਰਮੁਖਾਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੈ ਗੁਰਮਤਿ ਹਰ ਰਸ ਪਾਵਣਿਆ ਇਸ ਗੁਫਾ ਮਹਿ ਕਥਾਨ ਸੁਹਾਇਆ ਪੂਰਾ ਗੁਰ ਹਉਮੈ ਭਰਮ ਚੁਕਾਇਆ ਅਨ ਦਿਨ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਇਹੋ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੈ ਮੁਰਾਰੇ ਹਰ ਗੁਣ ਗਾਵੈ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਾਗਾਤੀ ਦੂਜੈ ਭਾਏ ਕਰ ਲਾਏ ਨਵ ਭੂਲੇ ਦੇ ਸਜਾਏ ਘੜੀ ਮੋਹਤ ਕਾ ਲੇਖਾ ਲੇਵੈ ਰਤੀ ਅਹੋ ਮਾਸਾ ਤੋਲ ਕਢਾਵਣਿਆ ਪੇਈ ਅੜਾ ਪਿਰ ਚੇਤੇ ਨਾਹੀ ਦੂਜੈ ਮੁੱਠੀ ਰੋਵੈ ਤਾਹੀ ਖਰੀ ਕੁਆਲਿਓ ਕਰੂਪ ਕੁਲੱਖਣੀ ਸੁਪਨਾ ਪਿਰ ਨਹੀਂ ਪਾਵਣਿਆ ਪੇਈ ਅੜਾ ਪਿਰ ਮਨ ਵਸਾਇਆ ਪੂਰਾ ਗੁਰ ਹਦੂਰ ਦੇਖਾਇਆ ਕਾਮਣ ਪਿਰ ਰਾਖਿਆ ਕੰਠ ਲਾਏ ਸਬਦੇ ਪਿਰ ਰਾਵੈ ਸੇਜ ਸੁਹਾਵਣਿਆ ਆਪੇ ਦੇਵੈ ਸਦ ਬੁਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਮਿਲੈ ਵਡਿਆਈ ਅੰਦਿਨ ਸਦਾ ਗੁਣ ਗਾਵਣਿਆ ਮਾਜ ਮਹਲਾ ਤੀਜਾ ਊਤਮ ਜਨਮ ਸੁਥਾਨ ਹੈ ਵਾਸਾ ਸਤਿਗੁਰ ਸੇਵੈ ਹੈ ਘਰ ਮਾਹੇ ਉਦਾਸਾ ਹਰ ਰੰਗ ਰਹੈ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਬਣਿਆ ਹਉ ਵਾਰੀ ਜੀਉ ਵਾਰੀ ਪੜ ਬੁੱਝ ਮਨ ਵਸਾਵਣਿਆ ਗੁਰਮੁਖ ਪੜਹਿ ਹਰ ਨਾਮ ਸਲਾਹ ਦਰ ਸੱਚਾ ਸੋਭਾ ਪਾਵਣਿਆ ਰਹਾਉ ਅਲਖ ਭਿਉ ਹਰ ਰਹਿਆ ਸਮਾਏ ਉਪਾਏ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟਾ ਨਦਰੀ ਮੇਲ ਮਿਲਾਵਣਿਆ ਦੂਜਾ ਭਾਏ ਪੜਾ ਨਹੀਂ ਬੂਜਾ ਤ੍ਰਿਬਦ ਮਾਇਆ ਕਾਰਨ ਲੂਜਾ ਤ੍ਰਿਬਦ ਬੰਧਨ ਤੂਟਾ ਹੈ ਗੁਰ ਸ਼ਬਦੀ ਗੁਰਸ਼ਬਦੀ ਮੁਕਤ ਕਰਾਵਣਿਆ ਇਹੋ ਮਨ ਚੰਚਲ ਵਾਸਨਾ ਆਵੈ ਦੁਬਦਾ ਲਾਗੈ ਦਹ ਦਿਸ ਧਾਵੈ ਬਿਖ ਕਾ ਕੀੜਾ ਬਿਖ ਮਹਿਰਾਤਾ ਬਿਖੀ ਮਾਹੇ ਪਚਾਵਣਿਆ ਹਉ ਹਉ ਕਰੇ ਤੈ ਆਪ ਜਣਾਏ ਬਹੁ ਕਰਮ ਕਰੈ ਕਿਛ ਥਾਏ ਨ ਪਾਏ ਤੁਝ ਤੇ ਬਾਹਰ ਕਿਛੂ ਨ ਹੋਵੈ ਬਖਸੇ ਸ਼ਬਦ ਸੁਹਾਵਣਿਆ ਉਪਜੈ ਪਚੈ ਹਰ ਬੂਝੈ ਨਾਹੀ ਅਨ ਦਿਨ ਦੂਜੈ ਭਾਏ ਫਿਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਪਿਰ ਪਰਦੇਸ ਸਿਗਾਰ ਬਣਾਏ ਮਨਮੁਖ ਆਂਦਾ ਸੇ ਕਰਮ ਕਮਾਏ ਹਾਲਤ ਨਾ ਸੋਭਾ ਪਾਲਤ ਨਾ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੈ ਵਿਰਲਾ ਜਾਤਾ ਪੂਰੇ ਗੁਰ ਕਾ ਸ਼ਬਦ ਪਛਾਤਾ ਅਨ ਦਿਨ ਭਗਤ ਕਰੇ ਦਿਨ ਰਾਤੀ ਸਹਿਜ ਹੀ ਸੁਖ ਪਾਵਣਿਆ ਸਭ ਮਹਿ ਵਰਤਾ ਏਕੋ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਨਕ ਨਾਮ ਰਤੇ ਜਨ ਸੋਹੈ ਹੈ ਕਰ ਕਿਰਪਾ ਆਪ ਮਿਲਾਵਣਿਆ ਮਾਜ ਮਹਲਾ ਤੀਜਾ ਮਨਮੁਖ ਪੜਹੈ ਪੰਡਿਤ ਕਹਾਵਹਿ ਦੂਜੈ ਭਾਏ ਮਹਾ ਦੁਖ ਪਾਵਹਿ ਵਿਖਿਆ ਮਾਤੇ ਕਿਛ ਸੂਝੈ ਨਾਹੀ ਫਿਰ ਫਿਰ ਜੂਨੀ ਆਵਣਿਆ ਹਉ ਵਾਰੀ ਜੀਉ ਵਾਰੀ ਹਉਮੈ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪੀ ਆਵਣਿਆ ਰਹਾਉ ਵੇਦ ਪੜਹੈ ਹਰ ਰਸ ਨਹੀਂ ਆਇਆ ਵਾਦ ਵਖਾਣ ਹੈ ਮੋਹੇ ਮਾਇਆ ਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ ਅਕਥੋ ਕਥੀਐ ਸ਼ਬਦ ਸੁਹਾਵੈ ਗੁਰਮਤੀ ਮਨ ਸੱਚੋ ਭਾਵੈ ਸੱਚੋ ਸੱਚ ਰਵੈ ਦਿਨ ਰਾਤੀ ਉਹ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿਨ ਸੱਚੋ ਭਾਵੈ ਆਪੇ ਦੇ ਨ ਪਛੋਤਾਵੈ ਗੁਰ ਕਾ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ
ਕੂੜ ਕੋ ਸੱਤ ਤਿਨਾ ਮੈਲ ਨਾ ਲਾਗੈ, ਗੁਰ ਪ੍ਰਸਾਦੀ ਅੰਦੇ ਨਾ ਜਾਗੈ, ਨਿਰਮਲ ਨਾਮ ਵਸੈ ਘਟ ਭੀਤਰ, ਜੋਤੀ ਜੋਤ ਮੇਲਾ ਬਣਿਆ, ਤ੍ਰੈ ਗੁਣ ਪੜ੍ਹੈ ਹਰ ਤੱਤ ਨਾ ਜਾਣ ਹੈ, ਮੂਲਹ ਭੁੱਲੇ ਗੁਰ ਸ਼ਬਦ ਨਾ ਪਛਾਣ ਹੈ, ਮੋਹ ਵਿਆਪੇ ਕਿਛ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਣਿਆ, ਵੇਦ ਪੁਕਾਰਾ ਤ੍ਰਿਵਿਦ ਮਾਇਆ, ਮਨਮੁਖ ਨਾ ਬੂਝੈ ਦੂਜੈ ਭਾਇਆ, ਤ੍ਰੈ ਗੁਣ ਪੜ੍ਹੈ ਹੈ ਹਰ ਏਕ ਨ ਜਾਣ ਹੈ, ਬਿਨ ਬੂਝੇ ਦੁਖ ਪਾਵਣਿਆ, ਜਾਤ ਸੁਭਾਵ ਤਾ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁਖ ਚੁਕਾਏ, ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ, ਮਾਝ ਮਹਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਿਤ ਹੋਈ, ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ, ਹਉ ਵਾਰੀ ਜੀਉ ਵਾਰੀ, ਹਰ ਰਸ ਚਖ ਸਾਧ ਪਾਵਣਿਆ, ਹਰ ਰਸ ਚਖ ਹੈ ਸੇ ਜਨ ਨਿਰਮਲ, ਨਿਰਮਲ ਨਾਮ ਧਿਆਵਣਿਆ, ਰਹਾਉ ਸੋ ਨੇਹ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉਮੈ ਮਾਰੇ, ਨਾਮ ਪਦਾਰਥ ਨਉ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣਿਆ,

ਗੁਰ ਸਭ ਦੀ ਗੁਣ ਗਾਵਣਿਆ। ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗ ਹੈ ਨਿਤ ਗੁਰਮੁਖ ਹੋਈ। ਇਸਨਾਨ ਕਰਹਿ ਸਦਾ ਦਿਨ ਰਾਤੀ, ਹਉਮੈ ਮੈਲ ਚੁਕਾ ਬਣਿਆ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰਵਸ ਹੈ ਹਉਮੈ ਮਾਰ। ਅਹਿਨਸ ਪ੍ਰੀਤ ਸ਼ਬਦ ਸਾਚਾ, ਹਰ ਸਰਵਸ ਪਾਵਣਿਆ। ਮਨਮੁਖ ਸਦਾ ਬਗ ਮੈਲਾ, ਹਉਮੈ ਮਲ ਲਾਈ। ਇਸਨਾਨ ਕਰੈ ਪਰ ਮੈਲ ਨ ਜਾਈ, ਜੀਵਤ ਮਰੈ ਗੁਰ ਸ਼ਬਦ ਵਿਚਾਰੈ। ਹਉਮੈ ਮੈਲ ਚੁਕਾ ਬਣਿਆ। ਰਤਨ ਪਦਾਰਥ ਘਰ ਤੇ ਪਾਇਆ, ਪੂਰਾ ਸਤਿਗੁਰ ਸ਼ਬਦ ਸੁਣਾਇਆ। ਗੁਰਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣ ਆਪ ਪਛਾਨਣਿਆ। ਆਪ ਪਾਏ ਤੈ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲੇਖੈ। ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਮਾਜ ਮਹਲਾ ਤੀਜਾ, ਮਾਇਆ ਮੋਹ ਜਗਤ ਸਬਾਇਆ, ਤ੍ਰੈ ਗੁਣ ਦੀ ਸਹਿ ਮੋਹੇ ਮਾਇਆ। ਗੁਰਪ੍ਰਸਾਦੀ ਕੋ ਬਿਰਲਾ ਬੂਜਾ, ਚੌਥਾ ਪਦਲੇ ਬਿਲਾਵਣਿਆ। ਹਉ ਵਾਰੀ ਜੀਉ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ। ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ, ਹਰ ਦਰ ਮਹਿਲੀ ਸੋਭਾ ਪਾਵਣਿਆ। ਰਾਹਾਉ ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਿਤ ਸਾਸਤ ਜਿਨ ਉਪਾਇਆ। ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ। ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰਪ੍ਰਸਾਦੀ ਮਨ ਵਸਾਇਆ। ਜਤ ਸਤ ਸੰਜਮ ਸੱਚ ਕਮਾਵੈ, ਗੁਰਪੂਰਾ ਨਾਮ ਧਿਆਵਣਿਆ। ਪੇਈੜੈ ਧਨ ਭਰਮ ਪੁਲਾਣੀ, ਦੂਜੈ ਲਾਗੀ ਫਿਰ ਪਛੋਤਾਣੀ। ਹਲਤ ਪਲਤ ਦੋਵੈ ਗਵਾਏ, ਸੁਪਨੈ ਸੁਖ ਨ ਪਾਵਣਿਆ। ਪੇਈੜੈ ਧਨ ਕੰਤ ਸੰਮਾਲੇ, ਗੁਰਪ੍ਰਸਾਦੀ ਵੇਖ ਨਾਲੇ। ਫਿਰ ਕੈ ਸਹਿਜ ਰਹਿ ਰੰਗ ਰਾਤੀ, ਸ਼ਬਦ ਸਿੰਗਾਰ ਬਣਾਵਣਿਆ। ਸਫਲ ਜਨਮ ਜਿਨਾ ਸਤਿਗੁਰ ਪਾਇਆ, ਦੂਜਾ ਭਾਉ ਗੁਰ ਸ਼ਬਦ ਜਲਾਇਆ। ਏਕੋ ਰਵ ਰਹਿਆ ਘਟ ਅੰਤਰ, ਮਿਲ ਸਤਸੰਗਤ ਹਰ ਗੁਣ ਗਾਵਣਿਆ। ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ। ਮਨ ਮੁਖ ਨਾਮ ਚਿਤ ਨਾਵੈ, ਬਿਨ ਨਾਵੈ ਬਹੁਤ ਦੁੱਖ ਪਾਵਣਿਆ। ਜਿਨ ਸਿਸ਼ਟ ਸਾਜੀ ਸੋਈ ਜਾਣਾ, ਆਪੇ ਮੇਲਾ ਸ਼ਬਦ ਪਛਾਣਾ। ਨਾਨਕ ਨਾਮ ਮਿਲਿਆ ਤਿੰਨ ਜਨ ਕਉ, ਜਿਨ ਧੁਰ ਮਸਤਕ ਲੇਖ ਲਿਖਾਵਣਿਆ। ਮਾਜ ਮਹੱਲਾ ਚੌਥਾ, ਆਦਿ ਪੁਰਖ ਪਰੰਪਰ ਆਪੇ, ਆਪੇ ਥਾਪੇ ਥਾਪ ਥਾਪੇ, ਸਭ ਮਹਿ ਵਰਤਾ ਏਕੋ ਸੋਈ, ਗੁਰਮੁਖ ਸੋਭਾ ਪਾਵਣਿਆ। ਹਉ ਵਾਰੀ ਜੀਉ ਵਾਰੀ, ਨਿਰੰਕਾਰੀ ਨਾਮ ਧਿਆਵਣਿਆ। ਤਿਸ ਰੂਪ ਨ ਰੇਖਿਆ ਘਟ ਘਟ ਦੇਖਿਆ, ਗੁਰਮੁਖ ਲੱਖ ਲਖਾਵਣਿਆ। ਰਹਾਉ ਤੂੰ ਦਇਆਲ ਕਿਰਪਾਲ ਪ੍ਰਭ ਸੋਈ, ਤੁਧ ਬਿਨ ਦੂਜਾ ਵਰ ਨ ਕੋਈ। ਗੁਰਪ੍ਰਸਾਦ ਕਰੇ ਨਾਮ ਦੇਵੈ, ਨਾਮੇ ਨਾਮ ਸਮਾਵਣਿਆ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ। ਗੁਰਮੁਖ ਨਾਮ ਮਿਲੈ ਮਨ ਭੀਜੈ, ਸਹਿਜ ਸਮਾਦ ਲਗਾਵਣਿਆ। ਅਨ ਦਿਨ ਗੁਣ ਗਾਵਾਂ ਪ੍ਰਭ ਤੇਰੇ, ਤੁਧ ਸਾਲਾ ਹੀ ਪ੍ਰੀਤਮ ਮੇਰੇ। ਤੁਧ ਬਿੰਦ ਅਵਰ ਨ ਕੋਈ ਜਾਚਾ, ਗੁਰਪ੍ਰਸਾਦੀ ਤੂੰ ਪਾਵਣਿਆ। ਅਗਮਾ ਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰਹਿ ਤੂੰ ਲਹਿ ਮਿਲਾਈ। ਪੂਰੇ ਗੁਰ ਕੈ ਸ਼ਬਦ ਧਿਆਈ ਐ, ਸ਼ਬਦ ਸੇਵ ਸੁਖ ਪਾਵਣਿਆ। ਰਸਨਾ ਗੁਣਵੰਤੀ ਗੁਣ ਗਾਵੈ, ਨਾਮ ਸਲਾਹੇ ਸੱਚੇ ਭਾਵੈ। ਗੁਰਮੁਖ ਸਦਾ ਰਹਿ ਰੰਗ ਰਾਤੀ, ਮਿਲ ਸੱਚੇ ਸੋਭਾ ਪਾਵਣਿਆ। ਮਨਮੁਖ ਕਰਮ ਕਰੇ ਅਹੰਕਾਰੀ, ਜੂਐ ਜਨਮ ਸਭ ਬਾਜੀ ਹਾਰੀ। ਅੰਤਰ ਲੋਭ ਮਹਾ ਗੁਬਾਰਾ, ਫਿਰ ਫਿਰ ਆਵਣ ਜਾਵਣਿਆ। ਆਪੇ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖਤ ਤੁਰ ਪਾਈ। ਨਾਨਕ ਨਾਮ ਮਿਲੈ ਭਉ ਭੰਜਨ, ਗੁਰ ਸ਼ਬਦੀ ਸੁਖ ਪਾਵਣਿਆ। ਮਾਜ ਮਹੱਲਾ ਪੰਜਵਾ, ਕਰ ਪਹਿਲਾ।
अंतर लख न जाई लखिया नाम रतन लै गुजा रखिया अगम गोचर सब ते ऊंचा गुर कै शब्द लखावणिया हौ वारी जियो वारी कल मह नाम सुनावणिया संत प्यारे सच्चा तारे वडभागी दर्शन पावणिया रहाउ साधक सिद्ध जैसा कौ फिरदे ब्रह्मेंद्र त्याइन हिरदे कोट ते तीसा खोजा है ताको गुरमिल हिरदा गावणिया आठ पहर तुद जापे पवना धरती सेवक पाएक चरना खाणी बाणी सर्ब निवासी सबना का मन पावणिया साचा साहिब गुरमुख जापै पूरे गुर का शब्द सुन्यापै जन पिया से तृप्ता से सचे सच गावणिया तिस घर सहजा सोई सोहेला आनंद विनोद करे सद केला सो तनवंता सो वड साहा जो गुरचरणी मन लावणिया पहलों दे तैं रिजक समाहा पिछो दे तैं जंतो पाहा तुद जेवड़ दाता वरन स्वामी लवै न कोई लावणिया जिस तू टुठा सो तुद त्याए साजना का मंत्र कमाए आप तरह सगले कुल तारे तिस दरगह है ठाक ना पावणिया तू वड्डा तू ऊचो ऊचा तू बेअंत अतमूचो मूचा हौ कुरबाणी तेरा वन्या नानक दास दसावणिया माझ महला पंजवा कौन सो मुक्ता कौन सो जुगता कौन सो ज्ञानी कौन सो बखता कौन सो गिरही कौन उदासी कौन सो कीमत पाए जियो किन बिद बाधा किन बिद छूटा किन बिद आवन जावन तूटा कौन कर्म कौन नेह कर्मा कौन सो कह कहाए जियो कौन सो सुखिया कौन सो दुखिया कौन सो सन्मुख कौन वे मुखिया किन बिद मिलिया किन बिद बिछुराए एह बिद कौन प्रगटाए जियो कौन सो अखर जित तावत रहता कौन उपदेश जित दुख सुख सम सहता कौन सो चाल जित पार ब्रह्म त्याए किन बिद कीर्तन गाए जियो गुरमुख मुक्ता गुरमुख जुगता गुरमुख ज्ञानी गुरमुख बक्ता तन गिरही उदासी गुरमुख गुरमुख कीमत पाए जियो हमें बाधा गुरमुख छूटा गुरमुख आवन जावन तूटा गुरमुख कर्म गुरमुख नेह कर्मा गुरमुख करे सो सुभाए जियो गुरमुख सुखिया मनमुख दुखिया गुरमुख सनमुख मनमुख वे मुखिया गुरमुख मिलिया मनमुख विछुरा गुरमुख बिद प्रगटाए जियो गुरमुख अखर जित तावत रहता गुरमुख उपदेश दुख सुख सम सहता गुरमुख चाल जित पार ब्रह्म त्याए गुरमुख कीर्तन गाए जियो सगली बणत बनाई आपे आपे करे कराए थापे एक सते होयो अनंता नानक एक समाहे समाए जियो माज महला पंजवा प्रभा बिना सीता क्या काड़ा हर भगवंता ता जन खरा सुखाला जी प्राण मान सुखदाता तू करह सोई सुख पावणिया

ਆ ਰਹਾ ਹਉ ਤੇਰਾ ਕੀਤਾ ਜਿਸ ਲਾਗੈ ਮੀਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ ਥਾਨ ਥਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ ਸਗਲ ਮਨੋਰਥ ਤੂੰ ਦੇਵਣ ਹਾਰਾ ਭਗਤੀ ਭਾਏ ਭਰੇ ਭੰਡਾਰਾ ਦਇਆ ਧਾਰ ਰਾਖੇ ਤੁਦ ਸੇਈ ਪੂਰਾ ਕਰਮ ਸਮਾਵਣਿਆ ਅੰਧ ਕੂਪ ਤੇ ਕੰਡਾ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੈ ਪੂਰਨ ਬਿਨਾਸੀ ਕਹਿ ਸੁਣ ਤੋਟ ਨਾ ਬਣਿਆ ਐਥਾ ਓਥਾ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੁਮ ਹੀ ਪਾਲਾ ਮਾਇਆ ਗਨ ਨ ਪੋ ਹੈ ਤਿਨ ਕਉ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਾਲੀ ਮਨ ਤਨੇ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ ਤੁਧ ਬਿਨ ਅਵਰ ਨਾ ਜਾਣਿਆ ਜਿਸ ਕਉ ਤੂੰ ਪ੍ਰਭ ਭਇਆ ਸਹਾਈ ਤਿਸ ਤੱਤੀ ਵਾਉ ਨ ਲੱਗੈ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾਵਣਿਆ ਤੂੰ ਉੱਚਾ ਥਾ ਹੋ ਅਪਾਰ ਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲ ਬਲ ਜਾਵਣਿਆ ਮਾਝ ਮਹੱਲਾ ਪੰਜਵਾ ਘਰ ਦੂਜਾ ਨਿਤ ਨਿਤ ਦਈਓ ਸਮਾਲੀ ਐ ਮੂਲ ਨ ਮਨ ਹੋਵੇ ਸਾਰੀ ਐ ਰਹਾਉ ਸੰਤਾਂ ਸੰਗਤ ਪਾਈ ਐ ਜਿਤ ਜਮਕੈ ਪੰਥ ਨ ਜਾਈ ਐ ਤੋਸਾ ਹਰ ਕਾ ਨਾਮ ਲੈ ਤੇਰੇ ਕੁਲਹ ਨ ਲਾਗੈ ਗਾਲ ਜੀਓ ਜੋ ਸਿਮਰਨ ਦੇ ਸਾਈ ਐ ਨਰਕ ਨ ਸੇਈ ਪਾਈ ਐ ਤੱਤੀ ਵਾਉ ਨ ਲੱਗਈ ਜਿਨ ਮਨ ਉਠਾਏ ਜੀਓ ਏ ਸੁੰਦਰ ਹੋਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੀ ਸੰਜਿਆ ਸੇਈ ਗੰਭੀਰ ਪਾਰ ਜੀਓ ਹਾਰਾ ਮਿਓ ਰਸਾਇਣ ਪੀਵੀ ਐ ਮੋਹਿ ਡਿੱਠਾ ਜਨ ਕੈ ਜੀਵੀ ਐ ਕਾਰਜ ਸਭ ਸਵਾਰ ਲੈ ਨਿਤ ਪੂਜਹੋ ਗੁਰ ਕੇ ਪਾਵ ਜੀਓ ਜੋ ਹਰ ਕੀਤਾ ਆਪਣਾ ਤਿਨਹਿ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਦਾ ਭਾਗ ਜੀਓ ਮਨ ਮੰਦੇ ਪ੍ਰਭ ਅਵਗਾਹੀ ਆ ਇਹ ਰਸ ਭੋਗਣ ਪਾਤ ਸਾਹੀ ਆ ਮੰਦਾ ਮੂਲ ਨ ਉਪਜਿਓ ਤਰੇ ਸੱਚੀ ਕਾਰ ਲਾਗ ਜੀਓ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਪਾਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ ਅਟਲ ਪਦਾਰਥ ਪਾਇਆ ਭੈ ਭੰਜਨ ਕੀ ਸਰਣਾਇਆ ਲਾਏ ਅੰਚਲ ਨਾਨਕ ਤਾਰਿਆਂ ਜਿੱਤਾ ਜਨਮ ਅਪਾਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਝ ਮਹੱਲਾ ਪੰਜਵਾ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਓ ਮਿਟ ਗਏ ਭੈ ਦੂਰੇ ਸਰਨ ਆਵੈ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਧੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਲ ਮਹੀ ਅਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮ ਆਪ ਹਰ ਜਪਈ ਠਰੂਰੇ ਕਰਤਾ ਕੀਆ ਤਪਾਪ ਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰਤਾ ਸਚ ਨਾਏ ਹਰ ਵੇਖੈ ਸਦਾ ਹਜੂਰੇ ਬਾਰਹ ਮਾਹ ਮਾਝ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵੀ ਛੋੜੇ ਕਰ ਕਿਰਪਾ ਮਿਲ ਹੋ ਰਾਮ ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ ਧਿਨ ਦੁੱਧਾ ਤੇ ਬਾਹਰੀ ਕਿਤਨ ਆਵੈ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾਹ ਨ ਮਿਲੀ ਐ ਸਾਜਨਾ ਕਤ ਪਾਈ ਐ ਬਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟਈ ਭੱਠ ਨਗਰ ਸੇ ਗ੍ਰਾਮ ਸਰਬ ਸੀ ਗਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸਵਾਮੀ ਕੰਤ ਵੇ ਹੂਣੀ ਆ ਮੀਤ ਸੱਜਣ ਸਭ ਜਾਮ
ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਹ ਚਲ ਧਾਮ ਚੇਤ ਗੋਵਿੰਦ ਰਾਧੀ ਐ ਹੋਵੈ ਨੰਦ ਕਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭਾਪਣਾ ਆਏ ਤਿਸੈ ਗਣਾ ਇਕ ਖੇਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਾਣਾ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨਾ ਵਈ ਕਿਤੜਾ ਦੁੱਖ ਗਣਾ

0: ਚੇਤ ਮਿਲਾਏ ਸੋ ਪ੍ਰਭੂ ਤਿਸਕੈ ਪਾਏ ਲੱਗਾ। ਵੈਸਾਖ ਧੀਰਨ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਬਿਛੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਪਤੋਹ ਪੁੱਤਰ ਕਲੱਤਰ ਨਾ ਸੰਗਤਨਾ ਹਰ ਅਵਿਨਾਸੀ ਓਹ ਪਲਚ ਪਲਚ ਸਗਲੀ ਮੋਈ ਝੂਠਾ ਧੰਦਾ ਮੋਹ ਇਕਸ ਹਰ ਕੇ ਨਾਮ ਬਿਨਾ ਅੱਗੇ ਲਈ ਹੈ ਖੋਹੇ ਦਈਓ ਵਿਸਾਰ ਵਿਗੁਚਣਾ ਪ੍ਰਭ ਨੇ ਅਵਰ ਨ ਕੋਏ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨਾ ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾ ਹੀ ਸੰਨ ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਾਨਾ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਹੈ ਧੰਨ ਆਪਣ ਲੀਆ ਜੇ ਮਿਲੈ ਵਿਛੁੜ ਕਿਉ ਰੋਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਾਨਾ ਆਸਾੜ ਤਪੰਦਾ ਤਿਸ ਲੱਗੈ ਹਰਨਾਹੁ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀ ਆਸ ਦੋਇਆ ਭਾਏ ਵਿਗੁਚੀ ਐ ਗਲ ਪਈ ਸੋ ਜਮ ਕੀ ਫਾਸ ਜਿਹਾ ਬੀਜੈ ਸੋ ਲੁਣਾ ਮੱਥੈ ਜੋ ਲਿਖਿਆ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮੰਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਵੇਖਿਆ ਰੰਗ ਕੂੜਾ ਵਿਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਭਾਦੋਏ ਭਰਮ ਭੁਲਾਣੀ ਆ ਦੂਜਾ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸੁਸੀ ਤਿਤ ਵੇਲਾ ਕਹਿ ਸੁਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜਾ ਤਨ ਕਪੇ ਸਿਆਹ ਹੋ ਆਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੁੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨ ਪਾਈ ਹੈ ਗੁਰ ਰੱਖਣ ਵਾਲਾ ਹੇਤ ਸੁਨ ਪ੍ਰੇਮ ਮਾਹੜਾ ਕਿਉ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ ਸੰਤ ਸਹਾਈ ਪ੍ਰੇਮ ਕੇ ਅਹੋ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈ ਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆ ਗਾਏ ਆਪ ਤਿਆਗ ਬਿਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜਾ ਕਤ ਹੈ ਨ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀ ਆ ਜਿਨਾ ਮਾਇਆ ਹਰ ਰਾਏ ਕਤਿਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖੋਏ ਰਾਮ ਤੇ ਲੱਗਨ ਜਨਮ ਵਿਜੋਗ ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕੈਸ ਥੈ ਰੋ ਵਹਿ ਰੋਜ ਕੀਤਾ ਕਿਛੁ ਨਾ ਹੋਵਈ ਲਿਖਿਆ ਧੁਰ ਸੰਯੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਾ ਹੈ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ ਮੰਗੇਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀਆ ਸਾਧ ਜਨਾ ਤੇ ਬਾਹਰੀ ਸੇ ਰਹਿਣ ਕੇ ਲੜੀਆ ਤਿਨ ਦੁੱਖ ਨਾ ਕਬਹੂ ਤਰੈ ਸੇ ਜਮ ਕੈ ਵਸ ਪੜੀਆ ਜਿਨੀ ਰਾਵਿਆ ਪ੍ਰਭ ਆਪਣਾ ਸੇ ਦੇਸਾਂ ਨਿਤ ਖੜੀਆ ਰਤਨ ਜਵੇ ਹਰਲਾਲ ਹਰ ਕੰਠ ਤਿਨਾ ਜੜੀਆ ਨਾਨਕ ਬੰਛ ਹੈ ਧੂੜ ਤੈਨਾ ਪ੍ਰਭ ਸਰਨੀ ਦਰ ਪੜੀਆ ਮੰਗੇਰ ਪ੍ਰਭ ਆਰਾਧਣਾ ਬਹੁੜ ਨਾ ਜਨਮੜੀਆ ਭੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਹ ਮਨ ਬੇਦਿਆ ਚਰਨਾਰ ਬਿੰਦ ਦਰਸਨ ਲੱਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹ ਵਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੁੜੀਆ ਹੋ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮਾ ਗਾਹ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰੇ ਸਨਾਨ ਹਰ ਕਾ ਨਾਮ ਧਿਆਏ ਸੋਣਾ ਸਭਨਾ ਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ ਸੱਚਾ ਮਾਰਗ ਚੱਲਦਿਆ ਉਸਤਤ ਕਰੇ ਜਹਾਨ ਅੱਠ ਸੱਠ ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੋ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀਂ ਜਾਏ ਇਛ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਲਾਏ ਹਰ ਜੇਹਾ ਵਰਨ ਦਿਸਈ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖਿਆਨ ਬਹੁੜ ਨ ਜਨਮੈ ਧਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲਗੁਣ ਨਿਤ ਸਲਾਹੀ ਐ ਜਿਸ ਨੋ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਭੌਜਲ ਬਿਖ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੇ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਮਹਾਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰ ਸੁਦਾਨ ਕਿਰਪਾ ਕਰਹੋ ਹਰੇ
1: ਮਾਝ ਮਹੱਲਾ ਪੰਜਵਾਂ ਦਿਨ ਰਹਿਣ ਏਕੂ ਓੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾਂ ਮੁੱਖ ਬੋਲੀ ਮਿੱਠੜੇ ਵਹਿਣ ਮੁੱਖ ਬੋਲੀ ਵਿਛੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਵਸਨ ਭੈਣ ਹਰ ਫਿਰ ਬਿਨ ਚਰਨਾ ਪਾਈ ਹੈ ਖੋਜ ਠੇ ਸਭ ਗਹਿਣ ਆਪ ਕਮਾਣੇ ਵਿਛੜੀ ਦੋਸਨ ਕਾਹੂੰ ਦੇਣ ਕਰ ਕਲਪ ਪ੍ਰਭ ਰੱਖ ਲਿਓ ਹੋਰ ਨਾਹੀ ਕਰਨ ਕਰੇਣ ਹਰ ਤਦਵਿਣ ਖਾਕੂ ਰੂਲਣਾ ਕਹੀਏ ਕਿੱਥੇ ਵੈਣ ਨਾਨਕ ਕੀ ਬੇਨੰਤੀਆਂ ਹਰ ਸਰਜਨ ਸੁਰਜਨ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮਰੱਥ ਬੁਰਖਾ ਪਾਰ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੈ ਪਈ ਹੈ ਤਿਸਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਅਗਮ ਆਗਾਧ ਬੋਧ ਕਿਸ਼ੰਤ ਨ ਪਾਰਾਵਾਰ ਸੇਵਾ ਸਾਲ ਤਿਸ ਭਾਵ ਸੀ ਸੰਤਾ ਕੀ ਹੋਏ ਸ਼ਾਰ ਦੀਨਾ ਨਾ ਦਿਆਲ ਦੇਵ ਪਤਤ ਉਧਾਰਨ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾ ਹੀ ਤੋਲਣ ਹਾਰ ਮੰਤਰੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੌਂ ਸੇਵ ਦੇ ਤਿਨ ਕੇ ਸਦ ਬਲਹਾਰ संत आराधन सत सदा सबना का बख्शिंद जीव पिंड जिस साजिया कर कृपा दीतीन जिंद गुर सबदी आराधी है जपिए निर्मल मंत कीमत कह न जाइए परमेश्वर बेअंत जिस मन वसे नारायण हो सो कहिए भगवंत जी की लोचा पूरी है मिले स्वामी कंत नानक जीवे जप हरी दुख सब ही हंत दिन रैण जिस ना विसरै सो हरिया हो जंत सर्व कला प्रापूर्ण मंज निवाणी था हर उठ गई मन अंदरे जाप जप जीवा ना कर कृपा प्रभा अपनी धूड़ी संग समाओ ज्यो तू राखे त्यो रहा तेरा दिता पैना खाओ उदम सोई कराए प्रभ में साधु गुण गाओ दूजी जाय न सुजाए किथे कुकन जाओ अज्ञान बिनासन ताम हरण ऊचे अगमा माओ मन विछड़िया हर मेलिए नानके हो सुआओ सर्ब कल्याणा तित दिन हर परसी गुर कै पाओ वार माज की तथा सलो वार माज की तथा सलोक महला पहला मलक मुरीद तथा चंद्र हड़ा सोया कि धुनी गावनी एक ओंकार सतनाम करता पुरख गुर प्रसाद सलोक महला पहला गुरदाता गुर ही वह कर गुरदीप किते लोए अमर पदार्थ नानका मन मन ऐसो खोए महला पहला पहले प्यार लगा थन दुध दूजा है माए बाप की सुध तीजे भया भाभी बेब चौथे प्यारू पनी खेड़ पंजवें खान पीण की धात छेवें कामना पुछे

ਨਾਨਕ ਕੰਧਾ ਹੋਏ ਕਿ ਦੱਸੇ ਰਾਹੇ ਸਭ ਸੁਮਹਾਏ ਸਾਥ ਅੱਗੇ ਗਿਆ ਮੋਹੇ ਮੋਹਮ ਟਾਏ ਸੋ ਐਸਾ ਆਗੂ ਜਾ ਪੈ ਪੌੜੀ ਮਹਾਰੁਤੀ ਸਭ ਤੂੰ ਘੜੀ ਮੂਰਤ ਵਿਚਾਰਾ ਤੂੰ ਗਣਤੇ ਕਿਨੇ ਨਾ ਪਾਏ ਹੋ ਸੱਚੇ ਅਲੱਖ ਅਪਾਰਾ ਆਪੜਿਆ ਮੂਰਖ ਆਖੀਐ ਜਿਸ ਲਾਭ ਲੋਭ ਅਹੰਕਾਰਾ ਨਾਉ ਪੜੀਏ ਨਾਉ ਬੁੱਝੀਏ ਗੁਰਮਤੀ ਵਿਚਾਰ ਗੁਰਮਤੀ ਨਾਮ ਤਨ ਖੱਟਿਆ ਭਗਤੀ ਭਰੇ ਭੰਡਾਰਾ ਨਿਰਮਲ ਨਾਮ ਅੰਨਿਆ ਅੰਦਰ ਸੱਚੇ ਸਚਿਆਰਾ ਜਿਸਦਾ ਜੀਉ ਪਿਆ ਪ੍ਰਾਣ ਹੈ ਮੰਤਰੀ ਉਹ ਅਪਾਰਾ ਸੱਚਾ ਸਾਹੋ ਇੱਕ ਤੂੰ ਹੋਰ ਜਗਤ ਵਣਜਾਰਾ ਸਲੋਕ ਮਹੱਲਾ ਪਹਿਲਾ ਮੇਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਵਾਜ ਤਸਬੀ ਸਾਧ ਇਸ ਭਾਵ ਸੀ ਨਾਨਕ ਰੱਖੇ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕ ਉਸ ਸੂਰ ਸੁਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਗਲੀ ਪਿਸਤ ਨਾ ਜਾਈਏ ਛੁੱਟੇ ਸੱਚ ਕਮਾਏ ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ ਨਾ ਗਲੀ ਕੂੜੇ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਵਾਜਾ ਵਕਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਵ ਸੁਣਾਏ ਕਰਨੀ ਕਲਮਾ ਆਖੇ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜੇ ਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣ ਜਦੇ ਕੱਚੇ ਦੇ ਵਪਾਰਾ ਸਤਿਗੁਰ ਤੁਠੇ ਪਾਈ ਅਨੰਦ ਰਤਨ ਭੰਡਾਰਾ ਏ ਬਿਨ ਗੁਰ ਕਿਨੇ ਨਾ ਲੱਦੇ ਆਂਦੇ ਭੌਂ ਕੋ ਮੂਹੇ ਕੁੜਿਆਰਾ ਮਨਮੁਖ ਦੂਜੇ ਪਾਚ ਮੂਹੇ ਨਾ ਬੂਝੈ ਵਿਚਾਰਕ ਸੁਭਾ ਜੋ ਦੂਜਾ ਕੋ ਨਹੀਂ ਕਿਸ ਅੱਗੇ ਅੱਗੇ ਕਰੇ ਪੁਕਾਰ ਇੱਕ ਨਿਰਧਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰ ਆਏ ਬਿਨ ਨਾਵੇਂ ਹੋਰ ਧਨ ਨਾਹੀਂ ਹੋਰ ਵਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲਾ ਉਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾ ਵੈ ਹੋਏ ਮੁਸਲਿਮ ਦੀਨ ਮੁਹਾਣੇ ਮਰਨ ਜੀਵਨ ਕਾ ਭਰਮ ਚੁਕਾਵੇ ਰੱਬ ਕੀ ਰਜਾਏ ਮੰਨੇ ਸਰੂਪਰ ਕਰਤੰ ਮੰਨੇ ਆਪ ਗਵਾਵੇ ਤਉ ਨਾਨਕ ਸਰਬ ਜੀਆ ਬ੍ਰਹਮਤ ਹੋਏ ਤਾਂ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰ ਹਰ ਕਾਮ ਕਰੋ ਝੂਠ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੇ ਤੰਜਨ ਮਾਇ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸੁਧਾਰਾ ਤਜ ਪਿਆਸ ਆਸ ਨਾਮ ਲਿਵਲਾਵੇ ਨਾਨਕ ਸਾਚਾ ਮਨ ਵਸੈ ਸਾਹ ਸਵਧਾਰ ਨਾਮ ਸਮਾਵੇ ਨਾਨਕ ਸਾਚਾ ਮਨ ਵਸੈ ਸਾਹ ਸਵਧਾਰ ਨਾਮ ਸਮਾਵੇ ਪੌੜੀ ਰਾਜੇ ਰਹੀਏ ਤਿਸਕਦਾਰ ਕੋਈ ਨਾ ਰਹਿ ਸੀ ਉਹ ਹੱਟ ਪਟਨ ਬਾਜ਼ਾਰ ਹੁਕਮ ਢਹਿ ਸੀ ਉਹ ਪੱਗੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰੀ ਰੀਤ ਤੇ ਖਣੇ ਤਾਜੀ ਰਾਤ ਸੁਹਾ ਤੁਖਾਨ ਤਾਜੀ ਰਾਤ ਤੁਖਾਰ ਹਾਥੀ ਪਾ ਖਰੇ ਬਾਗ ਘਰ ਬਾਰ ਕਿਤੇ ਸਹਿ ਆਪਣੇ ਤੰਬੂ ਪਲੰਗ ਨਵਾਰ ਸਰਾਏ ਚ ਲਾਲ ਧੀ ਨਾਨਕ ਸੱਚ ਦਾਤਾਰ ਸੁਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਧੀਣਵਾਂ ਸੁਮ ਹੋਵੇ ਦੁੱਧ ਘੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬ ਸੋਨਾ ਰੁਪਾ ਹੋਵੇ ਹੀਰੇ ਲਾਲ ਜੜਾਓ ਭੀ ਤੂੰ ਹੈ ਸੁਲਾਹਾਂ ਸਲਾਹਣਾ ਕਰ ਲੈ ਨਾ ਚਾਹੋ ਮਹੱਲਾ ਪਹਿਲਾ ਪਾਰਾ ਅਠਾਰਾਂ ਮੇਰਾ ਹੋ ਮੇਵਾ ਹੋਵੇ ਗਰੜਾ ਹੋਵੇ ਸਵਾਓ ਚੰਦ ਸੂਰਜ ਦੋ ਫਿਰਦੇ ਰੱਖੀਏ ਨਿਚਲ ਹੋਵੇ ਥਾਓ ਭੀ ਤੂੰ ਹੈ ਸਲਾਹਣਾ ਕਰ ਲੈ ਨਾ ਚਾਹੋ ਮਹੱਲਾ ਪਹਿਲਾ ਜੀ ਦੇ ਹੈ ਦੁੱਖ ਲਾਈਏ ਪਾਪ ਗ੍ਰਹਿ ਦੁਹਿਰਾਓ ਰਾਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਇਹ ਵੈ ਜਾਪੇ ਭਾਓ ਭੀ ਤੂੰ ਹੈ ਸਲਾਹਣਾ ਆਖਣ ਲੈ ਨਾ ਚਾਹੋ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭ ਜਾਓ ਭੀ ਤੂੰ ਹੈ ਸਲਾਹਣ ਆਖਣ ਲੈ ਨਾ ਚਾਹੋ ਪਵੜੀ ਬਦ ਫੈਲੀ ਗਏ ਬਾਨਾ ਖਸਮ ਨਾ ਜਾਣਈ ਸੋ ਕਹੀਏ ਦੇਵਾਨਾ ਆਪਣਾ ਪਛਾਣਈ ਕਲੇ ਬੁਰੀ ਸੰਸਾਰ ਵਾਦੇ ਖੱਪੀਐ ਵੜ ਨਾਵੇਂ ਬੇਕਾਰ ਭਰਮੇ ਪੱਚੀਏ ਰਾਹ ਦੋਵੇ ਇੱਕ ਜਾਣੇ ਸੋਈ ਸਿਜਸੀ ਕੁਫਰ ਗੋ ਓ ਕੁਫਰਾਣੀ ਤਯਾ ਦਜ ਸਿੰਘ ਸਭ ਦੁਨੀਆਂ ਸੁਭਾਨ ਸੱਜ ਸਮਾਈਐ ਸਜੇ ਦਰ ਦੇਵਾਨ ਆਪ ਗਵਾਈਏ ਮਹੱਲਾ ਪਹਿਲਾ ਸਲੋਕ ਸੋ ਜੀਵੈ ਜਿਸ ਮਨ ਵਸਿਆ ਸੋਏ ਨਾਨਕ ਵਰਨਾ ਜੀਵੈ ਕੋਏ ਜੇ ਜੀਵੇ ਪਤ ਲੱਤੀ ਜਾਏ ਸਭ ਹਰਾਮ ਜੇਤਾ ਕਿਸ਼ਕਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁੱਠਾ ਜਾਏ ਨਾਵੇਂ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦੇ ਕਿਆ ਪੈਦੇ ਹੋਏ ਜਾਮਾ ਨਾ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕਪੜ ਕਿਆ ਸੇ ਸੁਖਾਲੀ ਕੀਜੇ ਭੋਗ ਬਿਲਾਸ ਨਾਨਕ ਸੱਚੇ ਕਲਸ਼ ਕਰ ਕਹਿੰਦੇ ਬਖਵਾਸੀ ਆਵੇ ਮੈਲੀ ਵਾਸ ਨਾਨਕ ਸੱਚੇ ਨਾ ਮਿਲਣ ਸਭੇ ਟੋਲ ਮਨਾਸ ਪਬੜੀ ਜਾਤੀ ਦਾ ਕਿਆ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮਰੀਏ ਚੱਕੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮ ਨੰਨੇ ਸਰਦਾਰ ਦਰਦੇ ਬਾਣੀਏ ਕੋ ਫਰਮਾਨੀ ਹੈ ਕਾਰ ਖਸਮ ਪਠਾਇਆ ਤਬਲਬਾਜ ਵਿਚਾਰ ਸਭ ਸੁਣਾਇਆ ਇੱਕ ਹੋਏ ਸਵਾਰ ਇੱਕ ਨਾ ਸਾਖਤੀ ਇੱਕ ਨੀ ਬਦੇ ਭਾਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪਲਾ ਰਿਵਾੜ
ਸਣ ਕਿਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਦਰਹਿਸ ਉਭਰੇ ਨਾਨਕਾ ਜਬ ਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਵੱਧਾ ਪਾਏ ਖੁੰਡਾ ਅੰਦਰ ਰੱਖ ਕੇ ਦੇਹ ਨੂੰ ਸੁਮਲ ਸਜਾਏ ਰਸ ਕਸ ਟੱਟ ਰਪਾਈਆ ਤਪੈ ਤੈ ਵਿਲ ਲਾਏ ਪੀਸੋ ਫੋਗ ਸੰਭਾਲੀਏ ਦਿੱਚ ਅੱਗ ਜਲਾਏ ਨਾਨਕ ਮਿੱਠੇ ਪਤਰੀਏ ਵੇਖੋ ਲੋਕ ਆਏ ਪਵੜੀ ਇੱਕ ਨਾ ਮਰਨ ਚਿੱਤ ਆਸ ਘਨੇਰਿਆ ਮਨ ਮਰ ਜਮੀ ਨਿਤ ਕਿਸੇ ਨਾ ਕੇਰਿਆ ਆਪ ਨੜੇ ਮਨ ਚਿੱਤ ਕਹਿਣ ਚੰਗੇਰਿਆ ਜਮ ਰਾਜਾ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸੂਣਾ ਭਾਣਿਆ ਸੱਚ ਮਿਲੇ ਮੁੱਖ ਨਾਮ ਸਹਿ ਭਾਵਸੀ ਕਰ ਸੰਤਕ ਸਲਾਮ ਲਿਖਿਆ ਭਾਵਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪਾਲ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਂਤ ਬੋਲਾ ਜੀ ਸਮਝਾਈਏ ਪੜੀਏ ਸਿਮਰਤ ਪਾਠ ਅੰਧਾ ਚੰਨ ਰੱਖੀਏ ਦੀਵੇ ਬਲੇ ਪਚਾਸ ਚੌਣੇ ਸੋਨਾ ਮਸੋਇਨ ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਏ ਢਹੇ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਕਹਿਆ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਥਾਰ ਪੁਤਨੀ ਗੰਢ ਪਵੇ ਸੰਸਾਰ ਰਾਜਾ ਮੰਗੈ ਦਿੱਤੇ ਗੰਢ ਪਾਏ ਭੁੱਖਿਆ ਗੰਢ ਪਵੇ ਜਾ ਖਾਏ ਕਾਲਾ ਗੰਢ ਨਦੀਆਂ ਮੀਂਹ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਬੇਦਾਂ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਤ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੇ ਮੋਹੇ ਮਾਰ ਨਾਨਕ ਆਖੇ ਇਹੋ ਵਿਚਾਰ ਸਿਫਤੀ ਗੰਢ ਪਵੇ ਦਰਬਾਰ ਪੌੜੀ ਆਪੇ ਕੁਦਰਤ ਸਾਜ ਕਹਿ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ ਖਰੇ ਖਜਾਨੇ ਪਾਹੀ ਹੈ ਖੋਟੇ ਸੱਟੀ ਇਹ ਬਾਹਰ ਵਾਰ ਖੋਟੇ ਸੱਚੀ ਦਰਗੇ ਸੁੱਟੀ ਹੈ ਕਿਸ ਆਗੈ ਕਰੇ ਪੁਕਾਰ ਸਤਿਗੁਰ ਪਿੱਛੇ ਭੱਜ ਪਵੈ ਇਹ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ ਸੱਚੀ ਦਰਗਹਿ ਮੰਨੀ ਅਨ ਗੁਰ ਕੈ ਪ੍ਰੇਮ ਪਿਆਰ ਗਣਿਤ ਤਿਨਾ ਦੀ ਕੋ ਕਿਆ ਕਰੇ ਜੋ ਆ ਬਖਸ਼ੇ ਕਰਤਾਰ ਸਲੋਕ ਮਹੱਲਾ ਪਹਿਲਾ ਹਮ ਜੇਰ ਜਿਮੀ ਦੁਨੀਆ ਪੀਰਾਂ ਮੁਸ਼ੈਕਾਰ ਆਇਆ ਮੇਰ ਅਵਧ ਬਾਦਸ਼ਾਹ ਅਫਜੂ ਖੁਦਾਏ ਏਕ ਤੂਹੀ ਏਕ ਤੂਹੀ ਏਕ ਤੂਹੀ ਏਕ ਤੂਹੀ ਮਹੱਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤ ਇੱਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸਪਤ ਜੇਰ ਜਿਮੀ ਅਸਤੇ ਇੱਕ ਦਿਗਰ ਕੋਈ ਏਕ ਤੁਈ ਮਹੱਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਪਤ ਦੀਪ ਨਹਿ ਜਲੋ ਅਨ ਪਾਉਣ ਥਿਰ ਨਾ ਕੋਈ ਏਕ ਤੁਈ ਮਹੱਲਾ ਪਹਿਲਾ ਨਾ ਰਿਜਕ ਦਸਤ ਆ ਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੁਈ ਮਹੱਲਾ ਪਹਿਲਾ ਪ੍ਰੰਧ ਏ ਨਾ ਪ੍ਰੰਧ ਏ ਨਾ ਗ੍ਰਹ ਜਾਰ ਦਰਖਤ ਆਵਾਸ ਕਾਰ ਦੇਹਾਂਤ ਸੂਈ ਏਕ ਤੁਈ ਮਹੱਲਾ ਪਹਿਲਾ ਨਾਨਕ ਲਲਾਰ ਲਿਖਿਆ ਸੋਏ ਮੇਟ ਨਾ ਸਾਕੈ ਕੋਏ ਕਲਾ ਧਰੇ ਹਿਰੇ ਸੂਈ ਏਕ ਤੁਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੂੜਿਆਰ ਪਰਮ ਭੁਲਾਣਿਆ ਵਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ ਵਿਣ ਨਾਵੇਂ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹੱਲਾ ਪਹਿਲਾ ਸੀਹਾ ਬਾਜਾ ਚਰਗਾ ਕੁਹੀਆ ਇਹਨਾਂ ਖਵਾਲੇ ਕਹਾ ਕਾਹੋ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾ ਨਦੀਆਂ ਵਿੱਚ ਟਿੱਬੇ ਦਿਖਾਲੇ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹਾ ਜੇਤੇ ਜੀ ਜੀ ਵਹਿ ਲੈ ਸਾਹਾ ਜਵਾਲੇ ਤਾਂ ਕਿ ਅਸਾਹਾ ਨਾਨਕ ਜਿਉਂ ਜਿਉਂ ਸੱਚੇ ਭਾਵੇ ਤਿਉਂ ਤਿਉਂ ਦੇ ਗ੍ਰਾਹ ਮਹੱਲਾ ਪਹਿਲਾ ਇੱਕ ਮਾਸ ਹਾਈ ਇੱਕ ਤ੍ਰਿਣ ਖਾਹੇ ਇੱਕ ਨਾ ਛੱਤੀ ਹੀ ਅੰਮ੍ਰਿਤ ਪਾਹੇ ਇੱਕ ਮਿੱਟੀਆ ਮੈਂ ਮਿੱਟੀਆਂ ਖਾਹੇ ਇੱਕ ਪੌਣ ਸੁਮਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ ਮਰੇ ਨਾ ਕੋਏ ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਵਨ ਕਰਮ ਕਮਾਈਏ ਗੁਰਮਤੀ ਆਪ ਗਵਾਏ ਨਾਮ ਧਿਆਈਐ ਦੂਜੀ ਕਾਰ ਲੱਗ ਜਨਮ ਗਵਾਈਐ
ਬਿਨ ਨਾਵੇਂ ਸਭ ਵਿਸ ਪੈਜੇ ਖਾਈਏ ਸੱਚਾ ਸ਼ਬਦ ਸਲਾਹੇ ਸਾਜ ਸਮਾਈਏ ਬਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ ਬਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ ਵੇਪਰ ਆਈਏ ਦੁਨੀਆਂ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਖਰਾ ਸਲਾਹੇ ਪਤ ਸਿਉ ਜਾਈਏ ਸਲੋਕ ਮਹੱਲਾ ਪਹਿਲਾ ਤੁਧ ਭਾਵੈ ਤਾਂ ਵਾਵਹਿ ਗਾਵਹਿ ਤੁਧ ਭਾਵੈ ਜਲ ਨਾਵਹਿ ਜਾਂ ਤੁਧ ਭਾਵਹਿ ਤਾਂ ਕਰੇ ਬਿਭੂਤਾ ਸਿੰਘੀ ਨਾਦ ਵਜਾਵਹਿ ਜਾਂ ਤੁਧ ਭਾਵੈ ਤਾਂ ਪੜੇ ਕਤੇਬਾ ਮੁੱਲਾਂ ਸੇਖ ਕਹਾਵੈ ਜਾਂ ਤੁਧ ਭਾਵਹਿ ਤਾਂ ਜਾਂ ਤੁਧ ਭਾਵੈ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੈ ਜਾਂ ਤੁਧ ਭਾਵੈ ਤੇਗ ਵਗਾਵੈ ਸਿਰ ਮੁੰਡੀ ਕੱਟ ਜਾਵੈ ਜਾਂ ਤੁਧ ਭਾਵੈ ਜਾਹਿ ਦਿਸੰਤਰ ਸੁਣ ਗੱਲਾਂ ਕਰ ਆਵਹਿ ਜਾਂ ਤੁਧ ਭਾਵੈ ਨਾਇ ਰਚਾਵਹਿ ਤੁਧ ਭਾਣੇ ਤੂੰ ਭਾਵਹਿ ਨਾਨਕ ਏਕ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵਹਿ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ ਜਾਂ ਤੂੰ ਸੱਚਾ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮ ਹੈ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਭਰਮ ਚੁਕਾਈਐ ਸਤਿਗੁਰ ਆਖੈ ਕਾਰ ਸੁਕਾਰ ਕਮਾਈਐ ਸਤਿਗੁਰ ਹੋਏ ਦਇਆਲ ਤਾਂ ਨਾਮ ਧਿਆਈਐ ਲਾਹਾ ਭਗਤ ਸੁਸਾਰ ਗੁਰਮੁਖ ਪਾਈਐ ਮਨਮੁਖ ਕੂੜ ਗੁਬਾਰ ਕੂੜ ਕਮਾਈਐ ਸੱਚੈ ਦਹਿ ਦਰਜਾਏ ਸੱਚ ਚਮਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਕਾਲ ਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ ਆਧੇ ਰਹਿ ਰਾਹੋ ਨਾ ਕੋਈ ਵਿੱਚ ਹਉਮੈ ਕਰ ਦੁਖ ਰੋਈ ਕਹੋ ਨਾਨਕ ਕਿਨ ਵਿਦ ਗਤ ਹੋਈ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪੌੜੀ ਭਗਤਾਂ ਤੈ ਸੰਸਾਰੀਆ ਭਗਤਾਂ ਤੈ ਸਹਿਸਾਰੀਆ ਜੋੜ ਕਦੇ ਨਾ ਆਇਆ ਕਰਤਾ ਆਪ ਅਭੁੱਲ ਹੈ ਨਾ ਭੁੱਲੈ ਕਿਸੇ ਦਾ ਭੁਲਾਇਆ ਭਗਤ ਆਪੇ ਮੇਲਿਓਨ ਜਿਨੀ ਸੱਚੋ ਸੱਚ ਕਮਾਇਆ ਸਹਿਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਿਧਾਇਆ ਭਗਤ ਕਰਨ ਹਰ ਚਾਕਰੀ ਜਿਨੀ ਅਨੰਦਰ ਨਾਮ ਧਿਆਇਆ ਦਾਸਨ ਦਾਸ ਹੋਏ ਕਹਿ ਜਿਨੀ ਵਿੱਚੋਂ ਆਪ ਗਵਾਇਆ ਉਹਨਾਂ ਖਸਮੈ ਕਹਿ ਦਰ ਮੁਖ ਉਜਲੈ ਸੱਚੇ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਾਬਾਹੀ ਸਲਾਹਾ ਜਿਨੀ ਧਿਆਇਆ ਇੱਕ ਮਨ ਸਹੀ ਪੂਰੈ ਸਾਹਾ ਵਖਤੇ ਉੱਪਰ ਲੜ ਮੂਹੇ ਦੂਜੇ ਬਹੁਤੇ ਰਹਾ ਮਨ ਕੀ ਮਤੀ ਖਿੰਡੀਆਂ ਬਹੁਤ ਪਏ ਅਸਗਾਹਾ ਗੋਤੇ ਖਾਹੇ ਨਾ ਨਿਕਲੈ ਤੀਜੇ ਮੂਹੀ ਗ੍ਰਹਾ ਭੁੱਖ ਤਿਖਾ ਦੋਹੇ ਭੌਂਕੀਆ ਖਾਦਾ ਹੋਏ ਸੁਆਹ ਪੀ ਖਾਣੀ ਸਿਉਂ ਦੋਸਤੀ ਚੌਥੇ ਆਈ ਊਗ ਅੱਖੀ ਮੀਟ ਪਵਾਰ ਗਿਆ ਭੀ ਉੱਠ ਰਚਿਓ ਨਵਾਦ ਸਹਿ ਵਰਿਆ ਕੀ ਪਿੜ ਬੱਧੀ ਸਭੇ ਵੇਲਾ ਵਖਤ ਸਭ ਜੇ ਅੱਠੀ ਭਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹੱਲਾ ਦੂਜਾ ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ਅੱਠੀ ਵੇ ਪਰਵਾਹ ਰਹਿਣ ਇਕੱਤੇ ਰੰਗ ਦਰਸ਼ਨ ਰੂਪ ਅਥਾਹ ਵਿਰਲੇ ਪਾਈਐ ਕਰਮ ਪੂਰੇ ਪੂਰਾ ਗੁਰੂ ਪੂਰਾ ਜਾਂ ਕਾਬੂਲ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਹਾ ਹੋਰ ਮੈਂ ਸੱਚ ਸੁਣਾਈਐ ਮੁੱਠੀ ਧੰਦੇ ਚੋਰ ਮੈਲ ਨਾ ਪਾਈਐ ਇਹਨੇ ਚਿੱਤ ਕਠੋਰ ਸੇਵ ਗਵਾਈਐ ਜਿੱਤ ਘੱਟ ਸੱਚ ਨਾ ਪਾਏ ਸੋ ਭੰਨ ਕਢਾਈਐ ਕਿਉਂ ਕਰ ਪੂਰੇ ਵੱਟ ਤੋਲ ਤੁਲਾਈਐ ਕੋਈ ਨਾ ਆਖੇ ਘੱਟ ਹੋਮੇ ਜਾਈਐ ਲਈਨ ਖਰੇ ਪਰਖ ਦਰ ਬਿਨਾਈਐ ਸੌਦਾ ਇੱਕ ਤਹਾਟ ਪੂਰੇ ਗੁਰ ਪਾਈਐ ਸਲੋਕ ਮਹੱਲਾ ਦੂਜਾ।

ਪੀਰ ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸਭਾ ਕੈ ਸੁਰਤਿਆਂ ਉਪਜੇ ਚਾਉ ਤਿੰਨਾਂ ਦਰਿਆਵਾਂ ਸਿਉ ਦੋਸਤੀ ਮਨ ਮੁਖ ਸੱਚਾ ਨਾਉ ਉਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਬੰਨੀ ਚੜੇ ਚੜਾਉ ਜੇ ਹੋਵੇ ਨਦਰ ਸਰਾਬ ਕੀ ਬੌੜ ਨ ਪਾਈ ਤਾਉ ਸੱਤੀ ਪਹਿਰੀ ਸੱਤ ਭਲਾ ਬਈਏ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਐ ਕੂੜੇ ਘਟੇ ਰਾਸ ਉਥੇ ਖੋਟੇ ਸੱਟੀਐ ਖਰੇ ਕੀ ਚੇਸਾ ਵਾਸ ਬੋਲਣ ਫਾਦਲ ਨਾਨਕਾ ਦੁੱਖ ਸੁਖ ਖਸਮੈ ਪਾਸ ਮਹੱਲਾ ਦੂਜਾ।

ਨਾਮ ਤਿਹਾਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਗਸਿਆ ਸੱਚੇ ਕੋਟ ਸੱਚੇ ਕੋਟ ਗਰਾਏ ਨਿਜ ਘਰ ਵਸਿਆ ਸਤਿਗੁਰ ਤੁੱਠੇ ਨਾਉ ਪ੍ਰੇਮ ਰਹਿਸਿਆ ਸੱਚੇ ਦਹਿ ਦਿਵਾਣ ਕੂੜ ਨਾ ਜਾਈਏ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਏ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਏ ਸਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੈ ਕਰ ਬਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਤਰ ਤਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਇਹ ਵੜ ਵੱਧਾ ਮਾਵਾਂ ਨਾਹੀ ਸਭ ਸਹਿ ਨੱਥ ਚਲਾਈ ਇਹ ਤਾਂ ਤਾਣ ਹੋਏ ਮਨ ਅੰਦਰ ਕਰੀ ਪੇ ਆਖ ਕਰਾਈ ਜੇਵੜ ਸਾਹਿਬ ਤੇ ਵੜ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜਿਆ ਸੁਣ ਸੁਣਨ ਨਾ ਰੱਜੇ ਕੰਨ ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ ਭੁੱਖਿਆਂ ਭੁੱਖ ਨਾ ਉਤਰੈ ਗਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰਜੈ ਜਾਂ ਗੁਣ ਕੈ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਵਿਣ ਸੱਚੇ ਕੂੜਿਆਰ ਬੰਨ ਚਲਾਈਐ ਵਿਣ ਸੱਚੇ ਤਨ ਛਾਰ ਛਾਰ ਰਲਾਈਐ ਵਿਣ ਸੱਚੇ ਸਭ ਭੁੱਖ ਜੇ ਪੈ ਜੇ ਖਾਈਐ ਵਿਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੈ ਲਾਲ ਚ ਲੱਗ ਮੈਲ ਖੁਆਈਐ ਸਭ ਜਗ ਠੱਗਿਓ ਠੱਗ ਆਈਐ ਜਾਈਐ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੋਝਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੈ ਕਰਮ ਧਿਆਨ ਪੱਤ ਕੇ ਸਾਧ ਖਾਂਦਾ ਲਹੇ ਦਾਨਾ ਕੈ ਸਿਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪੱਤ ਪ੍ਰਵਾਲਾ ਫੁੱਲ ਜਵੇ ਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਭਾਖਿਤ ਹਿਰਦੈ ਹਿਰਦੈ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੜਸਰ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਸੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜੈ ਨਾਨਕਾ ਧਰੀਏ ਕਰਮੀ ਲੱਗ ਪੌੜੀ ਜੀਵਨ ਦਿਆ ਮਰ ਮਾਰ ਨ ਪਛੋਤਾਈਐ ਝੂਠਾ ਇਹੋ ਸੰਸਾਰ ਕਿਨ ਸਮਝਾਈਐ ਸੱਚ ਨਾ ਧਰੇ ਪਿਆਰ ਧੰਦੇ ਧਾਈਐ ਕਾਲ ਬੁਰਾ ਖੈ ਕਾਲ ਸਿਰ ਦੁਨਿਆਈਐ ਹੁਕਮੀ ਸਿਰ ਜੰਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਮੌਤ ਨ ਚਸਾ ਵਿਲੰਬ ਭਰੀਏ ਪਾਈਐ ਗੁਰ ਪ੍ਰਸਾਦੀ ਬੁੱਝ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਆਕਤ ਧੂਰਾ ਨਿਮ ਫਲ ਮਨ ਮੁਖ ਵਸੇ ਤਿਸ ਜਿਸ ਤੂੰ ਚਿਤ ਨਾ ਆਵਹੀ ਜਿਸ ਤੂੰ ਚਿਤ ਨਾ ਆਵਹੀ ਨਾਨਕ ਕਹੀਏ ਕਿਸ ਹੰਡਨ ਕਰਮਾ ਬਾਹਰੇ ਮਹੱਲਾ ਪਹਿਲਾ ਮਤ ਪੰਖੇਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਪ ਆ ਕਬ ਚੰਦਨ ਕਬ ਅਕਡਾਲ ਕਬ ਉੱਚੀ ਪਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹਿ ਹੈ ਵਖਾਣ ਕਹਿ ਕਹਿ ਜਾਵਣਾ ਵੇਦ ਕਹਿ ਵਖਿਆਣ ਅੰਤ ਨਾ ਪਾਵਣਾ ਪੜ ਐ ਨਾਹੀ ਭੇਦ ਬੁੱਝ ਐ ਪਾਵਣਾ ਖੜ ਦਰਸ਼ਨ ਕਹਿ ਭੇਖ ਕਿਸੇ ਸੱਚ ਸਮਾਵਣਾ ਸੱਚਾ ਪੁਰਖ ਅਲੱਖ ਸਬਦ ਸੁਹਾਵਣਾ ਮੰਨੇ ਨਾਉ ਬਿਸੰਖ ਦਰ ਗਏ ਪਾਵਣਾ ਖਾਲਕ ਕਉ ਆਦੇਸ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਹਿਆ ਨਾਗੀ ਲੱਗੇ ਜਾਏ ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ ਹੁਕਮ ਭਇਆ ਤੁਰ ਖਸਮ ਕਾ ਅਤੀ ਹੂੰ ਧੱਕਾ ਖਾਏ ਗੁਰਮੁਖ ਸਿਉ ਮਨਮੁਖ ਅੜੈ ਡੁੱਬੈ ਹੱਕ ਨਿਆਈ ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਵਿਉਪਾਏ ਨਾਨਕ ਇਹ ਵਹਿ ਜਾਣੀਐ ਸਭ ਕਿਸ਼ਤ ਸਿਰ ਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕਹੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇ ਬੁੱਝੈ ਤਾਂ ਵੈਦ ਸੁਜਾਣ ਵਾਟ ਨ ਕਰੀ ਮਾਮਲਾ ਜਾਣੇ ਮੇ ਮਾਣ ਮੂਲ ਜਾਣ ਗੱਲਾਂ
ਕਰੇ ਹਾਣ ਲਾਏ ਹਾਣ ਲੱਭ ਨ ਚੱਲੇ ਸੱਚ ਰਹੇ ਸੋਵਿਸ਼ਟ ਪ੍ਰਵਾਣ ਸਰ ਸੰਦੇ ਆਗਾਸ ਕਹੁ ਕਿਉਂ ਪਹੁੰਚੇ ਬਾਣ ਅੱਗੇ ਉਹ ਅਗੰਮ ਹੈ ਵਾਹਿੰਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆ ਮਹਿਲਾ ਮੰਜ ਨਿਵਾਸ ਸਭ ਸਵਾਰੀਆ ਸੱਚ ਕਹਿਣ ਅਰਦਾਸ ਸੇ ਵਿਚਾਰੀਆ ਸੋਹਨ ਖਸਮੈ ਪਾਸ ਹੁਕਮ ਸਿਧਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਰ ਨਾਵੇਂ ਤ੍ਰਿਗ ਵਾਸ ਪਿੜ ਸੋ ਜੀਵਿਆ ਸ਼ਬਦ ਸਵਾਰੀਆ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਿਆ ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿ ਸੁੱਖ ਨਾਨਕ ਸੱਚੇ ਨਾਮ ਕੀ ਕੇਤੀ ਪੁਛਾਂ ਪੁਛ ਮਹੱਲਾ ਦੂਜਾ ਨਿਫਲੰਗ ਤਸ ਜਨਮਸ ਜਾਵਤ ਬ੍ਰਾਹਮਣਾ ਬਿੰਦ ਤੇ ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰੇ ਕੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ ਪੌੜੀ ਖਸਮੈ ਕਹਿ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵੀ ਗਸਿਆ ਖਸਮੋ ਪੂਰਾ ਪਾਏ ਮਨੋ ਰਹੱਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵੀ ਦੁਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾ ਸਹਾਰ ਜੀਓ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤਿਓ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਪਾਹੇ ਧੋਤੇ ਮੂਲ ਨਾ ਉਤਰੇ ਜੇ ਸੋ ਧੋਵਣ ਪਾਹੇ ਨਾਨਕ ਬਖਸ਼ੇ ਬਖਸ਼ੀਐ ਨਾਹੇ ਤਾਂ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚੇ ਪੁਰਖ ਅਲੱਖ ਸਿਰਜ ਨਿਹਾਲਿਆ ਉੱਜੜ ਭੁੱਲੇ ਰਾਹ ਗੁਰ ਵੇਖਾ ਲਿਆ ਸਤਿਗੁਰ ਸੱਚੇ ਵਾਹ ਸੱਚ ਸਮਾ ਲਿਆ ਪਾਇਆ ਰਤਨ ਘਰਾਹੋ ਦੀਵਾ ਬਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ ਨਿਡਰਿਆ ਡਰ ਲੱਗ ਗਰਭ ਸੇ ਗਾਲਿਆ ਨਾਮ ਭੁੱਲਾ ਜਗ ਫਿਰੈ ਬੇਤਾਲਿਆ ਸਲੋਕ ਮਹੱਲਾ ਤੀਜਾ ਪੈ ਵਿੱਚ ਜੰਮੈ ਪੈ ਮਰੇ ਪੀ ਭਉ ਮਨ ਮੈਂ ਹੋਏ ਨਾਨਕ ਪਹਿ ਵਿੱਚ ਜੇ ਮਰੇ ਸਹਿਲਾਇਆ ਸੋਈ ਮਹੱਲਾ ਤੀਜਾ ਪੈਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਣ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬਹੂੰ ਚੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈ ਹੈ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ ਸਲੋਕ ਮਹੱਲਾ ਪਹਿਲਾ ਸਿਰ ਖੁਹਾਏ ਪੀਏ ਮਲਵਾਣੀ ਝੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹ ਲੈਣ ਪੜਾਸਾ ਪਾਣੀ ਦੇਖ ਸੁਗਾਹੀ ਭੇਡਾਂ ਪਾਣੀ ਦੇਖ ਸਗਾਹੀ ਭੇਡਾਂ ਵਾਂਗੀ ਸਿਰ ਖੁਹਾਏ ਨ ਭਰੀਅਨ ਹੱਥ ਸਵਾਹੀ ਮਾਊ ਪੀਓ ਕਿਰਤ ਗਵਾਏ ਨ ਮਾਊ ਪੀਓ ਕਿਰਤ ਗਵਾਏ ਨ ਟੱਬਰ ਰੋਮਨ ਧਾਹੀ ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਹ ਕਿਥਾਉ ਪਾਹੀ ਅੜ ਸੜ ਤੀਰਥ ਦੇ ਨਾ ਢੋਹੀ ਬ੍ਰਾਹਮਣ ਅੰਨ ਨਾ ਖਾਹੀ ਸਦਾ ਕੁਚੀਲ ਰਹਿ ਹੈ ਦਿਨ ਰਾਤੀ ਮੱਥੇ ਟਿੱਕੇ ਨਾਹੀ ਝੁੰਡੀ ਪਾਏ ਬਹਿਨ ਨਿਤ ਮਰਨੇ ਦੜ ਦੀ ਬਾਣ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਛੇ ਜਾਹੀ

ਫਿੱਟਾ ਵੱਤੇ ਗੱਲਾਂ ਜੀਆਂ ਮਾਰ ਜਵਾਲੇ ਸੋਈ ਅਵਰ ਨਾ ਕੋਈ ਰੱਖੈ ਦਾਨੋ ਤੇ ਇਸ਼ਨਾਨੋ ਵੰਝੈ ਭਸ ਪਈ ਸਿਰ ਖੁੱਥੈ ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਾਧਾਣੀ ਅੜਸੜ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾ ਇਹਨੇ ਵਾਜਾ ਨਾ ਤੇ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵਦਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਥੈ ਸੈਤਾਨੀ ਇਹਨਾਂ ਗੱਲ ਨਾ ਪਾਣੀ ਵੁੱਠੈ ਹੋਇਆ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਵੁੱਠੈ ਅੰਨ ਕਮਾਦ ਕਪਾਹਾ ਸਭ ਸਹਿ ਪੜਦਾ ਹੋਵੇ ਵੁੱਠੈ ਘਾਹੋ ਚਰਹਿ ਨਿਤ ਸੁਰਹੀ ਸਾ ਤਨ ਦਹੀ ਬਿਲੋਵੈ ਤਿਤ ਕੇ ਹੋਮ ਜਗ ਸਦ ਪੂਜਾ ਪੈ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾਂ ਸੱਤ ਚੱਟੇ ਸ਼ਰਸ਼ਾਈ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾਂ ਪਤ ਜਾਣੀ ਹੈ ਜਾਂ ਪਤ ਰੱਖੈ ਸੋਏ ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ ਸੱਚ ਜੇ ਮੰਗਹਿ ਦਾਨ ਸੇ ਤੁਦੇ ਜਿਹਾ ਸੱਚ ਤੇਰਾ ਫੁਰਮਾਨ ਸ਼ਬਦੇ ਸੋਹਿਆ ਮਨ ਐ ਗਿਆਨ ਧਿਆਨ ਤੁਦੇ ਤੇ ਪਾਇਆ ਕਰਮ ਪਵੇ ਨਿਸਾਨ ਨਾ ਚੱਲੇ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜੇ ਸਵਾਇਆ ਨਾਨਕ ਮੰਗੈ ਦਾਨ ਜੋਤ ਦੁਪਾਇਆ ਸਲੋਕ ਮਹੱਲਾ ਦੂਜਾ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦਿਓ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੂਝੈ ਜਿਸ ਆਪ ਸੁਝਾਏ ਤਿਸ ਸਭ ਕੁਛ ਸੂਝੈ ਕਹਿ ਕਹਿ ਕਥਨਾ ਮਾਇਆ ਲੂਜੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਆਖਿਓ ਆਪ ਲਹਿ ਭਰਾਤ ਹੋਵੇ ਜਿਸ ਦਾਤ ਪੌੜੀ ਹਉ ਢਾਡੀ ਬੇਕਾਰ ਕਾਰ ਲਾਇਆ ਰਾਤ ਦੇਹੈ ਕੈ ਵਾਰ ਧਰੋਂ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਵ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਰਾਗ ਗੌੜੀ ਗੁਆਰੇਰੀ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋ ਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਭਉਮ ਚ ਭਾਰਾ ਵੱਡਾ ਤੋਲ ਮਨਮਤ ਹੌਲੀ ਬੋਲੇ ਬੋਲ ਸਿਰ ਧਰ ਚੱਲੀਏ ਸਹੀਏ ਭਾਰ ਨਦਰੀ ਕਰਮੀ ਗੁਰਵਿਚਾਰ ਭੈ ਬਿਨ ਕੋਈ ਨ ਲੰਘ ਸਪਾਰ ਭੈ ਭਉ ਰਾਖਿਆ ਭਾਏ ਸਵਾਰ ਰਹਾਓ ਭੈ ਧਨ ਅਗਨ ਪੱਖੇ ਭੈ ਨਾਲ ਭੈ ਭਉ ਘੜੀਏ ਸ਼ਬਦ ਸਵਾਰ ਭੈ ਬਿਨ ਘਾੜਤ ਕੱਚ ਨਿਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੈ ਚਾਓ ਸਹਿਜ ਸਹਿਸ ਸਿਆਣਬ ਪਵੇ ਨਾ ਤਾਓ ਨਾਨਕ ਮਨਮੁਖ ਬੋਲਣ ਵਾਓ ਅੰਧਾ ਅੱਖਰ ਵਾਓ ਦਵਾਓ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਈ ਤੁਧ ਬਿਨ ਦੂਜੀ ਨਾਹੀ ਜਾਏ ਜੋ ਕੁਛ ਵਰਤੈ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੋਰ ਰਹਾਉ ਨਾ ਜੀਉ ਮਰੇ ਨਾ ਡੂਬੈ ਤਰੇ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੇ ਹੁਕਮੇ ਜਾਏ ਆਗੈ ਪਾਛੇ ਹੁਕਮ ਸਮਾਏ ਹੰਸ ਹੇਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨਹਿਸਾਨ ਭਉ ਖਾਣਾ ਪੀਣਾ ਆਧਾਰ ਬਿਨ ਖਾਦੇ ਮਰ ਹੋਏ ਗਵਾਰ
ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭ ਨਾ ਕਾ ਸੋਏ ਜਾ ਕੇ ਜੀ ਜੰਦ ਧਨ ਮਾਲ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹੋ ਵਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤਾਂ ਕੁਦਰਤ ਕੀਮਤ ਨਹੀਂ ਪਾਏ ਰਹਾਓ ਸਰਮ ਸੁਰਤ ਦੋਇ ਸਸੁਰ ਭੈ ਕਰਨੀ ਕਾਮਣ ਕਰ ਮਨ ਲਹੇ ਸਾਹਾ ਸੰਜੋਗ ਵਿਆਹ ਹੋ ਵਿਜੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪਾਉਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੋਜਰੇ ਗਿਆਨੀ ਇਹੋ ਵਿਚਾਰ ਕਸਤਾ ਭਗਤਾ ਸੁਨਤਾ ਸੋਈ ਆ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪਾਉਣ ਬੋਜਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਨ ਤੜ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ ਪੜ ਪੜ ਪੰਡਿਤ ਬਾਦ ਵਖਾਣੇ ਭੀਤਰ ਹੋਦੀ ਵਸਤ ਨਾ ਜਾਣੇ ਹਉ ਨਾ ਮੂਆ ਮੇਰੀ ਮੂਈ ਬਲਾਏ ਉਹ ਨਾ ਮੂਆ ਜੋ ਰਹਿ ਸਮਾਏ ਕਹੋ ਨਾਨਕ ਗੁਰਬ੍ਰਹਮ ਦਿਖਾਇਆ ਮਰਤਾ ਜਾਤਾ ਨਜ਼ਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਾਨੇ ਨਾਉ ਤਾਂ ਕਿ ਸਦ ਬਲਹਾਰੇ ਜਾਉ ਆਪ ਭੁਲਾਏ ਠਹੁਰ ਨਾ ਠਾਉ ਤੂੰ ਸਮਝਾਵੇ ਮੇਲ ਮਿਲਾਉ ਨਾ ਮਿਲੇ ਚੱਲੇ ਮੈਂ ਨਾਲ ਬਿਰਨਾਵੇ ਬਾਧੀ ਸਭ ਕਾਲ ਰਹਾਉ ਖੇਤੀ ਬਣਜ ਨਾ ਵੈ ਕੀ ਓਠ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮੈਂ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੇ ਸਾਚੀ ਸੀਖ ਤਨ ਮਨ ਸੀਤਲ ਸਾਚ ਪ੍ਰੀਖ ਜਲ ਪੁਰਾਇਨ ਰਸ ਕਮਲ ਪ੍ਰੀਖ ਸ਼ਬਦ ਅਤੇ ਮਿੱਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਵਸੇ ਮਿਲ ਜੋਤ ਅਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੇ ਕਹੇ ਉਪਜੇ ਕਹਿ ਜਾਏ ਸਮਾਵੇ ਕਿਉਂ ਬਾਦਿਓ ਕੋ ਮੁਕਤੀ ਪਾਵੇ ਕਿਉਂ ਅਬਨਾਸੀ ਸਹਿਜ ਸਮਾਵੇ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰਹਰ ਨਾਮ ਨਰਹਰ ਨੇ ਕਾਮ ਰਹਾਉ ਸਹਿਜੇ ਆਵੇ ਸਹਿਜੇ ਜਾਏ ਮਨ ਤੇ ਉਪਜੇ ਮਨ ਮਾਹੇ ਸਮਾਏ ਗੁਰਮੁਖ ਮੁਕਤੋ ਬੰਧ ਨਾ ਪਾਏ ਸ਼ਬਦ ਵਿਚਾਰ ਛੁੱਟੇ ਹਰਨਾਏ

ਦੈਦ ਸਤਾ ਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੇ ਬਿਖਮਾਟ ਬਿਨ ਵੱਖਰ ਸੂਨੋ ਕਰਹਾਟ ਗੁਰਮਿਲ ਖੁੱਲੇ ਬਜਰ ਕਪਾਟ ਸਾਧ ਮਿਲੇ ਪੂਰਬ ਸੰਜੋਗ ਸਚ ਰਹਿਸੈ ਪੂਰੇ ਹਰ ਲੋਗ ਮਨ ਤਨ ਦੇ ਲੈ ਸੈ ਸੋ ਪਾਏ ਨਾਨਕ ਤਿਨ ਕੈ ਲਾਗੂ ਪਾਏ। ਗੌੜੀ ਮਹੱਲਾ ਪਹਿਲਾ। ਕਾਮ ਕ੍ਰੋਧ ਮਾਇਆ ਮੈਂ ਚੀਤ ਝੂਠ ਵਿਕਾਰ ਜਾਗ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਾਂ ਨਾਮ ਸੁਚੀਤ ਵਾਹ ਵਾਹ ਸਾਚੇ ਮੈਂ ਤੇਰੀ ਟੇਕ ਹਾਂ ਪਾਪੀ ਤੂੰ ਨਿਰਮਲ ਏਕ ਰਹਾਓ ਅਗਨ ਪਾਣੀ ਬੋਲੇ ਪੜਵਾਓ ਜੇਵਾ ਇੰਦਰੀ ਏਕ ਸੁਆਓ ਦਿਸ਼ਟ ਵਿਕਾਰੀ ਨਾਹੀ ਭਾਉ ਭਾਉ ਆਪ ਮਾਰੇ ਤਾਂ ਪਾਏ ਨਾਉ ਸ਼ਬਦ ਮਰੇ ਫਿਰ ਮਰਨ ਨਾ ਹੋਏ ਬਿਨ ਮੂਹੇ ਕੋ ਪੂਰਾ ਹੋਏ ਪ੍ਰਪੰਚ ਵਿਆਪ ਰਿਹਾ ਮਨ ਦੋਏ ਥਿਰ ਨਾਰਾਇਣ ਕਰੇ ਸੋਏ ਬੋਹਿਤ ਚੜੋ ਜਾ ਆਵੇ ਵਾਰ ਠਾਕੇ ਬੋਹਿਤ ਦਰਗਹਿ ਮਾਰ ਸਾਈ ਸਲਾਹੀ ਧਨ ਗੁਰਦੁਆਰ ਨਾਨਕ ਦਰ ਕਰ ਏਕੰਕਾਰ। ਗੌੜੀ ਮਹੱਲਾ ਪਹਿਲਾ। ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤ੍ਰਿਭਾਵਣ ਵਿਦਿਆ ਆਪ ਮੁਰਾਰ ਰੇ ਮਨ ਮੇਰੇ ਪਰਮ ਨਾ ਕੀਜੈ ਮਨ ਮਨ ਐ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮੱਜਨ ਨਾਮ ਅਧਿਕ ਬਿਥਾਰ ਕਰੋ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤੋਂ ਪਰ ਕਰ ਜਾਓ ਕਿਸ ਜਾਚੋਂ ਨਾਹੀ ਕੋਥਾਓ ਨਾਨਕ ਗੁਰਮਤ ਸਹਿਜ ਸਮਾਓ। ਗੌੜੀ ਮਹੱਲਾ ਪਹਿਲਾ। ਸਤਿਗੁਰ ਮਿਲੇ ਸੁਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਪਾਏ ਗਰਭ ਨਿਵਾਰਕ ਗੰਗਗਨ ਪੁਰ ਪਾਏ ਮਰਨ ਲਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਹਾਉ ਸਤਿਗੁਰ ਮਿਲੇ ਤਾਂ ਦੁਬਦਾ ਭਾਗ ਗਏ ਕਮਲ ਵਿਗਾਸ ਮਨ ਹਰ ਪ੍ਰਭ ਲੱਗ ਗਏ ਜੀਵ ਤਮਰੈ ਮਹਾਰ ਸਿਆ ਗਏ ਸਤਿਗੁਰ ਮਿਲੇ ਐਸਾ ਸੰਜਮ ਸੂਚਾ ਗੁਰ ਕੀ ਪੌੜੀ ਊਚੋ ਊਚਾ ਕਰਮ ਮਿਲੇ ਜਮ ਕਾ ਭਉ ਮੂਚਾ ਗੁਰ ਮਿਲ ਐ ਮਿਲ ਅੰਕ ਸਮਾਇਆ ਕਰ ਕਿਰਪਾ ਘਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ। ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨਹਿ ਮੇਟੈ ਕੋਈ ਕਿਆ ਜਾਣਾ ਕਿਆ ਆਗੈ ਹੋਏ ਜੋਤ ਸਿਪਾਣਾ ਸੋਈ ਹੂਆ ਅਵਰ ਨਾ ਕਰਨੇ ਵਾਲਾ ਦੂਆ ਨਾ ਜਾਣਾ ਕਰਮ ਕੇਵਲ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ ਤੂੰ ਏਵੜ ਦਾਤਾ ਦੇਵਨ ਹਾਰ ਤੋਟ ਨਾਹੀ ਤੁਧ ਭਗਤ ਭੰਡਾਰ ਕੀਆ ਗਰ ਬਨਾਇਆ ਵੈ ਰਾਸ ਜੀਵ ਪਿੰਡ ਸਭ ਤੇਰੇ ਪਾਸ ਤੂੰ ਮਾਰ ਜਵਾਲੈ ਬਖਸ਼ ਮਿਲਾਏ ਜਿਉ ਭਾਵੀ ਤਿਉ ਨਾਮ ਜਪਾਏ ਤੂੰ ਦਾਨਾ ਬਿਨਾ ਸੱਚ ਸਿਰ ਮੇਰੇ ਗੁਰਮਤਿ ਦੇ ਭਰੋਸਾ ਤੇਰੇ ਗੁਰਮਤਿ ਦੇ ਭਰੋਸਾ ਤੇਰੇ ਤਨ ਮਹਿ ਮੈਲ ਨਾਹੀ ਮਨ ਰਾਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ। ਗੌੜੀ ਮਹੱਲਾ ਪਹਿਲਾ। ਜਿਨ ਅਕਥ ਕਹਾਇਆ ਅਪਿਓ ਪੀ ਆਇਆ ਅਨ ਭੈ ਵਿਸਰੈ ਨਾਮ ਸਮਾਇਆ ਕਿਆ ਡਰੀਏ ਡਰ ਡਰੇ ਸਮਾਨਾ ਪੂਰੇ ਗੁਰ ਕੈ ਸਬਦ ਪਛਾਨਾ ਰਹਾਉ ਜਿਸ ਨਰ ਨਾਮ ਹਿਰਦੇ ਹਰ ਰਾਸ ਜਾਹੇ ਸੁਭਾਏ ਮਿਲੇ ਸਾਵਾਸ ਜਾਹੇ ਸਵਾਰੈ ਸਾਂਝ ਵਿਆਲ ਇਤ ਉਤ ਮਨ ਮੁਖ ਬਾਧੇ ਕਾਲ ਐਨ ਸਰਾਮ ਹਿਰਦੈ ਸੈ ਪੂਰੇ ਨਾਨਕ ਰਾਮ ਮਿਲੇ ਪਰਮ ਦੂਰੇ। ਗੌੜੀ ਮਹੱਲਾ ਪਹਿਲਾ। ਜਨਮ ਮਰੇ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹਿ ਵਖਿਆਨ ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਣਾ ਬਾਹੁੜ ਜਨਮ ਨਾ ਹੋਏ ਹੈ ਮਰਣਾ ਰਾਉ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸ਼ਤ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕਿ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਗ ਦਿਖਾਇਆ ਆਸਾ ਮਾਹੇ ਨਿਰਾਸ ਬੁਝਾਇਆ ਦੀਨਾ ਨਾਥ ਸਰਬ ਸੁਖਦਾਤਾ
ਨਾਨਕ ਹਰ ਚਰਨੀ ਮਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹੋ ਸੰਸਾਰੋ ਲੱਭ ਲੋਭ ਮੁੱਚ ਕੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਸ਼ਾਰੋ ਸੁਣ ਸੁਣ ਸਿੱਖ ਹਮਾਰੀ ਸੁਕ੍ਰਿਤ ਕੀਤਾ ਰਹੀ ਸੀ ਮੇਰੇ ਜੀਅੜੇ ਬਹੁੜ ਨਾ ਆਵੇ ਵਾਰੀ ਰਹਾਉ ਹਉ ਤੁਧ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਏ ਤਬਾਰੀ ਵੇਲ ਪਰਾਈ ਜੋ ਹੈ ਜੀਅੜੇ ਕਰੇ ਚੋਰੀ ਬੁਰਿਆਰੀ ਹੰਸ ਚਲਿਆ ਕਰੇ ਚੋਰੀ ਬੁਰਿਆਰੀ ਹੰਸ ਚਲਿਆ ਤੂੰ ਪਿੱਛੇ ਰਹੀ ਹੈ ਛੁੱਟੜ ਹੋਈਏ ਨਾਰੀ ਤੂੰ ਕਾਇਆ ਰਹੀਏ ਸੁਪਨੰਤਰ ਤੁਧ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਿਛ ਲੀਆ ਤਾਂ ਮਨ ਭਲਾ ਪਾਇਆ ਹਲਤ ਨਾ ਸੋਭਾ ਪਲਤ ਨਾ ਟੋਈ ਅਹਲਾ ਜਨਮ ਗਵਾਇਆ ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਉ ਤਾਜੀ ਤੁਰਕੀ ਸੋਏ ਨਾ ਰੂਪਾ ਕੱਪੜ ਕੇਰੇ ਭਾਰਾ ਕਿਸ ਹੀ ਨਾਲ ਨਾ ਚੱਲੇ ਨਾਨਕ ਝੜ ਝੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕਿਛ ਚਾਖਿਆ ਕੂਜਾ ਮੇਵਾ ਮੈਂ ਸਭ ਕਿਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਮ ਦੀਵਾਰ ਉਸਾਰੀ ਭਸ ਮੰਦਰ ਕੀ ਢੇਰੀ ਸੰਚੈ ਸੰਚ ਨਾ ਦੇਈ ਕਿਸ ਹੀ ਸੰਚੇ ਸੰਚ ਨਾ ਦੇਈ ਕਿਸ ਹੀ ਅੰਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੇ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋਗ ਤਿਸੈ ਕਾ ਭਾਣਾ ਰਹਾਉ ਸਾਹੂ ਹਮਾਰਾ ਠਾਕੁਰ ਭਾਰਾ ਹਮ ਤਿਸ ਕੇ ਵਣਜਾਰੇ ਜੀਓ ਪਿੰਡ ਸਭ ਰਾਤ ਸੇ ਕੀ ਮਾਰ ਆਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੂ ਘਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮ ਦਲ ਬਿਖਮ ਘਨਾ ਰਹਾਉ ਉਸਾਰ ਮੜੋਲੀ ਰਾਖੇ ਦੁਬਾਰਾ ਪੀਤਰ ਬੈਠੀ ਸਾ ਧਨਾ ਅੰਮ੍ਰਿਤ ਕੇਲ ਕਰਿਣਿਤ ਕਾਮਣ ਅਵਰ ਲੁਟੇਨ ਸੋ ਪੰਚ ਜਨਾ ਢਾਹੇ ਮੜੋਲੀ ਲੁਟਿਆ ਦੇਹੂਰਾ ਸਾ ਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਣ ਲੋੜੈ ਸੋਇਨਾ ਰੂਪਾ ਮਿੱਤਰ ਲੁੜੇ ਸੋ ਖਦਾਤਾ ਨਾਨਕ ਪਾਪ ਕਰੇ ਤਨ ਕਾਰਨ ਜਾਸੀ ਜਮ ਪ੍ਰਭਾਦਾਤਾ ਗੌੜੀ ਚੇਤਰੀ ਮਹੱਲਾ ਪਹਿਲਾ ਮੁੰਦਰਾ ਤੇ ਘੱਟ ਭੀਤਰ ਮੁੰਦਰਾ ਕਾਇਆ ਕੀਜੈ ਖਿੰਥਾਤਾ ਪੰਚ ਚੇਲੇ ਵਸ ਕੀਜੇ ਰਾਵਲ ਇਹੋ ਮਨ ਕੀਜੇ ਡੰਡਾਤਾ ਜੋਗ ਜੁਗਤ ਇਵ ਪਾਵਸਤਾ ਇਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਹਾਉ ਮੂਲ ਮੁੰਡਾਇ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾਤਾ ਤ੍ਰਿਭਵਨ ਤਾਰਨ ਹਾਰ ਸੁਆਮੀ ਏਕ ਨ ਚੇਤਸ ਅੰਧਾਤਾ ਕਰ ਪੁਟੰਬ ਗਲੀ ਮਨ ਲਾਵਸ ਸੰਸਾ ਮੂਲ ਨ ਜਾਵਸਤਾ ਇਕ ਸਿਰਣੀ ਜੇ ਚਿਤ ਲਾਵਹਿ ਲਾਭ ਲੋਭ ਕੀ ਧਾਵਸਤਾ ਜਪਸ ਨਿਰੰਜਨ ਰਚ ਸਮਾਨਾ ਕਾਹੇ ਬੋਲੇ ਜੋਗੀ ਕਪਟ ਘਨਾ ਰਹਾਉ ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤੇ ਬਿਹਾਣੀ ਤਾ ਪ੍ਰਣਵਤ ਨਾਨਕ ਨਾਗੀ ਦਾਜੈ ਫਿਰ ਪਾਸ਼ੈ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇ ਕਰ ਦ੍ਰਿੜ ਚਿਤ ਕੀ ਜੈ ਰੇ ਔਖਦ ਮੰਤਰ ਮੂਲ ਮਨ ਏਕੈ ਜੇ ਕਰ ਦ੍ਰਿੜ ਚਿਤ ਕੀ ਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀ ਜੈ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੈ ਅਲੱਖ ਨਾ ਲਖਣਾ ਜਾਈ ਰੇ ਰਹਾਉ ਸੱਕਰ ਖੰਡ ਮਾਇਆ ਤਨ ਮੀਠੀ ਹਮ ਤਉ ਪੰਡ ਉਚਾਈ ਰੇ ਰਾਤ ਅਨੇਰੀ ਸੂਜ ਸਨਾਹੀ ਲਜ ਟੂਕ ਸਮੂਸਾ ਭਾਈ ਰੇ ਮਨਮੁਖ ਕਰੇ ਤੇਤਾ ਦੁਖ ਲਾਗੈ ਗੁਰਮੁਖ ਮਿਲੈ ਵਡਾਈ ਰੇ ਜੋ ਤਿਨ ਕੀਆ ਸੋਈ ਹੋਵਾ ਕੀਰਤਨਾ ਮੇਟਿਆ ਜਾਈ ਰੇ
ਸੁਭਾਰ ਭਰੇ ਨਾ ਹੋਵੇ ਉਣੇ ਜੋ ਰਾਤੇ ਰੰਗ ਲਾਈ ਰੇ ਤਿੰਨ ਕੀ ਪੰਕ ਹੋਵੇ ਜੇ ਨਾਨਕ ਤਉ ਬੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕੱਤ ਕੀ ਮਾਈ ਬਾਪ ਕੱਤ ਕੇਰਾ ਕਿੱਦੂ ਥਾਵ ਹੋ ਹਮ ਆਏ ਅਗਨ ਬਿੰਬ ਜਲ

ਰਹਾਉ ਕੇਤੇ ਰੁੱਖ ਬਿਰਖਾਂ ਮਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ ਹੱਟ ਪਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰੇ ਆਵੇ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੇ ਤੜ ਤੀਰਥਾਂ ਮਨਵ ਖੰਡ ਦੇਖੇ ਹੱਟ ਪਟਣ ਬਾਜ਼ਾਰਾ ਲੈ ਕੇ ਤੱਕੜੀ ਤੋਲਣ ਲਾਗਾ ਘੱਟ ਹੀ ਮਹਿ ਵਣਜਾਰਾ ਜੇਤਾ

ਪਛਤਾ ਹੀ ਰੇ ਰਹਾਉ ਅਨਤਾ ਧਨ ਧਰਣੀ ਧਰੇ ਅਨਤ ਨਾ ਚਾਹਿਆ ਜਾਏ ਅਨਤ ਕੋ ਚਾਹੇ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਸ਼ਾ ਪਛਤਾਹੇ ਰੇ ਰਹਾਉ ਅਨਤਾ ਧਨ ਧਰਣੀ ਧਰੇ ਅਨਤ ਨਾ ਚਾਹਿਆ ਜਾਏ ਅਨੰਤ ਕੋ ਚਾਹਨ ਜੋ ਗਏ ਸੇ ਆਏ ਅਨੰਤ ਗਵਾਏ ਆਪਣੇ ਲੀਆ ਜੇ ਮਿਲੈ ਤਾਂ ਸਭ ਕੋ ਭਾਗਟ ਹੋਏ ਕਰਮਾ ਉੱਪਰ ਨਿਬੜੈ ਜੇ ਲੋਚੈ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੇ ਵਡਾਈ ਦੇ ਗੌੜੀ ਬਰਾਗਣ ਮਹੱਲਾ ਪਹਿਲਾ।

ਗਾਵਤ ਰਹੇ ਜੇ ਸਤਿਗੁਰ ਭਾਵੇ, ਮਨ ਤਨ ਰਾਤਾ ਨਾਮ ਸੁਹਾਵੇ ਰਹਾਓ। ਇੱਕ ਗਾਵੇ ਇੱਕ ਭਗਤ ਕਰੇ, ਨਾਮ ਨ ਪਾਵੇ ਬਿਨਸ ਨੇ। ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਪਿਰ ਰੱਖਿਆ ਸਦਾ ਉਰਤਾਰ। ਭਗਤ ਕਰੇ ਮੂਰਖ ਆਪ ਜਣਾਵੇ, ਨੱਚ ਨੱਚ ਟੱਪੇ ਬਹੁ ਦੁੱਖ ਪਾਵੇ। ਨੱਚੇ ਟੱਪੀਏ ਭਗਤ ਨ ਹੋਏ, ਸ਼ਬਦ ਮਰੇ ਭਗਤ ਪਾਏ ਜਨ ਸੋਏ। ਭਗਤ ਬਚਲ ਭਗਤ ਕਰਾਏ, ਸੋਏ ਸੱਚੀ ਭਗਤ ਵਿੱਚੋਂ ਆਪ ਖੋਏ।

ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ। ਗੁਰਮੁਖ ਹਿਰਦੇ ਜਿਨ ਰਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ। ਹੋਮੇ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕਰ ਹਾਏ। ਨਾਮ ਨਵ ਨਿਧ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਬਸੇ ਮਨਾਏ। ਰਾਮ ਨਾਮ ਕਰਤਿਆ ਸੁਖ ਸ਼ਾਂਤ ਸਰੀਰ, ਅੰਤਰ ਬਸੇ ਨ ਲਾਗੇ ਜਮ ਪੀਰ। ਆਪੇ ਸਹਿਬ ਆਪ ਵਿਚਾ ਵਿਜੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੋੜੀ ਗੁਆਰੇ ਰੀ ਮਹੱਲਾ ਤੀਜਾ, ਸੋ ਕਿਉਂ ਬਿਸਰੇ ਜਿਸਕੇ ਜੀ ਪ੍ਰਾਨਾ, ਸੋ ਕਿਉਂ ਬਿਸਰੇ ਸਭ ਮਾਇ ਸਮਾਨਾ। ਜਿਤ ਸੇਵੀਏ ਦਰਗਹਿ ਪਤ ਪਰਵਾਨਾ, ਹਰ ਕੇ ਨਾਮ ਬਿਟੋ ਬਲ ਜਾਉ। ਤੂੰ ਬਿਸਰੇ ਤਦ ਹੀ ਮਰ ਜਾਉ ਰਹਾਉ, ਤਿੰਨ ਤੂੰ ਬਿਸਰੇ ਜੇ ਤੁਧ ਆਪ ਭੁਲਾਏ, ਤਿੰਨ ਤੂੰ ਬਿਸਰੇ ਜੇ ਦੂਜੇ ਪਾਏ। ਮਨਮੁਖ ਅਗਿਆਨੀ ਜੋ ਨੀ ਪਾਏ, ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ। ਜਿਨ ਇੱਕ ਮਨ ਤੁਠਾ ਤਿਨ ਹਰ ਮਨ ਬਸਾਏ, ਗੁਰਮਤੀ ਹਰ ਨਾਮ ਸਮਾਏ। ਜਿਨ੍ਹਾਂ ਪੋਤੇ ਪੁੰਨ ਸੇ ਗਿਆਨ ਵਿਚਾਰੀ, ਜਿਨ੍ਹਾਂ ਪੋਤੇ ਪੁੰਨ ਤਿਨ ਹੋਮੇ ਮਾਰੀ। ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ, ਗੋੜੀ ਗੁਆਰੇ ਰੀ ਮਹੱਲਾ ਤੀਜਾ। ਤੂੰ ਕੱਥ ਕਿਉਂ ਕਥਿਆ ਜਾਏ, ਗੁਰ ਕਾ ਸ਼ਬਦ ਮਾਰਨ ਮਨ ਮਾਏ ਸਮਾਏ। ਤੇਰੇ ਗੁਣ ਅਨੇਕ ਕੀਮਤ ਨਹਿ ਪਾਏ, ਜਿਸ ਕੀ ਬਾਣੀ ਤੇ ਸਮਾਏ ਸਮਾਣੀ। ਤੇਰੀ ਕਥ ਕਥਾ ਗੁਰ ਸ਼ਬਦ ਬਖਾਣੀ ਰਹਾਉ। ਜੈ ਸਤਿਗੁਰ ਤੈ ਸਤਸੰਗਤ ਬਣਾਈ, ਜੈ ਸਤਿਗੁਰ ਸਹਿਜੇ ਹਰ ਗੁਣ ਗਾਈ। ਜੈ ਸਤਿਗੁਰ ਤਾਂ ਹੋਮੇ ਸ਼ਬਦ ਜਲਾਈ, ਗੁਰਮੁਖ ਸੇਵਾ ਮੈਲੀ ਥਾਉ ਪਾਏ। ਗੁਰਮੁਖ ਅੰਤਰ ਹਰ ਨਾਮ ਵਸਾਏ, ਗੁਰਮੁਖਤ ਭਗਤ ਹਰ ਨਾਮ ਸਮਾਏ। ਸੇਵਾ ਮੈਲੀ ਥਾਉ ਪਾਏ, ਗੁਰਮੁਖ ਅੰਤਰ ਨਾਮ ਸਮਾਏ। ਗੁਰਮੁਖ ਪਰ ਨਾਮ ਸਮਾਏ, ਆਪੇ ਦਾਤ ਕਰੇ ਦਾਤਾਰ। ਪੂਰੇ ਸਤਿਗੁਰ ਸਿਉਂ ਲੱਗੇ ਪਿਆਰ, ਨਾਨਕ ਨਾਮ ਰਤੇ ਤਿੰਨ ਕੋ ਜੈਕਾਰ। ਗੋੜੀ ਗੁਆਰੇ ਰੀ ਮਹੱਲਾ ਤੀਜਾ, ਏਕ ਸਥੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੇਸੰਤਰ ਸਭ ਸਹਿ ਲੰਗਾ। ਭਿੰਨ ਭਿੰਨ ਵੇਖੇ ਹਰ ਪ੍ਰਭ ਰੰਗਾ, ਏਕੋ ਚਰਜ ਏਕੋ ਹੈ ਸੋਈ। ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ, ਸਹਿਜ ਪਵੇ ਪ੍ਰਭ ਸਭਨੀ ਤਾਈ। ਕਹਾ ਗੋਤ ਪ੍ਰਗਟ ਪ੍ਰਬੰਧ ਬਣਾਈ, ਆਪੇ ਸੁਤਿਆ ਦੇ ਜਗਾਈ। ਤਿਸ ਕੀ ਕੀਮਤ ਕਿੰਨੇ ਨਾ ਹੋਈ, ਕਹਿ ਕਹਿ ਕਥਨ ਕਹੇ ਸਭ ਕੋਈ।

ਦੁੱਖ ਕਟੇ ਬਿਰਥਾ ਜਨਮ ਗਵਾਇਆ, ਕਿਰਪਾ ਕਰ ਸਤਿਗੁਰ ਮਿਲਾਏ, ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ। ਨਾਨਕ ਨਾਮ ਜਪੇ ਨਾਉ ਨੌ ਨਿਦ ਪਾਏ, ਗੌੜੀ ਗੁਆਰੇ ਰੀ ਮਹਲਾ ਤੀਜਾ। ਜਿਨ੍ਹਾਂ ਗੁਰਮੁਖ ਧਿਆਇਆ ਤਿੰਨ ਪੁੱਛੋ ਜਾਏ, ਗੁਰ ਸੇਵਾ ਤੇ ਮਨ ਪਤਿਆਏ। ਸੇਤਨ ਵੰਥਰ ਨਾਮ ਕਮਾਏ, ਪੂਰੇ ਗੁਰ ਤੇ ਸੋ ਜੀ ਪਾਏ। ਹਰ ਹਰ ਨਾਮ ਜਪੋ ਮੇਰੇ ਭਾਈ, ਗੁਰਮੁਖ ਸੇਵਾ ਹਰ ਕਾਲ ਥਾਏ ਪਾਈ। ਰਹਾਉ ਆਪ ਪਛਾਣੇ ਮਨ ਨਿਰਮਲ ਹੋਏ, ਜੀਵਨ ਮੁਕਤ ਹਰ ਭਾਵੇ ਸੋਏ। ਹਰ ਗੁਣ ਗਾਵੇ ਮਤ ਉੱਤਮ ਹੋਏ, ਸਹਿਜੇ ਸਹਿਜ ਸਮਾਵੇ ਸੋਏ। ਦੂਜੇ ਭਾਏ ਨਾ ਸੇਵਿਆ ਜਾ।

ਗੁਰਮਤ ਬਿਰਲਾ ਬੂਝੇ ਕੋਏ, ਨਾਨਕ ਨਾਮ ਸਮਾਵੇ ਸੋਏ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨਕਾਰ ਕਮਾਵੇ ਕੋਈ। ਕੁੱਟ ਨਾਮ ਤਨ ਹਰ ਤੋਟ ਨਾ ਹੋਈ, ਇੱਥੇ ਸਦਾ ਸੁਖ ਦਰ ਸੋਭਾ ਹੋਈ। ਇਹ ਮਨ ਮੇਰੇ ਪਰਮ ਨਾ ਕੀਜੇ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੇ। ਰਹਾਓ ਸਤਿ

ਸਤ ਗੁਰ ਸੇਵੇ ਸਦਾ ਮਨ ਦਾਸਾ, ਹੋਮੇ ਮਾਰ ਕਮਲ ਪਰਗਾਸਾ, ਆਂਦਿਨ ਬਾਜੇ ਨਿਜ ਕਰ ਵਾਸਾ, ਨਾਮ ਰਤੇ ਕਰ ਮਾਹੇ ਉਦਾਸਾ। ਸਤਿਗੁਰ ਸੇਵੇ ਤਿਨ ਕੀ ਸੱਚੀ ਬਾਣੀ, ਜੁਗ ਜੁਗ ਭਗਤੀ ਆਖ ਵਖਾਣੀ, ਆਨ ਦਿਨ ਜਪੇ ਹਰ

ਸਤਿਗੁਰੂ ਮਿਲੇ ਬੜ ਭਾਗ ਸੰਯੋਗ ਹਿਰਦੇ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀਤ ਲਾ ਨਾਮ ਪਾਏ ਰਹਾਓ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿੰਨੇ ਵਿਰਲੇ ਚੱਕ ਡੀਠਾ ਕਰਮ ਕਾਂਡ ਬਹੁ ਕਰਮ ਆਚਾਰ ਬਿਨ ਨਾਵੇ ਤ੍ਰਿਗ ਤਿਗ ਹੰਕਾਰ ਬੰਧਨ ਬਾਧ

ਵਰਸਤ ਹੈ ਕਿਆ ਧਰਤੀ ਮਧੇ ਪਾਣੀ ਨਾਹੀਂ, ਜੈਸੇ ਧਰਤੀ ਮਧੇ ਪਾਣੀ ਪ੍ਰਗਾਸਿਆ, ਬਿਨ ਪਗਾ ਵਰਸਤ ਫੇਰਾਹੀ। ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕਿਛ ਕਰਤ ਹੈ ਸੋਈ ਕੋਈ ਹੈ, ਰੇਤ ਐਸੇ ਜਾਏ ਸਮਾਈ ਰਹਾਓ। ਇਸਤਰੀ ਪੁਰਖ ਹੋਏ ਕੇ ਹੋਏ ਕਰਮ ਕਮਾਹੀ, ਨਾਨਾ ਰੂਪ ਸਦਾ ਹੈ ਤੇਰੇ, ਤੁਝੀ ਮਾਏ ਸਮਾਹੀ। ਇਤਨੇ ਜਨਮ ਭੂਲ ਪਰੇ ਸੇ, ਜਾ ਪਾਇਆ ਤਾਂ ਭੂਲੇ ਨਾਹੀਂ, ਜਾਂ ਕਾ ਕਾਰਜ ਸੋਈ ਪਰ

ਦਰਗਹਿ ਲੈ ਛਡਾਏ ਰਹਾਉ ਲੱਖ ਚੁਰਾਸੀ ਭਰਮ ਦੇ ਮਨ ਅਠਾਵੇ ਜਾਏ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋਨੀ ਪਾਏ ਗੁਰਮੁਖ ਆਪ ਪਛਾਣਿਆ ਹਰ ਨਾਮ ਬਸਿਆ ਮਨ ਆਏ ਆਂਦਨ ਭਗਤੀ ਆਂਦਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੇ ਪ੍ਰਤੀਤ ਹੋਏ ਹੋਮੇ ਤਜ ਵਿਕਾਰ ਜਾਂ ਨਾਨਕ ਕਰਮੀ ਪਾਈਅਨ।

ਪਾਏ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆ ਦੁਖ ਜਾਏ ਹਮਾਰੇ ਰਹਾਓ ਜਿਉ ਮਿਲ ਬਛਰੇ ਗਊ ਪ੍ਰੀਤ ਲਗਾਵੇ ਕਾਮਣ ਪ੍ਰੀਤ ਜਾਂ ਫਿਰ ਘਰ ਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਰੰਗ ਪ੍ਰੀਤ ਬਸੇ ਜਲ ਤਾਰਾ ਨਰਮ੍ਰਿਤ ਪ੍ਰੀਤ ਮਾਇਆ ਦੇਖ ਪਸਾਰਾ ਹਰ

ਭੁੱਖੇ ਪ੍ਰੀਤ ਹੋਵੇ ਅਨਖਾਏ, ਗੁਰਸਿੱਖ ਪ੍ਰੀਤ ਗੁਰ ਮਿਲ ਅਗਾਏ, ਹਰ ਦਰਸ਼ਨ ਦਿਓ ਹਰ ਆਸ ਤੁਮਾਰੀ, ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ। ਚੱਕ ਵੀ ਪ੍ਰੀਤ ਸੂਰਜ ਮੁਖ ਲਾਗੇ, ਮਿਲੇ ਪਿਆਰੇ ਸਭ ਦੁੱਖ ਤਿਆਗੇ, ਗੁਰਸਿੱਖ ਪ੍ਰੀਤ ਗੁਰ ਗੁਰੂ ਮੁਖ ਲਾਗੇ, ਬਛਰੇ ਪ੍ਰੀਤ ਖੀਰ ਮੁਖ ਲਾਏ, ਹਿਰਦੇ ਵਿਕਸੇ ਦੇਖੇ ਮਾਏ, ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ, ਹੋ ਸਭ ਪ੍ਰੀਤ ਮਾਇਆ ਮੋਕਾ ਚਾ, ਬਿਨ ਸਜਾਏ ਕੂੜਾ ਕਚ ਪਾਚਾ, ਜਨ ਨਾਨਕ ਪ੍ਰੀਤ ਤਿਵਤ ਗੁਰ ਸਾਚਾ, ਗੌੜੀ ਗੁਆਰੇ ਰੀ ਮਹੱਲਾ ਚੌਥਾ, ਸਤਿਗੁਰ ਸੇਵਾ ਸਫਲ ਹੈ ਬਣੀ, ਜਿਤ ਮਿਲ ਹਰ ਨਾਮ ਧਿਆਇਆ ਹਰ ਤਣੀ, ਜਿਨ ਹਰ ਜਪਿਆ ਤਿਨ ਪਿਛੇ ਛੁੱਟੀ ਘਣੀ, ਗੁਰ ਗੁਰ ਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਈ ਰਹਾਓ। ਜਬ ਗੁਰ ਮਿਲਿਆ ਤਬ ਮਨ ਆਇਆ, ਜਬ ਗੁਰ ਮਿਲਿਆ ਤਬ ਮਨ ਬਸ ਆਇਆ, ਧਾਵਤ ਪੰਚ ਰੇ ਹਰ ਧਿਆਇਆ, ਆਂਦਿਨ ਨਗਰੀ ਹਰ ਗੁਣ ਗਾਇਆ, ਸਤਿਗੁਰ ਪੱਗ ਧੂਰ ਜਿਨ੍ਹਾਂ ਮੁਖ ਲਾਈ, ਤਿੰਨ ਕੂੜ ਤਿਆਗੇ ਹਰ ਲਿਵ ਲਾਈ, ਤੇ ਹਰ ਦਰਗਹਿ ਮੁਖ ਭਉ ਜਲ ਪਾਈ, ਗੁਰ ਸੇਵਾ ਹਰ ਹਰ ਪਾਵੇ, ਕ੍ਰਿਸ਼ਨਾ ਬਲਵਦਰ ਗੁਰ ਪੱਗ ਲੱਗ ਧਿਆਵੇ, ਨਾਨਕ ਗੁਰਮੁਖ ਹਰ ਆਪ ਤਰਾਵੇ, ਗੌੜੀ ਗੁਆਰੇ ਰੀ ਮਹੱਲਾ ਚੌਥਾ, ਹਰਾਪੇ ਜੋਗੀ ਡੰਡਾ ਤਾਰੀ, ਹਰਾਪੇ ਰਵ ਰਿਹਾ ਬਨਵਾਰੀ, ਹਰ ਆਪੇ ਤਪ ਤਾਪੇ ਲਾਏ ਤਾਰੀ, ਐਸਾ ਮੇਰਾ ਰਾਮ ਰਿਹਾ ਭਰਪੂਰ, ਨਿਕਟ ਵਸੇ ਨਾਹੀ ਹਰ ਦੂਰ ਰਹਾਓ। ਹਰ ਆਪੇ ਸ਼ਬਦ ਸੁਰਤ ਧੁਨ ਆਪੇ, ਹਰ ਆਪੇ ਵੇਖੇ ਵਿਕਸੇ ਆਪੇ, ਹਰ ਆਪ ਜਪਾਏ ਆਪੇ ਹਰ ਜਾਪੇ, ਹਰ ਆਪੇ ਸਾਰੰਗ ਅੰਮ੍ਰਿਤ ਧਾਰਾ, ਹਰ ਅੰਮ੍ਰਿਤ ਆਪ ਪਿਆਵਣ ਹਾਰਾ, ਹਰ ਆਪੇ ਕਰੇ ਆਪੇ ਨਿਸਤਾਰਾ, ਹਰ ਆਪੇ ਵਿੜੀ ਤੁਲਹਾ ਤਾਰਾ, ਹਰ ਆਪੇ ਗੁਰਮਤੀ ਨਿਸਤਾਰਾ, ਹਰ ਆਪੇ ਨਾਨਕ ਪਾਵੇ ਪਾਰਾ। ਗੌੜੀ ਬਰਾਗਣ ਮਹੱਲਾ ਚੌਥਾ, ਸਾਓ ਮਾਰਾ ਤੂੰ ਧਣੀ, ਜੈਸੀ ਤੂੰ ਰਾਸ ਦੇ ਤੈਸੀ ਹਮਲੇ, ਹਰ ਨਾਮ ਬਣੰਜੇ ਰੰਗ ਸਿਉਂ, ਜੋ ਆਪ ਦਿਆਲ ਹੋਏ ਦੇ, ਹਮ ਬਣਜਾਰੇ ਰਾਮ ਕੇ, ਹਰ ਬਣਜ ਕਰਾਵੇ ਦੇ ਰਾਸਰੇ ਰਹਾਓ। ਲਾਹ ਹਰ ਭਗਤ ਧਨ ਖੱਟਿਆ, ਹਰ ਸੱਚੇ ਸਾ ਮਨ ਪਾਇਆ, ਹਰ ਜਪ ਹਰ ਵਖਰ ਲੱਦਿਆ, ਜਮ ਜਾ ਗਾਤੀ ਨੇੜ ਨਾ ਆਇਆ, ਹੋਰ ਬਣਜ ਕਰੇ ਵਪਾਰੀਏ, ਅਨੰਤ ਤਰੰਗੀ ਦੁੱਖ ਮਾਇਆ, ਓਏ ਜਿਹੇ ਬਣਜ ਹਰ ਲਾਇਆ, ਫਲ ਤਿਹਾ ਤਨ ਪਾਇਆ, ਹਰ ਹਰ ਬਣਜ ਸੋ ਜਨ ਕਰੇ, ਜਿਸ ਕਿਰਪਾਲ ਹੋਏ ਪ੍ਰਭ ਦੇਈ, ਜਨ ਨਾਨਕ ਸਾਉ ਹਰ ਸੇਵਿਆ, ਫਿਰ ਲੇਖਾ ਮੂਲ ਨ ਲਈ। ਗੌੜੀ ਗੁਆਰੇ ਰੀ ਮਹੱਲਾ ਚੌਥਾ, ਜਿਉ ਜਨਨੀ ਗਰਭ ਪਾਲਤੀ, ਸੁੱਤ ਕੀ ਹਰ ਆਸਾ, ਵੱਡਾ ਹੋਏ ਧਨ ਖਾਟ ਦੇ, ਕਰ ਭੋਗ ਬਿਲਾਸਾ, ਤਿਉ ਹਰ ਜਨ ਪ੍ਰੀਤ ਹਰ ਰਾਖਦਾ, ਦੇ ਆਪ ਹਵਾਸਾ, ਮੇਰੇ ਰਾਮ ਮੈਂ ਮੂਰਖ, ਹਰ ਰਾਖ ਮੇਰੇ ਗੁਸਈਆ, ਜਨ ਕੀ ਉਪਮਾ ਤੁਝੇ ਵਡਈਆ ਰਹਾਓ। ਮੰਦਰ ਕਰ ਆਨੰਦ ਹਰ ਹਰ ਜਨਸ ਮਨ ਭਾਵੇ, ਸਭ ਰਸ ਮਿੱਠੇ ਮੁਖ ਲਗੇ, ਜਾਂ ਹਰ ਗੁਣ ਗਾਵੇ, ਹਰ ਜਨ ਪਰਿਵਾਰ ਸਰਦਾਰ ਹੈ, ਇੱਕੀ ਕੁੱਲੀ ਸਭ ਜਗਤ ਛੁਡਾਵੇ, ਜੋ ਕੁਛ ਕੀਆ ਸੋ ਹਰ ਕੀਆ, ਹਰ ਕੀ ਵਡਿਆਈ, ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ, ਹਰ ਭਗਤ ਭੰਡਾਰ ਲਹਾਏਂਦਾ, ਆਪੇ ਵਰਤਾਈ, ਲਾਹਟ ਵਿਹਾਜਿਆ ਕਿਆ ਤੇ ਚਿਤਰਾਈ, ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੋ, ਹਰ ਨਾਮ ਕਢਾਈ, ਜਾਂ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ। ਗੌੜੀ ਗੁਆਰੇ ਰੀ ਮਹੱਲਾ ਚੌਥਾ, ਕਿਰਸਾਣੀ ਕਿਰਸਾਰ ਕਰ ਕਿਰਸਾਣੀ ਕਿਰਸਾਨ ਕਰੇ, ਲੋਚੇ ਜੀਓ ਲਾਏ, ਹਲ ਜੋਤੇ ਉਦਮ ਕਰੇ, ਮੇਰਾ ਪੁੱਤ ਧੀ ਖਾਏ, ਤਿਉ ਹਰ ਜਨ ਹਰ ਹਰ ਜਪ ਕਰੇ, ਹਰ ਅੰਤ ਛਡਾਏ, ਮੈਂ ਮੂਰਖ ਕੀ ਗਤ ਕੀਜੇ, ਮੇਰੇ ਰਾਮ ਗੁਰ ਸਤਿਗੁਰ ਸੇਵਾ ਹਰ ਲਾਏ, ਹਮ ਕਾਮ ਰਹਾਓ। ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ, ਧਨ ਖੱਟੇ ਆਸਾ ਕਰੇ, ਮਾਇਆ ਮੋਹ ਵਧਾਵੇ, ਤਿਉ ਹਰ ਜਨ ਹਰ ਹਰ ਬੋਲਤਾ, ਹਰ ਬੋਲੇ ਬੋਲ ਸੁਖ ਪਾਵੇ, ਵਿਖ ਸੰਚੇ ਹਟਵਾਣੀਆਂ ਬਹਿ ਹਾਟ ਕਮਾਏ, ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਿਪਟਾਏ,
ਤਿਉਂ ਹਰ ਜਨ ਹਰ ਧਨ ਸਾਂਚਿਆ ਹਰ ਖਰਚ ਲੈ ਜਾਏ। ਇਹੋ ਮਾਇਆ ਮੋਹ ਕਟੰਬ ਹੈ ਭਾਏ ਦੂਜੇ ਪਾਸ, ਗੁਰਮਤੀ ਸੋ ਜਨ ਤਰੇ ਜੋ ਦਾਸਨ ਦਾਸ। ਜਨ ਨਾਨਕ ਨਾਮ ਧਿਆਇਆ ਗੁਰਮੁਖ ਪ੍ਰਗਾਸ, ਗੌੜੀ ਗੁਆਰੇਰੀ ਗੌੜੀ ਬੈਰਾਗਣ ਮਹੱਲਾ ਚੌਥਾ। ਨਿਤ ਦਿਨ ਸ ਰਾਤ ਲਾਲਚ ਕਰੇ ਭਰਮ ਭਰਮਾਇਆ, ਬਿਗਾਰ ਫਿਰੇ ਵਿਗਾਰੀਆ ਸਿਰ ਭਾਰ ਉਠਾਇਆ। ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕੰਮ ਹਰ ਲਾਇਆ, ਮੇਰਾ ਰਾਮ ਮੇਰੇ ਰਾਮ ਤੋੜ ਬੰਧਨ ਮਾਇਆ, ਘਰ ਕੇ ਕੰਮ ਲਾਏ ਨਿਤ ਹਰ ਗੁਣ ਗਾਵੋ ਹਰ ਨਾਮ ਸਮਾਏ ਰਹਾਓ। ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਮਾਇਆ, ਕੇ ਬੰਦੇ ਕੇ ਡਾਨ ਲੇ ਕੇ ਨਰਪਤ ਮਰ ਜਾਇਆ। ਧਨ ਧਨ ਸੇਵਾ ਸਫਲ ਸਤਿਗੁਰ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ। ਨਿਤ ਸੌਦਾ ਸੂਦ ਕੀਚੇ ਬਹੁ ਭਾਤ ਕਰ ਮਾਇਆ ਕੇ ਤਾਈ, ਜਾ ਲਾਹਾ ਦੇ ਤਾਂ ਸੁਖ ਮੰਨੇ ਤੋਟੇ ਮਰ ਜਾਈ। ਜੋ ਗੁਣ ਸਾਜੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ, ਜਿਤਨੀ ਭੁੱਖ ਅਨ ਰਸ ਸਾਧ ਹੈ ਤਿਤਨੀ ਭੁੱਖ ਫਿਰ ਲਾਗੇ। ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ। ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੁੱਖ ਨਾ ਲਾਗੇ। ਗੌੜੀ ਬਰਾਗਣ ਮਹੱਲਾ ਚੌਥਾ, ਹਮਰੇ ਮਨ ਚਿਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਾਰਾ। ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ। ਹੋ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣ ਹਾਰਾ ਰਹਾਓ। ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨਾ ਆਵੇ। ਤੂੰ ਗੁਣ ਬੰਗਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੈ ਹਰ ਪਾਵੇ। ਹਮ ਅਪਰਾਧੀ ਰਾਖੇ ਗੁਰਸੰਗਤੀ ਉਪਦੇਸ਼ ਦਿਓ ਹਰ ਨਾਮ ਛਡਾਵੇ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਬ ਮੇਰਾ ਸਖਾ ਸਖਾਏ। ਜੋ ਹਮਰੀ ਵਿਧੋਤੀ ਮੇਰੇ ਸਾਹਿਬਾ, ਸਾਬਦ ਤੁਮਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੀਏ ਚੁੱਕੇ ਸਭ ਸੋਗ ਸੰਤਾਪੇ। ਗੌੜੀ ਬਰਾਗਣ ਮਹੱਲਾ ਚੌਥਾ, ਕਾਂਚਨ ਨਾਰੀ ਮੈਂ ਜਿਉ ਲੁਪਤ ਹੈ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ। ਹਰ ਪ੍ਰਭ ਚਿਤ ਨਾ ਆਵੀ ਕਿਉ ਛੂਟਾ ਮੇਰੇ ਹਰ ਪਰਾਇਆ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼। ਆਪ ਗੁਣ ਸਭ ਮੇਰੇ ਰਹਾਓ। ਕਿਛ ਰੂਪ ਨਹੀਂ ਕਿਛ ਜਾਤ ਨਾਹੀਂ ਕਿਛ ਢੰਗ ਨਾ ਮੇਰਾ, ਕਿਆ ਮੂੰਹ ਲੈ ਬੋਲੇ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਭਰੇ ਮਨ ਸਤਿਗੁਰ ਕੇਰਾ। ਸਭ ਜੀਉ ਪਿੰਡ ਮੁਖ ਨਕ ਦੀਆ, ਬਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅੰਨ ਪੁਗਾਣੀ ਜਿਨ ਦੀਏ ਸੋ ਚਿਤ ਨਾ ਆਵੇ ਪਸ਼ੂ ਹੋਂ ਕਰ ਜਾਣੀ। ਸਭ ਕਿਛ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ, ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ। ਜਨ ਨਾਨਕ ਹਾਟ ਵਿਆਜਿਆ ਗੁਲਮ ਗੁਲਾਮੀ, ਗੌੜੀ ਗੁਆਰੇਰੀ ਮਹੱਲਾ ਚੌਥਾ। ਜਿਉਂ ਜਨਨੀ ਸੁੱਤ ਜਨ ਪਾਲਤੀ ਰਾਖੇ ਨਦਰ ਮਜਾਰ, ਅੰਤਰ ਬਾਰ ਮੁਖ ਦੇ ਗਰਾਸ ਖਿਨ ਖਿਨ ਪੋਚਾਰ। ਤਿਉ ਸਤਿਗੁਰ ਗੁਰਸਿੱਖ ਰੱਖਤਾ ਹਰ ਪ੍ਰੀਤ ਪਿਆਰ, ਮੇਰੇ ਰਾਮ ਹਮ ਬਾਰਕ ਹਰ ਪਵ ਕੇ ਹੈ ਆਣੇ। ਧੰਨ ਧੰਨ ਗੁਰੂ ਗੁਰ ਸਤਿਗੁਰੂ ਪਾਦਾ, ਜਿਨ ਹਰ ਉਪਦੇਸ਼ ਦੀਏ ਦੇ ਕੀਏ ਸਿਆਣੇ ਰਹਾਓ। ਜੈਸੀ ਗਗਨ ਬਰੰਤੀ ਉਡਤੀ ਕਪਰੇ ਵਾਗੇ ਵਾਲੀ, ਓਏ ਰਾਖੇ ਚੀਤ ਪਿੱਛੇ ਵਿੱਚ ਬਸ਼ਰੇ ਨਿਤ ਹਿਰਦੇ ਸਾਰ ਸੰਭਾਲੀ। ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰਸਿੱਖ ਰੱਖੇ ਜੀ ਨਾਲੀ, ਜੈਸੇ ਕਾਤੀ ਤੀਸ ਤੀਸ ਹੈ ਵਿੱਚ ਰਾਖੇ ਰਸਨਾ ਮਾਸ ਰਤ ਕੇਰੀ। ਕੋਈ ਜਾਣੋ ਮਾਸ ਕਾਤੀ ਕੇ ਕਿਛ ਹਾਥ ਹੈ ਸਭ ਬਸਗਤ ਹੈ ਹਰ ਕੇਰੀ। ਤਿਉ ਸੰਤ ਜਨਾ ਕੀ ਹਰ ਨਿੰਦਾ ਕਰੇ ਹਰ ਰਾਖੇ ਪੈ ਜਨ ਕੇਰੀ,
भाई मत कोई जानो किसी के किछ हाथ है सब करे कराया जरा मरा ताप सत साव सब हर के वास है कोई लाग ना सके बिन हर का लाया ऐसा हर नाम मन चित नित त्यावो जन नानक जो अंति ओसर ले छिडाया गौड़ी ब्रागण महला चौथा जिस मिलिए मन हुए आनंद सो सतगुर कहिए मन की दुविधा बिन सजाए हर परम पद लिये मेरा सतगुर प्यारा कित विद मिले हो खिन खिन करी नमस्कार मेरा गुर पूरा क्यों मिले रहाओ कर कृपा हर मेलिया मेरा सतगुर पूरा इच मुनि जन केरिया ले सतगुर तूरा हर भगत डरावे हर भगत सुने ते सतगुर मिलिए तोटा मूल ना आवी हर लाभ नित दृढ़िए जिसको हृदय विगास है पाओ दूजा नाही नानक तिस गुर मिल उदरे हर गुण गवाही महला चौथा गौड़ी पूर्वी हर दयाल दया प्रभ कीनी मेरे मन तन मुखर बोली गुरमुख रंग प्यात गूड़ा हर रंग पीनी मेरी चोली अपने हर प्रभ की हो गोली जब हम हर सेती मन मानिया कर दीनो जगत सब गोल मोली रहाओ करो विवेक संत जन भाई खोज हिरदे देख टंडोली हर हर रूप सब जोत सवाई हर नेट वसे हर कोली हर हर नेट वसे सब जग के अपरंपर पुरख तोली हर हर प्रगट कियो गुर पूरे सिर बेचियो गुर पै मोली हर जी अंतर बार तुम शरणागत तुम बड पुरख बडोली जन नानक आंदन हर गुण गावे मिल सतगुर गुर बेचोली गौड़ी पूर्वी महला चौथा जग जीवन परंपर स्वामी जगदीशर पुरख विधाते जित मार्ग तुम प्रेरो स्वामी तित मार्ग हम जाते राम मेरा मन हर से तीराते सतसंगत मिल राम रस पाया हरा से हर ना रामे नाम समाते रहाओ हर हर नाम हर हर जग अवकद हर हर नाम हर साते तिनके पाप दुख सब बिन से जो गुरमत राम रस खाते जिनको लिखत लिखे तुर मस्तक ते गुर संतोख सरनाते दुरमत मैल गई सब।

ਸਤਿਗੁਰ ਬਚਨ ਦੀ ਓਤ ਨਿਰਮਲ ਜਪ ਹਰ ਹਰ ਹਰ ਮਨ ਮਾਚੇ ਰਾਮ ਮੇਰਾ ਰਾਮ ਮੇਰਾ ਮਨ ਤਨ ਵੇਦ ਲਿਓ ਹਰ ਸਾਚੇ ਜੇ ਕਾਲ ਕੇ ਮੁਖ ਜਗਤ ਸਾਹਿਬ ਗ੍ਰਸਿਆ ਗੁਰ ਸਤਿਗੁਰ ਕੇ ਬਚਨ ਹਰ ਹਮ ਬਾਚੇ ਰਹਾਓ ਜਿਨ ਕੋ ਪ੍ਰੀਤ ਨਾਹੀ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ ਤਿੰਨ ਕੋ ਜਨਮ ਮਰਨਤ ਭਾਰੀ ਵਿੱਚ ਵਿਸ਼ਟਾ ਮਰ ਮਰ ਪਾਚੇ ਤੁਮ ਦਿਆਲ ਸਰਨ ਪ੍ਰਿਤ ਪਾਲਕ ਮੋਕਿਓ ਦੀਜੇ ਦਾਨ ਹਰ ਹਮ ਜਾਚੇ ਹਰ ਕੇ ਦਾਸ ਦਾਸ ਹਮ ਕੀਜੇ ਮਨ ਨਿਰਤ ਕਰੇ ਕਰ ਨਾਚੇ ਆਪੇ ਸਾ ਵੱਡੇ ਪ੍ਰਭ ਸਵਾਮੀ ਹਮ ਬਣ ਜਾ ਰਹੇ ਹੈ ਤਾਚੇ ਮੇਰਾ ਮਨ ਤਨ ਜਿਉ ਰਾਸ ਸਭ ਤੇਰੀ ਜਨ ਨਾਨਕ ਤੇ ਕੇ ਸਾ ਪ੍ਰਭ ਸਾਚੇ ਗੌੜੀ ਪੂਰਵੀ ਮਹੱਲਾ ਚੌਥਾ ਤੁਮ ਦਿਆਲ ਸਰਬ ਦੁੱਖ ਭੰਜਨ ਇੱਕ ਬਿਨੋ ਸੁਣੋ ਦੇ ਕਰਨੇ ਜਿਸ ਤੇ ਤੁਮ ਹਰ ਜਾਣੇ ਸੁਆਮੀ ਸੋ ਸਤਿਗੁਰ ਮੇਲ ਮੇਰਾ ਪ੍ਰਾਣੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰਮਾਨੇ ਹਮ ਮੂੜ ਮੁਗਧ ਸਦ ਮਤ ਹੋਤੇ ਗੁਰ ਸਤਿਗੁਰ ਕੇ ਬਚਨ ਹਰ ਹਮ ਜਾਣੇ ਰਹਾਓ ਜਿਤਨੇ ਰਸ ਹਨ ਰਸ ਹਮ ਦੇਖੇ ਸਭ ਤਿਤਨੇ ਫੀਕ ਫਿਕਾਨੇ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਿਲ ਸਤਿਗੁਰ ਮੀਠ ਰਸ ਗਾਨੇ ਜਿਨ ਕੋ ਗੁਰ ਸਤਿਗੁਰ ਨੇ ਭੇਟਿਆ ਤੇ ਸਾਖਤ ਮੂੜ ਦੀਵਾਨੇ ਤਿੰਨ ਕੇ ਕਰਮਹੀਣ ਧੁਰ ਪਾਏ ਦੇਖ ਦੀਪਕ ਮੋਹੇ ਪਛਾਨੇ ਜਿਨ ਕੋ ਤੁਮ ਦਿਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੇ ਜਨ ਨਾਨਕ ਹਰ ਹਰ ਹਰ ਜਪ ਪ੍ਰਗਟੇ ਮਤ ਗੁਰਮਤ ਨਾਮ ਸਮਾਨੇ ਗੌੜੀ ਪੂਰਬੀ ਮਹੱਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸਵਾਮੀ ਕੋ ਕਿੱਥੇ ਹਰ ਪੈ ਨਸੀਏ ਹਰ ਆਪੇ ਬਖਸ਼ ਲਏ ਪ੍ਰਭ ਸਾਚਾ ਹਰ ਆਪ ਛਡਾਏ ਛੁੱਟੀਏ ਮੇਰੇ ਮਨ ਜਪ ਹਰ ਹਰ ਹਰ ਮਨ ਜਪੀਐ ਸਤਿਗੁਰ ਕੀ ਸਰਨਾਈ ਭਜ ਪਾਉ ਮੇਰੇ ਮਨਾ ਗੁਰ ਸਤਿਗੁਰ ਪੀਛੇ ਛੁੱਟੀਐ ਰਾਓ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ ਜਿਤ ਸੇਵੀਏ ਨਿਜ ਕਰ ਵਸੀਐ ਗੁਰਮੁਖ ਜਾਏ ਲਹੁ ਕਰ ਆਪਣਾ ਕਾ ਚੰਦਨ ਹਰ ਜਸ ਕਸੀਐ ਮੇਰੇ ਮਨ ਹਰ ਹਰ ਹਰ ਹਰ ਹਰ ਜਸ ਉੱਤਮ ਲੈ ਲਾਹਾ ਹਰ ਮਨ ਹਸੀਐ ਹਰ ਹਰ ਆਪ ਦਿਆ ਕਰ ਦੇਵੇ ਤਾਂ ਅੰਮ੍ਰਿਤ ਹਰ ਰਸ ਚੱਖੀਐ ਮੇਰੇ ਮਨ ਨਾ ਬਿਨਾਂ ਜੋ ਦੂਜੇ ਲਾਗੇ ਤੇ ਸਾਖਤ ਨਰ ਜੰਮ ਕੁੱਟੀਐ ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿੰਨ ਕੇ ਨਿਕਟ ਨਾ ਪਿੱਟੀਐ ਮੇਰੇ ਮਨ ਸੇਵੋ ਅਲੱਖ ਨਿਰੰਜਨ ਨਰ ਹਰ ਜਿਤ ਸੇਵੀਐ ਲੇਖਾ ਛੁੱਟੀਐ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿਨ ਮਾਸਾ ਤੋਲ ਨਾ ਘਟੀਐ ਗੂੜੀ ਗੌੜੀ ਪੂਰਬੀ ਮਹੱਲਾ ਚੌਥਾ ਹਮਰੇ ਪ੍ਰਾਣ ਬਸਕਤ ਪ੍ਰਭ ਤੁਮਰੇ ਮੇਰਾ ਜੀਵ ਪ੍ਰਭ ਤੇਰੀ ਦਇਆ ਕਰੋ ਕਰ ਦਰਸ ਦਿਆ ਦਿਖਾਵੋ ਮੇਰੇ ਮਨ ਤਨ ਲੋਚ ਕਨੇਰੀ ਰਾਮ ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰ ਗੁਰ ਕਿਰਪਾਲ ਕਿਰਪਾ ਕਿੰਚਨ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਹਾਉ ਜੋ ਹਮਰੇ ਮਨ ਚਿਤ ਹੈ ਸਵਾਮੀ ਸਾਬਿਤ ਤੁਮਹਰ ਜਾਣੋ ਮੇਰੀ ਆਂਦਿਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤਿਗੁਰ ਦਾ ਤੇ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਕੇਰੀ ਆਂਦਿਨ ਆਨੰਦ ਪਿਆ ਬੜਭਾਗੀ ਸਭ ਆਸ ਪੁਜੀ ਜਨ ਕੇਰੀ ਜਗਨਨਾਥ ਜਗਦੀਸ਼ਰ ਕਰਤੇ ਸਭ ਬਸਗਤ ਹੈ ਹਰ ਕੇਰੀ ਜਨ ਨਾਨਕ ਸਰਨਾਗਤ ਆਏ ਹਰ ਰਾਖੋ ਪੈ ਜਨ ਕੇਰੀ ਗੌੜੀ ਪੂਰਬੀ ਮਹੱਲਾ ਚੌਥਾ ਇਹੋ ਮਨੁਆ ਖੈਨਣਾ ਟਿਕੇ ਬੋ ਰੰਗੀ ਦੇ ਦਿਸ ਚੱਲ ਚੱਲ ਪਹਾੜੇ ਗੁਰਪੂਰਾ ਪਾਇਆ ਬੜਭਾਗੀ ਹਰ ਅੰਮ੍ਰਿਤ ਦੀਆ ਮਨ ਠਾਡੇ ਰਾਮ ਹਮ ਸਤਿਗੁਰ ਲਾਲੇ ਕਾਂਡੇ ਰਹਾਉ ਹਮਰੇ ਮਸਤਕ ਦਾਗ ਦਗਾਨਾ ਹਮ ਕਾਰਜ ਗੁਰੂ ਬੋ ਸਾਡੇ ਪਰਪਕਾਰ ਪੁੰਨ ਬੋ ਕੀਆ ਬੋ ਦੁੱਤਰ ਤਾਰ ਪਰਾਡੇ ਜਿਨ ਕੋ ਪ੍ਰੀਤ ਹਿਰਦੇ ਹਰ ਨਾਹੀ ਤਿੰਨ ਕੂਰੇ ਗਾਢਤ ਗਾਢੇ ਜਿਉਂ ਪ੍ਰਾਣੀ ਜਿਉਂ ਪਾਣੀ ਕਾਗਦ ਬਿਨਸ ਜਾਤ ਹੈ ਤਿਉਂ ਮਨਮੁਖ ਗਰਭ ਗਲਾਡੇ ਹਮ ਜਾਣਿਆ ਕਛੂ ਨਾ ਜਾਣੇ ਆਗੇ ਜਿਉਂ ਹਰ ਰੱਖੇ ਤਿਉਂ ਠਾਡੇ ਹਮ ਭੂਲ ਚੂਕ ਗੁਰ ਕਿਰਪਾ ਕਤਾਰੋ ਜਨ ਨਾਨਕ ਕੁਤਰੇ ਕਾਢੇ
ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਰਹਾਉ ਸਾਖਤ ਹਾਰਾ ਸਾਧਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ ਜਮਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਅਬ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਨਾਮੇ ਹੀ ਸੁਖ ਮੰਡਾ ਹੈ ਗੌੜੀ ਪੂਰਬੀ ਮਹੱਲਾ ਚੌਥਾ ਇਸ ਗੜ ਮੇਂ ਹਰ ਰਾਮ ਰਾਏ ਹੈ ਕਿਸ ਸਾਧਨਾ ਪਾਵੇ ਧੀਠਾ ਹਰ ਦੀਨ ਦਿਆਲ ਅਨੁਗ੍ਰਹਿ ਕੀਆ ਹਰ ਗੁਰ ਸ਼ਬਦੀ ਚਖ ਡਿਠਾ ਰਾਮ ਹਰ ਕੀਰਤਨ ਗੁਰਲੇ ਮੀਠਾ ਰਹਾਉ ਹਰ ਆਗਮ ਗੋਚਰ ਪਾਰ ਬ੍ਰਹਮ ਹੈ ਮੇਰੇ ਸਤਿਗੁਰ ਲਾਗ ਬਸੀਠਾ ਜਿਨ ਗੁਰ ਬਚਨ ਸੁਖਾਨੇ ਹੀਰੇ ਤਿਨ ਆਗੇ ਆਣ ਬਰੀਠਾ ਮਨਮੁਖ ਹੀਰਾ ਅਤ ਕਠੋਰ ਹੈ ਤਿਨ ਅੰਤਰ ਕਾਰ ਕਰੀਠਾ ਬੀਸੀ ਆਰ ਕੋ ਬਹੁ ਦੁੱਧ ਪਿਆਈਏ ਬਿਖਨਿਕਸੇ ਫੁੱਲ ਫਲੀਠਾ ਹਰ ਪ੍ਰਵਾਨ ਮਿਲਾਵੋ ਗੁਰ ਸਾਧੂ ਕਸ ਗੁਰੁੜ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੋਆ ਮੀਠਾ ਗੌੜੀ ਪੂਰਬੀ ਮਹੱਲਾ ਚੌਥਾ ਹਰ ਹਰ ਅਰਥ ਸ੍ਰੀ ਰਾਮ ਵੇਚਿਆ ਪੂਰੇ ਗੁਰ ਕੇ ਆਗੇ ਸਤਿਗੁਰ ਦਾਤੇ ਨਾਮ ਦੜਾਇਆ ਮੁਖ ਮਸਤਕ ਭਾਗ ਸੁਭਾਗੇ ਰਾਮ ਗੁਰਮਤ ਹਰ ਲਿਵੇ ਲਾਗੇ ਰਹਾਉ ਘਟ ਘਟ ਰਮਈਆ ਰਾਮ ਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹੋਂ ਮਨ ਤਨ ਦੇਵੋ ਘਟ ਗੁਰੂ ਕੋ ਮੇਰਾ ਭਰਮ ਪਉ ਗੁਰ ਬਚਨੀ ਪਾਗੇ ਅੰਧਿਆਰੇ ਦੀਪ ਕਾਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨਸ ਬਨਾਸਿਓ ਕਰ ਵਸ ਲਈ ਮਨ ਜਾਗੇ ਸਾਕਤ ਵਧਕ ਮਾਇਆ ਤਾਰੀ ਤਿੰਨ ਜਮ ਜੋਨ ਲਾਗੇ ਉਨ ਸਤਿਗੁਰ ਆਗੇ ਸੀ

ਜਨ ਨਾਨਕ ਕੀ ਲਜਪਾਤ ਗੁਰੂ ਹੈ ਵੈ ਸਿਰ ਵੇਚਿਓ ਸਤਿਗੁਰ ਆਗੇ ਗੌੜੀ ਪੂਰਵੀ ਮਹੱਲਾ ਚੌਥਾ ਹਮ ਹੰਕਾਰੀ ਹੰਕਾਰ ਅਗਿਆਨ ਮਤ ਗੁਰ ਮਿਲੀਏ ਆਪ ਗਵਾਇਆ ਹੋਮੇ ਰੋਗ ਗਿਆ ਸੁਖ ਪਾਇਆ ਧਨ ਧਨ ਗੁਰੂ ਹਰ ਰਾਇਆ ਰਾਮ ਗੁਰੂ ਕੇ ਬਚਨ ਹਰ ਪਾਇਆ ਰਹਾਓ ਮੇਰੇ ਹੀ ਅਰੇ ਪ੍ਰੀਤ ਰਾਮ ਰਾਏ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜੀਵ ਪਿੰਡ ਸਭ ਸਤਿਗੁਰ ਆਗੇ ਜਿਨ ਵਿਛੜਿਆ ਹਰ ਗੱਲ ਲਾਇਆ ਮੇਰੇ ਅੰਤਰ ਪ੍ਰੀਤ ਲਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਪਿਆ ਮਨ ਮੇ ਮੋਰੇ ਗੁਰ ਆਗੇ ਆਪ ਬਚਾਇਆ ਹਮ ਅਪਰਾਧ ਪਾਪੋ ਕੀਨੀ ਕਰ ਦੁਸ਼ਟੀ ਚੋਰ ਚੁਕਾਇਆ ਅਬ ਨਾਨਕ ਸਰਨਾਗਤ ਆਏ ਹਰ ਰਾਖੋ ਲਾਜ ਹਰ ਪਾਇਆ ਗੌੜੀ ਪੂਰਬੀ ਮਹੱਲਾ ਚੌਥਾ ਗੁਰਮਤ ਵਾਜੇ ਸ਼ਬਦ ਅਨਾਹਦ ਗੁਰਮਤ ਮਨੁਆ ਗਾਵੇ ਬੜਭਾਗੀ ਗੁਰਦਰਸ਼ਨ ਪਾਇਆ ਧੰਨ ਧੰਨ ਗੁਰੂ ਲਿਵ ਲਾਵੇ ਗੁਰਮੁਖ ਹਰ ਲਿਵ ਲਾਵੇ ਰਹਾਓ ਹਮਰਾ ਠਾਕੁਰ ਸਤਿਗੁਰ ਪੂਰਾ ਮਨ ਗੁਰ ਕੀ ਕਰ ਕਮਾਵੇ ਹਮ ਮਲ ਮਲ ਧੋਵੇ ਪਾਪ ਗੁਰੂ ਕੈ ਜੋ ਹਰ ਹਰ ਕਥਾ ਸੁਣਾਵੇ ਹਿਰਦੇ ਗੁਰਮਤ ਰਾਮ ਰਸਾਇਣ ਜੇ ਵਾ ਹਰ ਗੁਣ ਗਾਵੇ ਮਨ ਰਸਕ ਰਸਕ ਹਰ ਰਸ ਅਗਾਨੇ ਵਿੱਚ ਬੋਰ ਨਾ ਭੁੱਖ ਲਗਾਵੇ ਕੋਈ ਕਰੇ ਅਪਾਵ ਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੇ ਜਨ ਨਾਨਕ ਹਰ ਕਿਰਪਾ ਧਾਰੀ ਮਤ ਗੁਰਮਤ ਨਾਮ ਦਰੜਾਵੇ ਰਾਗ ਗੌੜੀ ਮਾਜ ਮਹੱਲਾ ਚੌਥਾ ਗੁਰਮੁਖ ਜਿਦੂ ਜਪ ਨਾਮ ਕਰਮਾ ਮਤ ਮਾਤਾ ਮਤ ਜਿਓ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੁਰਪੁਰਖ ਅਜਨਾ ਅਜਨਮਾ ਬੜ ਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜਿਓ ਗੁਰੂ ਹਰ ਰੰਗ ਰਤੜਾ ਸਦਾ ਨਿਰਵਾਣੀ ਜਿਓ ਬੜ ਭਾਗੀ ਮਿਲ ਸੁਗੜ ਸਜਾਣੀ ਜਿਓ ਮੇਰਾ ਮਨ ਧਨ ਹਰ ਰੰਗ ਭਿੰਨਾ ਆਵੋ ਸੰਤ ਮਿਲ ਨਾਮ ਜਪਾ ਮਿਲ ਸੰਗਤ ਨਾਮ ਸਦਾ ਲੈ ਲਾਹਾ ਜਿਓ ਕਰ ਸੇਵਾ ਸੰਤਾਂ ਅੰਮ੍ਰਿਤ ਮੁਖ ਪਾ ਜਿਓ ਮਿਲ ਪੂਰਵ ਲਿਖਿਆੜੇ ਧੁਰ ਕਰਮਾ ਸਾਵਣ ਬਰਸ ਅੰਮ੍ਰਿਤ ਜਗ ਛਾਇਆ ਜਿਓ ਮਨ ਮਨ ਮੋਹ ਮੋਰ ਕੁੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ ਬੁੱਠੜਾ ਮਿਲਿਆ।

ਕਿਨੇ ਹਰ ਭਵ ਡਿਠੜਾ ਨੈਣੀ ਜੀਓ ਮੇਰਾ ਮਨ ਮੇਰਾ ਮਨ ਤਨ ਬਹੁਤ ਬਿਰਾਗਿਆ ਮੇਰੇ ਗੋਬਿੰਦਾ ਹਰ ਬਾਜੋ ਧਨ ਕੁਮਲੈਣੀ ਜੀਓ ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ ਮੈਂ ਸੁੱਖ ਬਿਹਾਣੀ ਰਹਿਣੀ ਜੀਓ ਮੈਂ ਮਿਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ

0: ਜਾਕਾ ਕੀਆ ਸਭ ਕੁਛ ਹੋਏ ਤਿਸਤੇ ਵਾਰ ਨਾਹੀ ਕੋਏ ਕਹੋ ਬੇਨਤੀ ਆਪਣੇ ਸਤਿਗੁਰ ਪਾਏ ਕਾਜ ਤੋਂ ਮਾਰੇ ਦੇ ਬਿਨਵਾਏ ਰਹਾਓ ਸਭ ਤੇ ਉੱਚਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਆਪਤ ਪੂਰਨ ਧਨੀ ਜਾ ਕੀ ਸੋਭਾ ਘਟ ਘਟ ਬਣੀ ਜੈ ਸਿਮਰਤ ਦੁੱਖ ਡੇਰਾ ਢਹੇ ਜੈ ਸਿਮਰਤ ਜਮ ਕਿਸ਼ੂ ਨਾ ਕਹੇ ਜੈ ਸਿਮਰਤ ਹੋ ਸੁੱਕੇ ਹਰੇ ਜੈ ਸਿਮਰਤ ਡੁਬਤ ਪਾਨ ਤਰੇ ਸੰਤ ਸਭਾ ਕੋ ਸਦਾ ਜੈਕਾਰਾ ਹਰ ਹਰ ਨਾਮ ਜਨ ਪ੍ਰਾਣ ਆਧਾਰ ਸੰਤ ਜਨਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕਿਓ ਨਾਮ ਨਿਵਾਸ ਗੋੜੀ ਗੁਆਰੇਰੀ ਮਹੱਲਾ ਪੰਜਵਾਂ ਸਤਿਗੁਰ ਦਰਸ਼ਨ ਅਗਨ ਨਿਵਾਰੀ ਸਤਿਗੁਰ ਭੇਟ ਹੋਮੇ ਮਾਰੀ ਸਤਿਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾਂ ਸੱਚ ਮੈਂ ਰਾਤੇ ਸਤਿਗੁਰ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹਾਓ ਸੰਤ ਪ੍ਰਸਾਦ ਜਪੇ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਓ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁਟੇ ਸੰਤ ਪ੍ਰਸਾਦ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧ ਰੇਣ ਮੰਜਨ ਸਭ ਧਰਮ ਸਾਧ ਕਿਰਪਾਲ ਦਿਆਲ ਗੋਬਿੰਦ ਸਾਧਾ ਮੈਂ ਹੈ ਹਮਰੀ ਚਿੰਦ ਕਿਰਪਾ ਨਿਦ ਕਿਰਪਾਲ ਤੇ ਆਵੋ ਸਾ ਸੰਗਤਾਂ ਬੈਠਣ ਪਾਵੋ ਮੋਈ ਨਿਰਗੁਣ ਕੋ ਪ੍ਰਭ ਕੀ ਨੀਂਦ ਆ ਸਾਧ ਸੰਗ ਨਾਮ ਨਾਨਕ ਨਾਮ ਲਿਆ ਸਾ ਨਾਮ ਲਿਆ ਗੋੜੀ ਗੁਆਰੇਰੀ ਮਹੱਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤ ਕੇਲੋ ਨਾਮ ਦਿਓ ਗੁਰਮੰਤ ਤਜ ਬਿਮਾਨ ਭੈ ਨਿਰਵੈਰ ਆਠ ਪੈਰ ਪੂਜੋ ਗੁਰਪੈਰ ਅੰਮ੍ਰਿਤ ਬਿਨਸੀ ਦਿੱਟ ਬਿਗਾਨੀ ਜਪਤੇ ਸੁਣਿਆ ਹਰ ਜਸ ਕਾਨੀ ਰਾਓ ਸਹਿ ਸੁਖ ਆਨੰਦ ਨਿਧਾਨ ਰਾਖਣ ਹਾਰ ਰੱਖ ਲੇ ਨਿਧਾਨ ਦੁੱਖ ਦਾਰ ਬਿਨਸੇ ਪੈ ਭਰਮ ਆਵਣ ਜਾਣ ਰੱਖੇ ਕਰ ਕਰਮ ਪੇਕੇ ਬੋਲੇ ਸੁਣੇ ਸਭ ਆਪ ਸਾ ਸਦਾ ਸੰਗ ਤਾਂ ਕੋ ਮਨ ਜਾਪ ਸੰਤ ਪ੍ਰਸਾਦ ਭਿਓ ਪ੍ਰਗਾਸ ਪੂਰ ਰਹੇ ਕੇ ਗੁਣਤਾਸ ਕਹਿਤ ਪ੍ਰਿਤ ਸੁਣਤ ਪਨੀਤ ਗੁਣ ਗੋਬਿੰਦ ਗਾਵੇ ਨਿਤਨੀਤ ਕਹੋ ਨਾਨਕ ਜਾ ਕੋ ਹੋਏ ਕਿਰਪਾਲ ਤੇ ਜਨ ਕੀ ਸਭ ਪੂਰਨ ਕਾਲ ਗੋੜੀ
1: ਗੋੜੀ ਗੁਆਰੇਰੀ ਮਹੱਲਾ ਪੰਜਵਾਂ ਬੰਧਨ ਤੋੜ ਬੁਲਾਵੇ ਰਾਮ ਮਨ ਮਹਿ ਲਾਗੈ ਸਾਚ ਧਿਆਨ ਮਿਟ ਹੈ ਕਲੇਸ਼ ਸੁਖੀ ਹੋਏ ਰਹੀ ਹੈ ਐਸਾ ਦਾਤਾ ਸਤਿਗੁਰ ਕਹੀਐ ਸੋ ਸੁਖ ਦਾਤਾ ਜੇ ਨਾਮ ਜਪਾਵੈ ਕਰ ਕਿਰਪਾ ਤਿਸ ਸੰਗ ਮਿਲਾਵੈ ਰਹਾ

ਜਾਕੇ ਸਭਾਤ ਜੀ ਜੁਗਤ ਜਾ ਕੈ ਹੈ ਹਾਥ ਸੋ ਸਿਮਰੋ ਅਨਾਥ ਕੋ ਨਾਥ ਪ੍ਰਭ ਚਿਤ ਆਏ ਸਭ ਦੁਖ ਜਾਏ ਪੈ ਸਭ ਬਿਨਸੈ ਹਰ ਕੈ ਨਾਏ ਬਿਨ ਹਰ ਭਉ ਕਾਹੇ ਕਾ ਮਾਨੈ ਹਰ ਬਿਸਰਤ ਕਾਹੇ ਸੁਖ ਜਾਣੈ ਰਹਾਉ ਜਿਨ ਤਾਰੇ ਬਹੁ ਧਰਨਿ ਅਗਾਸ ਜਾ ਕੀ ਜੋਤ ਜੀ ਪ੍ਰਗਾਸ ਜਾ ਕੀ ਬਖਸ਼ ਨ ਮੇਟੈ ਕੋਏ ਸਿਮਰ ਸਿਮਰ ਪ੍ਰਭ ਨਿਰਭਉ ਹੋਏ ਆਠ ਪਹਿਰ ਸਿਮਰੋ ਪ੍ਰਭ ਨਾਮ ਅਨੇਕ ਤੀਰਥ ਮਜਨ ਇਸ਼ਨਾਨ ਪਰ ਬ੍ਰਹਮ ਕੀ ਸਰਨੀ ਪਾਏ ਕੋਟ ਕਲੰਕ ਖਿਨ ਮੈਂ ਮਿਟ ਜਾਏ ਬੇਮੁਹਤਾਜ ਪੂਰਾ ਪਾਤਸ਼ਾਹੋ ਪ੍ਰਭ ਸੇਵਕ ਸਾਚਾ ਵੇ ਸਾਹੋ

ਕਿਸਮਤ ਪ੍ਰਾਣੀ ਪ੍ਰਭ ਸਿਮਰਤ ਕੁਸਲ ਸਭ ਪਾਏ ਕਰ ਬਾਹਰ ਸੁਖ ਸਹਿਜ ਸਬਾਏ ਰਹਾਉ ਸੋਈ ਪਛਾਤਾ ਜਨੈ ਉਪਾਇਆ ਕਰ ਕਿਰਪਾ ਪ੍ਰਭ ਆਪ ਮਿਲਾਇਆ ਬਾਂ ਪਕਰ ਲੀਨੋ ਕਰੇ ਆਪਣਾ ਹਰ ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਔਖਦ ਪੁਨਹਿ ਚਾਰ ਹਰ ਹਰ ਨਾਮ ਜੀ ਪ੍ਰਾਨ ਅਧਾਰ ਸਾਚਾ ਤਨ ਪਾਇਓ ਹਰ ਰੰਗ ਦੁਤਰ ਤਰੇ ਸਾਧ ਕੈ ਸੰਗ ਸੁਖ ਬੈਸੋ ਸੰਤ ਸਜਨ ਪਰਵਾਰ ਹਰ ਤਨ ਖਟਿਓ ਜਾਕਾ ਨਾਏ ਸੁਮਾਰ ਜਿਸੈ ਪ੍ਰਾਪਤ ਤਿਸ ਗੁਰ ਦੇ ਨਾਨਕ ਬਿਰਥਾ ਕੋਈ ਨਾਹੀ ਗੋੜੀ ਗੁਆਰੇਰੀ ਮਹੱਲਾ ਪੰਜਵਾਂ ਹਸਤ ਪੁਨੀਤ ਹੋਏ ਤਤਕਾਲ ਬਿਨ ਸਜਾਏ ਮਾਇਆ ਜੰਜਾਲ ਰਸਨਾ ਰਮੋ ਰਾਮ ਗੁਣਨੀਤ ਸੁਖ ਪਾਵੋ ਮੇਰੇ ਭਾਈ ਮੀਤ ਲਿਖ ਲੇਖਣ ਕਾਗਦ ਮਸਵਾਣੀ ਰਾਮ ਨਾਮ ਹਰਿ ਅੰਮ੍ਰਿਤ ਬਾਣੀ ਰਹਾਉ ਇਹ ਕਾਰਜ ਤੇਰੇ ਜਾਏ ਬਿਕਾਰ ਸਿਮਰਤ ਨਾਮ ਨਾਹੀ ਜਮ ਮਾਰ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਨਾ ਕਛੂਐ ਮੋਹੈ ਉਦਰੈ ਆਪ ਤਰੈ ਸੰਸਾਰ ਰਾਮ ਨਾਮ ਜਪਿ ਇਕੰਕਾਰ ਆਪ ਕਮਾਉ ਅਵਰਾ ਉਪਦੇਸ਼ ਰਾਮ ਨਾਮ ਹਿਰਦੈ ਪ੍ਰਵੇਸ਼ ਜਾਕੈ ਮਾਥੈ ਇਉ ਨਿਧਾਨ ਸੋਈ ਪੁਰਖ ਜਪੈ ਭਗਵਾਨ ਆਠ ਪੈਰ ਹਰ ਹਰ ਗੁਣ ਗਾਓ ਕਹੋ ਨਾਨਕ ਹੋਂ ਤਿਸ ਬਲ ਜਾਓ ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਚੌਪਦੇ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਪਰਾਇਓ ਸੋਈ ਸੋਈ ਆਪਣਾ ਜੋ ਤਜ ਛੋਡਣ ਤਿਸ ਸਿਉ ਮਨ ਰਚਨਾ ਕਹੋ ਗੁਸਾਈ ਮਿਲੀਐ ਕਿ ਜੋ ਬਿਬਰ ਜਿਤ ਤਿਸ ਸਿਉ ਨੇ ਰਹਾਓ ਝੂਠ ਬਾਤ ਸਾ ਸੱਚ ਕਰ ਜਾਤੀ ਸਤ ਹੋਵਨ ਮਨ ਲੱਗੈ ਨਾ ਰਾਤੀ ਬਾਵੈ ਮਾਰਗ ਟੇਢਾ ਚੱਲਣਾ ਸੀਧਾ ਛੋੜ ਅਪੂਠਾ ਬੁਨਣਾ ਦੁਆਂ ਸਿਰਿਆਂ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਕਲਯੁਗ ਮੈਂ ਮਿਲਿਆ ਏ ਸੰਜੋਗ ਜਿਚਰ ਆਇਆ ਤਿਚਰ ਭੋਗੈ ਭੋਗ ਜਲੈ ਨਾ ਪਾਈਐ ਰਾਮ ਸੁਨੇਹੀ ਕਿਰਤ ਸੰਜੋਗ ਸਤੀ ਉਠ ਹੋਈ ਰਹਾਉ ਦੇਖਾ ਦੇਖੀ ਮਨ ਹਠ ਜਲ ਜਾਈਐ ਪ੍ਰੇ ਸੰਗ ਨਾ ਪਾਵੈ ਬਹੁ ਜੋਨ ਪਵਾਈਐ ਸੀਲ ਸੰਜਮ ਪ੍ਰੇ ਆਗਿਆ ਮਾਨੈ ਤਿਸ ਨਾਰੀ ਕੋ ਦੁੱਖ ਨਾ ਜਮਾਨੈ ਕਹੁ ਨਾਨਕ ਜਿਨ ਪ੍ਰਿਉ ਪਰਮੇਸ਼ਰ ਕਰ ਜਾਣਿਆ ਧੰਨ ਸਤੀ ਦਰਗੈ ਪਰਵਾਨਿਆ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਹਮ ਤਨਵੰਤ ਭਾਗਟ ਸਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ ਪੀਓ ਦਾਦੇ ਕਾ ਖੋਲ ਡਿੱਠਾ ਖਜਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾ ਮੈਂ ਖਰਚੈ ਰਲ ਮਿਲ ਪਾਈ ਟੂਟ ਨਾ ਆਵੈ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜਾਨੈ ਲਿਆ ਰਲਾਏ ਗੌੜੀ ਮਹੱਲਾ ਪੰਜਵਾਂ ਡਰ ਡਰ ਮਰਤੇ ਜਬ ਜਾਨੀ ਹੈ ਦੂਰ ਡਰ ਚੂਕਾ ਦੇਖਿਆ ਭਰਪੂਰ ਸਤਿਗੁਰ

ਕਹੋ ਨਾਨਕ ਗੁਰ ਮੰਤਰ ਚਿਤਾਰ, ਸੁਖ ਪਾਵੈ ਸਾਚੈ ਦਰਬਾਰ। ਗੌੜੀ ਮਹੱਲਾ ਪੰਜਵਾਂ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕਹੋ ਕਹੋ ਕਾ ਕੀ ਕਮੀਆਂ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮ ਤਾਂ ਕੀ ਭਾਗੀ ਰਹਾਉ। ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾਹੀ ਲਪਟਾਇਓ। ਜਾ ਕਾ ਕਹਿਆ ਦਰਗਹਿ ਚਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਜਾ ਕਾ ਸਭ ਕਿਛੁ ਤਾਂ ਕਾ ਹੋਏ, ਨਾਨਕ ਤਾਂ ਕੋ ਸਦਾ ਸੁਖ ਹੋਏ। ਗੌੜੀ ਮਹੱਲਾ ਪੰਜਵਾਂ। ਜਾ ਕੈ ਦੁੱਖ ਸੁੱਖ ਸਮ ਕਰ ਜਾਪੈ, ਤਾਂ ਕੋ ਕਾੜਾ ਕਹਾਂ ਵਿਆਪੈ। ਸਹਿਜ ਆਨੰਦ ਹਰ ਸਾਧੂ ਮਾਹੇ,

ਤਾਕਤ ਹੂੰ ਨਾਏ। ਜਾ ਕੈ ਬਿਨਸਿਓ ਮਨ ਤੇ ਪਰਮਾ, ਤਾਂ ਕੈ ਕਛੂ ਨਾਹੀ ਡਰ ਜਮਾ। ਜਾ ਕੈ ਹਿਰਦੈ ਦੀਓ ਗੁਰਨਾਮਾ, ਕਹੋ ਨਾਨਕ ਤਾਂ ਕੈ ਸਗਲ ਨਿਧਾਨਾ। ਗੌੜੀ ਮਹੱਲਾ ਪੰਜਵਾਂ, ਆਗਮ ਰੂਪ ਜਾ ਕਾ, ਆਗਮ ਰੂਪ ਕਾ ਮਨ ਮੈਂ ਥਾਨਾ। ਗੁਰਪ੍ਰਸਾਦ ਕਿਨੇ ਬਿਰਲੈ ਜਾਨਾ, ਸਹਿਜ ਕਥਾ ਕੇ ਅੰਮ੍ਰਿਤ ਕੁੰਟਾ।

ਕਵਨ ਸੁਨਾਮ ਹੋਮੈ ਮਲਖੋਏ, ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ, ਜਿਸ ਕਰ ਕਿਰਪਾ ਸਤਿਗੁਰ ਮਿਲੈ ਦਿਆਲ, ਤਿਸ ਹੀ ਗੁਣ ਤਿਨਹੀਂ ਪ੍ਰਭ ਜਾਤਾ, ਜਿਸ ਕੀ ਮਾਏ ਲੇ ਸੁਖਦਾਤਾ ਰਹਾਉ। ਗਾਉੜੀ ਮਹੱਲਾ ਪੰਜਵਾਂ, ਆਪਣ ਤਨ ਨਹੀਂ ਜਾ ਕੋ ਗਰਬਾ, ਰਾਜ ਮਿਲਖ ਨਹੀਂ ਆਪਣ ਦਰਬਾ, ਆਪਣ ਨਹੀਂ ਕਾ ਕੋ ਲਪਟਾਏ,

ਬਾਪ ਨਮਾਈ ਸੋਇਨਾ ਰੂਪਾ ਪੁੰਨੀ ਧਾਮ ਹੈਵਰ ਗੈਵਰ ਆਪਣੀ ਕਾਮ ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ ਤਿਸ ਕਾ ਸਭ ਕਿਛੁ ਜਿਸ ਕਾ ਹਰ ਰਾਇਆ ਗੌੜੀ ਮਹੱਲਾ ਪੰਜਵਾਂ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਤਿਗੁਰੇ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾਉ ਚਰਨ ਰੇਨ ਗੁਰ ਕੀ ਮੁਖ ਲਾਗੀ ਅਹਮ ਬੁੱਧ ਤਿੰਨ ਸਗਲ ਤਿਆਗੀ ਗੁਰ ਕਾ ਸ਼ਬਦ ਲੱਗੋ ਮਨ ਮੀਠਾ ਪਾਰ ਬ੍ਰਹਮ ਤਾਂ ਤੇ ਮੋਇ ਡੀਠਾ ਗੁਰ ਸੁਖ ਦਾ

ਨਾ ਕਹੋ ਆਏ, ਜਾ ਕੇ ਊਣਾ ਕਛੂ ਨਾਏ। ਹਰ ਸਾ ਪ੍ਰੀਤਮ ਕਰ ਮਨ ਪ੍ਰੀਤ, ਪ੍ਰਾਣ ਅਧਾਰ ਰੱਖੋ ਸਦਚੀਤ ਰਹਾਓ। ਰੇ ਮਨ ਮੇਰੇ ਤੂੰ ਤਾਂ ਕਹੋ ਸੇਵ, ਆਦ ਪੁਰਖ ਅਪਰੰਪਰ ਦੇਵ, ਤੇ ਸਿਉ ਪਰ ਮਨ ਕਰ ਤੂੰ ਆਸਾ, ਆਦ ਜੁਗਾਦ ਜਾ ਕਾ ਪਰਵਾਸਾ। ਜਾ ਕੀ ਪ੍ਰੀਤ ਸਦਾ ਸੁਖ ਹੋਏ, ਨਾਨਕ ਗਾਵੈ ਗੁਰ ਮਿਲ ਸੋਏ।

ਕੁਸਲ ਸਮਾਨਾ ਏਕਾ ਟੇਕ ਮੇਰਾ ਮਨ ਚੀਤ ਜਿਸ ਕਿਛ ਕਰਨਾ ਸੋ ਹਮਰਾ ਮੀਤ ਰਹਾਉ ਮੀਤ ਹਮਾਰਾ ਬੇਪਰਵਾਹਾ ਗੁਰ ਕਿਰਪਾ ਤੇ ਮੋਏ ਅਸਨਾਹਾ ਮੀਤ ਹਮਾਰਾ ਅੰਤਰ ਜਾਮੀ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ ਹਮ ਦਾਸੇ ਤੁਮ ਠਾਕੁਰ ਮੇਰੇ ਮਾਨ ਮਹਤ ਨਾਨਕ ਪ੍ਰਭ ਤੇਰੇ ਗੌੜੀ ਮਹੱਲਾ ਪੰਜਵਾਂ ਜਾ ਕੋ ਤੁਮ ਭਏ ਸਮਰੱਥ ਅੰਗਾ ਤਾਂ ਕੋ ਕਛ ਨਾਹੀ ਕਾਲੰਗਾ ਮਾਧੋ ਜਾ ਕੋ ਹੈ ਆਸ ਤੁਮਾਰੀ ਤਾਂ ਕੋ ਕਛ ਨਾਹੀ

ਤਾਂਕੇ ਨਿਕਟ ਨਿਹਾਵੇ ਪੀਰ। ਕਹੋ ਨਾਨਕ ਮੈਂ ਸੋ ਗੁਰ ਪਾਇਆ, ਪਾਰ ਬ੍ਰਹਮ ਪੂਰਨ ਦੇਖਾਇਆ। ਗੌੜੀ ਮਹੱਲਾ ਪੰਜਵਾਂ, ਦੁਲੱਭ ਦੇ ਪਾਈ ਵਡਭਾਗੀ। ਨਾਮ ਨਾ ਜਪੈ ਤੇ ਆਤਮ ਘਾਤੀ, ਮਰ ਨਾ ਜਾਏ ਜਿਨਾ ਬਿਸਰਤ ਰਾਮ। ਨਾਮ ਬਿਹੂਨ ਜੀਵਨ ਕੌਣ ਕਾਮ,

ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ ਕਉ ਨਾਨਕ ਗੁਰ ਮੰਤਰ ਦ੍ਰਿੜਾਇਆ ਕੇਵਲ ਨਾਮ ਰਿਦਮਾਏ ਸਮਾਇਆ ਗੌੜੀ ਮਹੱਲਾ ਪੰਜਵਾਂ ਜਾ ਕੀ ਮਾਈ ਕਾ ਕੋ ਬਾਪ ਨਾਮ ਤਾਰੀਕ ਝੂਠੇ ਸਭ ਸਾਕ ਕਾਹੇ ਕੋ ਮੂਰਖ ਪਖਲਾਇਆ ਮਿਲ ਸੰਜੋਗ।

ਮਰਨ ਹਾਰ ਇਉ ਜੀਰਾ ਨਾਈ। ਤੋ ਨਾਨਕ ਗੁਰ ਖੁੱਲੇ ਕਪਾਟ, ਮੁਕਤ ਭਏ ਬਿਨਸੇ ਭ੍ਰਮ ਥਾਟ। ਗੌੜੀ ਮਹੱਲਾ ਪੰਜਵਾਂ, ਵੱਡੇ ਵੱਡੇ ਜੋਧੀ ਸੈਂ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ? ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵਲਾਈ ਰਹਾਉ। ਭੂਮੀਆਂ ਭੂਮ ਉਪਰ ਨਿਤ ਲੁਜੈ, ਛੋਡ ਚੱਲੈ ਤ੍ਰਿਸਨਾ ਨਹੀਂ ਬੁਝੈ। ਕਉ ਨਾਨਕਿਉ ਤਤ ਵਿਚਾਰ, ਕਉ ਨਾਨਕਿਉ ਤਤ ਵਿਚਾਰਾ, ਬਿਨ ਹਰ ਭਜਨ ਨਾਈ ਛੁਟਕਾਰਾ। ਗੌੜੀ ਮਹੱਲਾ ਪੰਜਵਾਂ, ਪੂਰਾ ਮਾਰਗ ਪੂਰਾ ਇਸਨਾਨ, ਸਭ ਕਿਛ ਪੂਰਾ ਹਿਰਦੈ ਨਾਮ। ਪੂਰੀ ਰਹੀ ਜਾ ਕੇ ਪੂਰੇ ਰਾਖੀ, ਪਾਰ ਬ੍ਰਹਮ ਕੀ ਸਰਨ ਜਨਤਾ ਕੀ ਰਹਾਉ। ਪੂਰਾ ਸੁਖ ਪੂਰਾ ਸੰਤੋਖ, ਪੂਰਾ ਤਪ ਪੂਰਨ ਰਾਜ ਯੋਗ, ਹਰ ਕੈ ਮਾਰਗ ਪਤਿਤ ਪਨੀਤ, ਪੂਰੀ ਸੋਭਾ।

ਜਵਾ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਸਨਾਨ ਸੰਤ ਕਿਰਪਾ ਤੇ ਜਪੀਐ ਨਾਮ ਰਹਾਉ ਸੰਤ ਕੈ ਸੰਗ ਮਿਟਿਆ ਅਹੰਕਾਰ ਦ੍ਰਿਸ਼ਟੀ ਆਵੈ ਸਭੀ ਕੰਕਾਰ ਸੰਤ ਸੋ ਪ੍ਰਸੰਨ ਆਏ ਵਸ ਪੰਚਾ ਅੰਮ੍ਰਿਤ ਨਾਮ ਹਿਰਦੈ ਲੈ ਸੰਚਾ ਕਹੋ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਹਰ ਗੁਣ ਜਪਤ ਕਮਲ ਪ੍ਰਗਾਸੈ ਹਰ ਸਿਮਰਤ ਰਾਸ ਸਭ ਨਾਸੈ

ਤਾ ਸੋਈ ਰਹਾਉ ਮਨੈ ਕਮਾਵੈ ਮੁਖ ਹਰ ਹਰ ਬੋਲੈ ਸੋ ਜਨ ਏਤੇ ਉਤ ਕਤੈ ਨ ਡੋਲੈ ਜਾ ਕੈ ਹਰ ਤਨ ਸੋ ਸਚ ਸਾਉ ਗੁਰਪੂਰੈ ਕਰ ਦੀਨੋ ਵਿਸਾਉ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੋ ਨਾਨਕ ਪਰਮ ਪਦ ਪਾਇਆ।

ਕਉ ਨਾਨਕ ਜਿਸ ਪੂਰਾ ਭਾਗ, ਨਾਮ ਸੰਗ ਤਾਂ ਕਾ ਮਨ ਲਾਗ। ਗੌੜੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਹਰ ਨਾਮ ਧਿਆਇਆ, ਤਬਤੇ ਤਾਵਤ ਮਨ ਤ੍ਰਿਪਤਾਇਆ। ਸੁਖ ਵਿਸਰਾਮ ਪਾਇਆ ਗੁਣ ਗਾਏ, ਸ਼ਰਮ ਮਿਟਿਆ ਮੇਰੀ ਹਤੀ ਬੁਲਾਏ। ਰਹਾਉ ਚਰਨ ਕਮਲ ਆਰਾਧ ਭਗਵੰਤਾ, ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ। ਸਭ ਤਜ ਅਨਾਥ ਏਕ ਸਰਨ ਆਇਓ, ਊਚ ਅਸਥਾਨ ਤਪਸੈ ਜੇ ਪਾਇਓ। ਦੁਖ ਦਰਦ ਪਰਮ ਪਉ ਨਸਿਆ, ਕਰਨ ਹਾਰ ਨਾਨਕ ਮਨ ਬਸਿਆ। ਗੌੜੀ ਮਹੱਲਾ ਪੰਜਵਾਂ, ਕਰ ਕਰ ਟਹਿਲ ਰਸਨਾ ਗੁਣ ਗਾਵੋ, ਕਰ ਕਰ ਟਹਿਲ ਰਸਨਾ ਗੁਣ ਗਾਵੋ। ਚਰਨ ਠਾਕੁਰ ਕੈ ਮਾਰਗ ਧਾਵੋ, ਭਲੋ ਸਮੋ ਸਿਮਰਨ ਕੀ ਬਰੀਆ, ਸਿਮਰਤ ਨਾਮ ਪੈ ਪਾਰ ਉਤਰੀਆ। ਰਹਾਉ ਨੇਤਰ ਸੰਤਨ ਕਾ।

ਮਿਟਾਏ। ਚਰਨ ਕਮਲ ਠਾਕੁਰ ਉਰਧਾਰ, ਦੁਲਭ ਦੇ ਨਾਨਕ ਨਿਸਤਾਰ। ਗੌੜੀ ਮਹੱਲਾ ਪੰਜਵਾਂ, ਜਾਕੋ ਆਪਣੀ ਕਿਰਪਾ ਧਾਰੈ, ਸੋ ਜਨ ਰਸਨਾ ਨਾਮ ਉਚਾਰੈ। ਹਰ ਬਿਸਰਤ ਸਹਿਸਾ ਦੁਖ ਵਿਆਪੈ, ਸਿਮਰਤ ਨਾਮ ਭਰਮ ਪਉ ਭਾਗੈ ਰਹਾਉ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਹਰ ਕੀ ਟਹਿਲ

ਪੈ ਮਾਇਆ ਗੌੜੀ ਮਹੱਲਾ ਪੰਜਵਾਂ ਰਾਖ ਲਈਆ ਗੁਰਪੂਰੇ ਆਪ ਮਨਮੁਖ ਕੌਲਾ ਗੁਰ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੈ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੈ ਜੀ ਗੁਰ ਕੈ ਚਰਨ ਹਿਰਦੈ ਵਸਾਏ ਦੁੱਖ ਦੁਸ਼ਮਣ ਤੇਰੀ ਹੱਥੈ ਬੁਲਾਏ ਗੁਰ ਕਾ ਸ਼ਬਦ ਤੇਰਾ ਸੰਗ ਸਹਾਈ ਦਇਆਲ ਪਏ ਸਗਲੇ ਜੀ ਜਾਈ ਦਇਆਲ ਪਏ ਸਗਲੇ ਜੀ ਭਾਈ ਗੁਰਪੂਰੈ ਜਪ ਕਿਰਪਾ ਕਰੀ ਭਣਤ ਨਾਨਕ ਮੇਰੀ ਪੂਰੀ ਪਰੀ ਗੌੜੀ ਮਹੱਲਾ ਪੰਜਵਾਂ ਨਿਕ ਰਸਾ ਖਾਏ ਜੈਸੇ ਢੋਰ ਮੋਹ ਕੀ ਜੇਵਰੀ ਬਾਧਿਓ ਚੋਰ ਮ੍ਰਿਤਕ ਦੇ ਸਾਧ ਸੰਗ ਬਿਹੁਨਾ ਆਵਤ ਜਾਤ ਜੋਨੀ ਦੁੱਖ ਕੀਨਾ ਰਹਾਓ ਨਿਕ ਬਸਤਰ ਸੁੰਦਰ ਪਹਿਰਾਇਆ

ਸਾਰੇ ਬੂੜਤ ਜਾਤ ਪੂਰੈ ਗੁਰ ਕਾਢੇ ਜਨਮ ਜਨਮ ਕੇ ਟੂਟੇ ਗਾਢੇ ਕਉ ਨਾਨਕ ਤਿਸ ਗੁਰ ਬਲਿਹਾਰੀ ਜਿਸ ਪੇਟਤ ਗਤ ਪਈ ਹਮਾਰੀ ਗੌੜੀ ਮਹੱਲਾ ਪੰਜਵਾਂ ਸਾਧ ਸੰਗਤਾਂ ਕੀ ਸਰਨੀ ਪਰੋ ਮਨ ਤਨ ਆਪਣਾ ਆਗੈ ਧਰੋ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਸਰਨੀ ਸਰ ਸਿਮਰ ਸਿਮਰ ਸਭ ਤਪਤ ਬੁਝਾਈ ਰਹਾਓ ਤਾ ਜਭਿਮਾਨ ਜਨ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰੋ ਸਾਹ ਸਾਸ ਪ੍ਰਭ ਮਨੈ ਸਮਾਲੇ ਸੋ ਧਨ ਸੰਚੋ ਜੋ ਚਾਲੈ ਨਾਲੇ ਤਿਸੈ ਪ੍ਰਾਪਤ ਜਿਸ ਮਸਤਕ ਭਾਗ ਕਉ ਨਾਨਕ ਤਾਂ ਕੀ ਚਰਨੀ ਲਾਗ ਗੌੜੀ ਮਹੱਲਾ ਪੰਜਵਾਂ ਸੂਕੇ ਹਰੇ ਕੀਏ ਖਿਨਮਾਏ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ ਕਾਟੇ ਕੋ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਰਹਾਓ ਮਿਟ ਗਈ ਚਿੰਤ ਪੁੰਨੀ ਮਨ ਆਸਾ ਕਰੀ ਕਰੀ ਦਇਆ ਸਤਿਗੁਰ ਗੁਣਤਾਸਾ ਦੁੱਖ ਨਾਟੇ ਸੁਖਾਏ ਸਮਾਏ ਢੀਲ ਨਾ ਭਰੀ ਜਾ ਗੁਰ ਫੁਰਮਾਏ ਇਸ਼ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸਾਂਤ ਸੀਤਲ ਪਏ ਕਿੰਨੀ ਪ੍ਰਭਦਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ

ਆਓ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰੈ ਹਰ ਹਰੀ ਸਫਲ ਉਹ ਮਾਤਾ ਸੰਤ ਨਮਸਕਾਰਸ

ਗੌੜੀ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਾਖ ਮਨ ਮਾਏ, ਨਾਮ ਸਿਮਰ ਚਿੰਤਾ ਸਭ ਜਾਏ। ਬਿਨ ਭਗਵੰਤ ਨਾਹੀ ਅਨ ਕੋਏ, ਮਾਰੈ ਰਾਖੈ ਏਕੋ ਸੋਇ ਰਹਾਉ। ਗੁਰ ਕੇ ਚਰਨ ਹਿਰਦੈ ਉਰਧਾਰ, ਅਗਨ ਸਾਗਰ ਜਪ ਉਤਰੈ ਪਾਰ।

ਗੌੜੀ ਮਹੱਲਾ ਪੰਜਵਾਂ ਜੇ ਸਤਿਗੁਰ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇੱਕ ਸਬਿਨ ਨਾਹੀ ਦੂਜਾ ਕੋਏ ਜਾ ਕੇ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰੇਕ ਹਰ ਹਰ ਅੱਖਰ ਮਨ ਮੈਂ ਲੇਖ ਰਵ ਰਹੇ ਆ ਸਰਬੱਤ ਸਵਾਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਭੈ ਮੈਂ ਰਚਿਓ ਸਭ ਸੰਸਾਰਾ ਤਿਸ ਭਉ ਨਾਹੀ ਜਿਸ ਨਾਮ ਆਧਾਰਾ ਭਉ ਨਾ ਵਿਆਪੈ ਤੇਰੀ ਸਰਨਾ ਜੋ ਤੁਧ ਪਾਵੈ ਸੋਈ ਕਰਨਾ ਰਹਾਉ ਸੋਗ ਹਰਖ ਮੈਂ ਆਵਣ ਜਾਣਾ ਤਿਨ ਸੁਖ ਪਾਇਆ ਜੋ ਪ੍ਰਭ ਭਾਣਾ ਅਗਨ ਸਾਗਰ ਮਾਂ ਵਿਆਪੈ ਮਾਇਆ ਸੇ ਸੀਤਲ ਜਿਨ ਸਤਿਗੁਰ ਪਾਇਆ

ਥਾਉ। ਤੁਜ ਬਿਨ ਪਾਰ ਬ੍ਰਹਮ ਨਹੀਂ ਕੋਇ, ਤੁਮਰੀ ਕਿਰਪਾ ਤੇ ਸਦਾ ਸੁਖ ਹੋਏ। ਰਹਾਉ ਤੁਮ ਮਨ ਵਸੇ ਤਾਂ ਦੁੱਖ ਨਾ ਲਾਗੈ, ਤੁਮਰੀ ਕਿਰਪਾ ਤੇ ਪ੍ਰਮ ਪਉ ਭਾਗੈ। ਪਾਰ ਬ੍ਰਹਮ ਅਪਰਮ ਪੁਰ ਸਵਾਮੀ, ਸਗਲ ਘਟਾਂ ਕੇ ਅੰਤਰ ਜਾਮੀ, ਕਰੋ ਅਰਦਾਸ ਆਪਣੇ ਸਤਿਗੁਰ ਪਾਸ। ਨਾਨਕ ਨਾਮ ਮਿਲੈ ਸਚ ਰਾਸ, ਗੌੜੀ ਮਹੱਲਾ ਪੰਜਵਾਂ। ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੋਨੇ ਸੇ ਮੁਖਾ। ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾਮ ਬਿਹੂਨ ਤ੍ਰਿਗ ਦੇ ਬਿਗਾਨੀ। ਰਹਾਉ ਨਾਮ ਬਿਨਾ ਨਾਹੀ ਮੁਖ ਭਾਗ, ਪਰਤ ਬਿਹੂਨ ਕਾ ਸੁਹਾਗ। ਨਾਮ ਵਿਸਾਰ ਲੱਗੈ ਅਨਸਵਾਏ, ਤਾਂ ਕਿ ਆਸ ਨਾ ਪੂਜੈ ਕਾਏ। ਕਰ ਕਿਰਪਾ ਪ੍ਰਭ ਆਪਣੀ ਦਾਤ, ਨਾਨਕ ਨਾਮ ਜਪੈ ਦਿਨ ਰਾਤ। ਗੌੜੀ ਮਹੱਲਾ ਪੰਜਵਾਂ, ਤੂੰ ਸਮਰੱਥ ਤੂੰ ਹੈ ਮੇਰਾ ਸਵਾਮੀ, ਸਭ ਕਿਛ ਤੁਮ ਤੇ ਤੂੰ ਅੰਤਰ ਜਾਮੀ। ਪਾਰ ਬ੍ਰਹਮ ਪੂਰਨ ਜਨਿਓਟ,

ਦਰਸ ਪਾਈਐ ਵਡਭਾਗੀ, ਜਾ ਕੀ ਰਾਮ ਨਾਮ ਲਿਵ ਲਾਗੀ, ਜਾ ਕੈ ਹਰ ਵਸਿਆ ਮਨ ਮਾਹੀ, ਤਾਂ ਕਾ ਦਰਸ ਤਾਂ ਕੋ ਦੁਖ ਸੁਪਨੇ ਪੀਨਾਈ, ਰਹਾਉ ਸਰਬਿਣ ਦਾਨ ਰਾਖੇ ਜਨਮਾਏ, ਤਾਂ ਕੈ ਸੰਗ ਕਿਲਵਿਖ ਦੁਖ ਜਾਏ, ਜਨ ਕੀ ਮਹਿਮਾ ਕਥੀ ਨ ਜਾਏ, ਪਾਰ ਬ੍ਰਹਮ ਜਨ ਰਹਿਆ ਸਮਾਏ, ਕਰ ਕਿਰਪਾ ਪ੍ਰਭ ਬਿਨੋ ਸੋ ਨੀਜੈ।

ਤੀ ਜਨ ਤਰੇ ਨਾਨਕ ਜਾ ਕੋ ਨਦਰ ਕਰੇ ਗੌੜੀ ਮਹਲਾ ਪੰਜਵਾਂ ਹਿਰਦਾ ਚਰਨ ਕਮਲ ਪ੍ਰਭ ਧਾਰੇ ਪੂਰੇ ਸਤਿਗੁਰ ਮਿਲ ਨਿਸਤਾਰੇ ਗੋਵਿੰਦ ਗੁਣ ਗਾਵੋ ਮੇਰੇ ਭਾਈ ਮਿਲ ਸਾਧੂ ਹਰ ਨਾਮ ਧਿਆਈ ਰਹਾਉ ਦੁਲੱਭ ਦੇ ਹੋਈ ਪ੍ਰਵਾਨ ਸਤਿਗੁਰ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਭੈ ਪਰਮ ਮਿਟਾਇਆ ਜਤ ਕਤ ਦੇਖੋ ਤਤ ਰਹਿਆ ਸਮਾਏ ਨਾਨਕ ਦਾਸ ਹਰ ਕੀ ਸਰਨਾਏ ਗੌੜੀ ਮਹੱਲਾ ਪੰਜਵਾਂ ਗੁਰ ਜੀ ਕੇ ਦਰਸ਼ਨ ਕੋ ਭੁੱਲ ਜਾਓ ਜਪ ਜਪ

ਅੰਮ੍ਰਿਤ ਸੁਆਮੀ ਕਿਲ ਵਿਖ ਨਾਸੇ, ਸੂਖ ਸਹਿਜ ਆਨੰਦ ਨਿਵਾਸੇ, ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ, ਰਹਾਓ ਸਾਧ ਸੰਗ ਕਛੁ ਭਉ ਨਾ ਪ੍ਰਾਤੀ।

ਨਾਮ ਰਾਸ ਸਾਧ ਸੰਗ ਖਾਟੀ, ਕਉ ਨਾਨਕ ਪ੍ਰਭ ਅਪਦਾ ਕਾਟੀ। ਗੌੜੀ ਮਹੱਲਾ ਪੰਜਵਾਂ, ਹਰ ਸਿਮਰਤ ਸਭ ਮਿਟੇ ਕਲੇਸ਼, ਚਰਨ ਕਮਲ ਮਨ ਮੈਂ ਪ੍ਰਵੇਸ਼। ਉਚਰੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀ

ਆਈ ਤਿਸ ਤਿਉਂ ਆਲਸ ਕਿਉਂ ਬਣੇ ਮਾਈ ਕਸਮ ਵਿਸਾਰ ਆਨ ਕੰਮ ਲਾਗੈ ਕੌਡੀ ਬਦਲੇ ਰਤਨ ਤਿਆਗੈ ਰਹਾਉ ਪ੍ਰਭੂ ਤਿਆਗ ਲਾਗ ਤੇ ਅਨਲੋਭਾ ਦਾਸ ਸਲਾਮ ਕਰਤ ਕਤ ਸੋਭਾ ਅੰਮ੍ਰਿਤ ਰਸ ਖਾਵੈ ਖਾਣ ਪਾਣ ਜਿਨ ਦੀਏ ਤਿਸੈ ਨਾ ਜਾਣੈ ਸਵਾਨ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ ਲਿਹੋ ਪ੍ਰਭ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਪ੍ਰਭ ਕੇ ਚਰਨ ਮਨ ਮਾਏ ਧਿਆਨ ਸਗਲ ਤੀਰਥ ਮਜਨ ਇਸ਼ਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾਉ ਹਰ ਕੀ ਕਥਾ ਰਿਦ ਮਾਏ ਬਸਾਈ ਮਨ ਬਾਸ਼ਿਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪ੍ਰਵਾਨ ਜਾ ਕੈ ਹਿਰਦੈ ਵਸੈ ਭਗਵਾਨ।

ਸਾਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰੋ ਸਭ ਕੋਏ ਜਾਤੇ ਬਿਰਤਾ ਕੋਏ ਨਾ ਹੋਏ ਰਹਾਓ ਆਪਣੇ ਸਵਾਏ ਹਿਰਦੈ ਲੈ ਧਾਰੇ ਆ ਦੁੱਖ ਦਰਦ ਰੋਗ ਸਗਲ ਵਿਧਾਰੇ ਆ।

ਹਰ ਹਰ ਕਥਾ ਸਾਧ ਸੰਗ ਸੁਣਾਏ, ਪੀਵਤ ਰਾਮ ਰਸ ਅੰਮ੍ਰਿਤ ਗੁਣਜਾਸ, ਜਪ ਹਰ ਚਰਨ ਮਿਟੀ ਖੁਦ ਤਾਸ, ਰਾਓ ਸਰਬ ਕਲਿਆਣ ਸੁਖ ਸਹਿਜ ਨਿਦਾਨ, ਜਾ ਕੇ ਹਿਰਦੈ ਵਸੈ ਭਗਵਾਨ। ਔਖਦ ਮੰਤਰ ਤੰਤ ਸਵਸਾਰ, ਕਰਨੈ ਹਾਰ ਦੇ ਮੈਂ ਧਾਰ, ਤਾਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਕਰਮ, ਕਹੋ ਨਾਨਕ ਅਟਲ ਇਹੋ ਧਰਮ। ਗੌੜੀ ਮਹੱਲਾ ਪੰਜਵਾਂ, ਕਰ ਕਿਰਪਾ ਪੀਟੇ ਗੁਰਸੋਈ, ਤਿਤ ਬਲ ਰੋਗ ਨ ਵਿਆਪੈ ਕੋਈ, ਰਾਮ ਰਮਨ ਤਰਨ ਪੈ ਸਾਗਰ, ਸਰਨ ਸੂਰ ਪਾਰੇ ਜਮ ਕਾਗਰ। ਰਹਾਉ ਸਤਿਗੁਰ ਮੰਤਰ ਦਿਓ ਹਰ ਨਾਮ, ਇਹ ਆਸਰ ਪੂਰਨ ਭਏ ਕਾਮ, ਜਪ ਤਪ ਸੰਜਮ ਪੂਰੀ ਵਡਿਆਈ, ਗੁਰ ਕਿਰਪਾਲ ਹਰ ਭਏ ਸਹਾਈ, ਮਾਣ ਮੋਖ ਹੋਏ ਗੁਰ ਭਰਮ, ਪੇਖ ਨਾਨਕ ਪਸਰੇ ਪਾਰ ਬ੍ਰਹਮ। ਗੌੜੀ ਮਹੱਲਾ ਪੰਜਵਾਂ, ਬਿਖੈ ਰਾਜ ਤੇ ਅੰਦੁਲਾ ਪਾਰੀ, ਦੁਖ ਲਾਗੈ ਰਾਮ ਨਾਮ ਚਿਤਾਰੀ, ਤੇਰੇ ਦਾਸ ਕੋ ਤੁਹੀਂ ਵਡਿਆਈ, ਮਾਇਆ ਮਗਨ ਨਰਕ ਲੈ ਜਾਈ, ਰਾਉ ਰੋਗ ਗਿਰਸਤ ਚਿਤਾਰੇ ਨਾਉ, ਬਿਖ ਮਾਤੇ ਕਾ ਠੌਰ ਨ ਠਾਉ, ਚਰਨ ਕਮਲ ਸਿਉ ਲਾਗੀ ਪ੍ਰੀਤ, ਆਨ ਸੁਖਾ ਨਹੀਂ ਆਵੈ ਚੀਤ,

ਪੰਜਵਾਂ ਆਠ ਪੈਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲਏ ਨਿਵਾਰੇ ਐਸਾ ਰਸ ਰਮੋ ਸਭ ਕੋਏ ਸਰਬ ਕਲਾ

ਪਾਰ ਅਨੇਕ ਬੰਧਨ ਤੋਰੇ ਨਹੀਂ ਜਾਏ ਸਿਮਰਤ ਨਾਮ ਮੁਕਤ ਫਲ ਪਾਏ ਉਕਤ ਸਿਆਨ ਪਿਸਤੇ ਕਛ ਨਾਏ ਉਕਤ ਸਿਆਨ ਪਿਸਤੇ ਕਛ ਨਾਏ ਕਰ ਕਿਰਪਾ।

ਆਏ ਬਟਪਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ ਰਹਾਉ ਹਰ ਕੇ ਚਰਨ ਹਿਰਦੈ ਉਰ ਤਾਰ ਪਵ ਸਾਗਰ ਚੜ ਉਤਰੈ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਪ੍ਰੇਮ ਭਗਤ

ਏਕ ਸਾਚੇ ਸਾਕੀ ਮਨ ਮੈਂ ਟੇਕ ਮਹਾਂ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਮਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਉ ਰੱਕੇ ਚਰਨ ਹਿਰਦੇ ਮੈਂ ਬਸੇ ਜਨਮ ਜਨਮ ਕੇ ਕਿਲ ਵਿਖ ਨਸੇ ਸਾਧ ਸੰਕੀਰਤਨ ਫਲ ਪਾਇਆ ਕਰ ਕਿਰਪਾ ਪ੍ਰਭ ਕੀਨੋ ਆਪਣਾ ਸਾਧ ਸੰਕੀਰਤਨ ਫਲ ਪਾਇਆ

ਹਰ ਜਾਤੇ, ਮਨ ਤਨ ਸੀਤਲ ਚਰਨ ਹਰ ਰਾਤੇ, ਪੈ ਪੰਜਨ ਪ੍ਰਭ ਮਨ ਮੈਂ ਮਨ ਨਾ ਬਸਾਈ, ਡਰਪਤ ਡਰਪਤ ਜਨਮ ਬਹੁਤ ਜਾਈ।

ਨਾਲ ਹਰ ਹਰ ਨਾਮ ਸੰਤਨ ਕੈ ਸੰਗ ਮਨ ਤਨ ਰਾਖਿਓ ਮਨ ਤਨ ਰਾਤਾ ਰਾਮ ਕੈ ਰੰਗ ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮੈਂ ਜਾਪ

ਗੁਣ ਗਾਏ, ਕੁਸਲ ਖੇਮ ਪ੍ਰਭ ਆਪ ਵਸਾਏ ਰਹਾਉ। ਵਿਪਤ ਤਹਾਂ ਜਾਂ ਹਰ ਕੀ ਹਰ ਸਿਮਰਨ ਨਾਈ, ਕੋਟ ਆਨੰਦ ਜੈ ਹਰ ਗੁਣ ਗਾਈ। ਹਰ ਬਿਸਰਿਆ ਦੁੱਖ ਰੋਕ ਨੇਰੇ, ਪ੍ਰਭ

ਤਾਕਤ ਨਹੀਂ ਸੰਗ ਉਹ ਬਿਖਈ ਉਸ ਰਾਮ ਕੋ ਰੰਗ ਰਹਾਉ ਮਨ ਅਸਵਾਰ ਜੈਸੇ ਤੁਰੀ ਸਿੰਗਾਰੀ

ਚਰਨ ਕਮਲ ਪ੍ਰੇਮ ਭਗਤੀ ਬੀਤੇ ਰਹਾਉ, ਆਣ ਰਸਾ ਦੀਸੇ ਸਭਸਾਰ, ਨਾਮ ਬਿਨਾ ਨਿਫਲ ਸੰਸਾਰ, ਅੰਧ ਕੂਪ ਤੇ ਕਾਢੇ ਆਪ, ਗੁਣ ਗੋਬਿੰਦ ਅਚਰਜ ਪ੍ਰਤਾਪ, ਵਾਣ ਤ੍ਰੇਣ ਤ੍ਰੇ ਪਵਨ ਪੂਰਨ ਗੋਪਾਲ।

0: ਜਿਸ ਸਿਰ ਜਨਹਾਰ
1: ਗੌੜੀ ਮਹੱਲਾ ਪੰਜਵਾ ਨਿਤ ਪ੍ਰਤ ਨਾਵਣ ਰਾਮ ਸਰ ਕੀ ਜੈ ਝੋਲ ਝੋਲ ਮਹਾਰਸ ਹਰ ਅੰਮ੍ਰਿਤ ਪੀਜੈ ਰਹਾਉ ਨਿਰਮਲ ਉਦਕ ਗੋਬਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤਹਿ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਬਿਕੋਏ ਸਿਮਰੈ ਸਾਧ ਕਰਹਿ ਆਨੰਦ ਮਨ ਤਨ ਰਵਰਿਆ ਪਰਮਾਨੰਦ ਜਿਸੈ ਪ੍ਰਾਪਤ ਵਰ ਚਰਨ ਨਿਧਾਨ ਨਾਨਕ ਦਾਸ ਤਿਸੈ ਕੁਰਬਾਨੋ ਗੌੜੀ ਮਹੱਲਾ ਪੰਜਵਾ ਜੋ ਸੋ ਕਿਛ ਕਰ ਜਿਤ ਮੈਲਣ ਲਾਗੈ ਹਰ ਕੀਰਤਨ ਮੈਂ ਇਹ ਮਨ ਜਾਗੈ ਰਹਾਉ ਇੱਕੋ ਸਿਮਰ ਨਾ ਦੂਜਾ ਭਾਉ ਸੰਤ ਸੰਗ ਜਪ ਕੇ

ਆਪਣੇ ਪ੍ਰਭ ਨਾਲ ਸੋ ਵੈਸ਼ਨੋ ਹੈ ਅਪਰਪਾਰੋ ਕਹੁ ਨਾਨਕ ਜਿਨ ਤਜੇ ਬੇਕਾਰੋ ਗੌੜੀ ਮਹੱਲਾ ਪੰਜਵਾ ਜੀਵਤ ਛਾੜ ਜਾਹੇ ਦੇਵਾਨੇ ਮੋਇਆ ਓ ਨਤੇ ਕੋ ਵਰਸਾਨੇ ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ ਕਾਹੂ ਕਾਜ ਨੇ ਆਵਤ ਬਿਖਿਆ ਰਹਾਉ ਬਿਖਿਆ ਠਗੌਰੀ ਜਿਨ ਜਿਨ ਖਾਈ ਤਾ ਕੀ ਤ੍ਰਿਸ਼ਨਾ ਕਬਹੁ ਨ ਜਾਈ ਦਾਰਣ ਦੁੱਖ ਦੁਤਰ ਸੰਸਾਰੁ ਰਾਮ ਨਾਮ ਬਿਨ ਕੈਸੇ ਉਤਰਸ ਪਾਰ ਸਾਧ ਸੰਗ ਮਿਲ ਦੋਏ

ਤੇ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰੱਖੈ ਕੰਠ ਲਾਏ ਸਰ ਨਾਨਕ ਹਰਨਾਮ ਤਿਹਾਏ ਗੌੜੀ ਮਹੱਲਾ ਪੰਜਵਾ ਮਹਿਜਰ ਝੂਠਾ ਕੀਰਤਨ ਆਪ ਪਾਪੀ ਕੋ ਲਾਗਾ ਸੰਤਾਪ ਜਿਸੈ ਸਹਾਈ ਗੋਬਿਦ ਮੇਰਾ ਤਿਸ ਕੋ ਜਮ ਨਹੀਂ ਆਵੈ ਨੇਰਾ ਰਹਾਓ ਸਾਚੀ ਦਰਗਹਿ ਬੋਲੈ ਕੂੜ ਸਿਰ ਹਾਥ ਪਛੋੜੈ ਅੰਧਾ ਮੂੜ।

ਨਾਥੇ ਨਾਨਕ ਸਰਨ ਕੂੜੇ ਦਰਬਾਰ ਰਾਖੀ ਪੈਜ ਮੇਰਾ ਕਰਤਾਰ ਗੌੜੀ ਮਹੱਲਾ ਪੰਜਾਬ ਜਨ ਕੀ ਧੂਰ ਮਨਮੀਠ ਕਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਣੀ ਰਹਾਉ ਅੰਗ ਬੁੱਧ ਮਨ ਪੂਰ ਥਿਧਾਈ ਸਾਧ ਧੂਰ ਕਰ ਸੁਧ ਹੁੰਜਾਹੀ ਅਨਕ ਜਲਾ ਜੇ ਧੋਵੈ ਦੇਹੀ ਮੈਲ ਨ ਉਤਰੈ ਸੁਧ ਨ ਦੇਹੀ ਸਤਿਗੁਰੁ ਭੇਟਿਓ ਸਦਾ ਕਿਰਪਾਲੁ ਹਰ ਸਿਮਰ ਸਿਮਰ ਕਾਟਿਆ ਪਹੁਕਾਲੁ ਮੁਕਤ ਭੁਗਤ ਜੁਗਤ ਹਰਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਗੌੜੀ ਮਹੱਲਾ ਪੰਜਵਾ ਜੀਵਨ ਪਦਵੀ ਹਰ ਕੇ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੈ ਹਰ ਦੁਆਰ ਪੁਰਾਨੀ ਰਾਹ ਅੱਠ ਪਹਿਰ ਧਿਆਈ

ਆਠ ਪਹਿਰ ਮਨ ਹਰ ਕੋ ਜਾਪੈ ਪਤ ਪ੍ਰਵਾਣ ਸੱਚ ਨਿਸਾਨ ਜਾ ਕੋ ਆਪ ਕਰੈ ਫੁਰਮਾਨ ਆਪੇ ਦਾਤਾ ਆਪ੍ਰਤਪਾਲ ਨਿਤ ਨਿਤ ਨਾਨਕ ਰਾਮ ਨਾਮ ਸੰਭਾਲ ਗੌੜੀ ਮਹੱਲਾ ਪੰਜਵਾ ਪੂਰਾ ਸਤਿਗੁਰ ਭਇਆ ਕਿਰਪਾਲ ਹਿਰਦੈ ਵਸਿਆ ਹਸਦਾ ਗੋਪਾਲ ਰਾਮ ਰਵਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਰਾਇਆ ਰਹਾਉ ਕਹ ਨਾਨਕ।

ਗਰਭ ਵਾਂਗੂ ਲਾਹੇ ਪੇਟ ਬਿਨ ਕਰਤੂਤੀ ਮੁਕਤ ਨ ਪਾਈ ਆਈ ਮੁਕਤ ਪਦਾਰਥ ਨਾਮ ਧਿਆਈਏ ਰਹਾ ਪੂਜਾ ਤਿਲਕ ਕਰਤ ਇਸ਼ਨਾਨਾ ਛੁਰੀ ਕਾੜ ਲੇਵੈ ਹੱਥ ਦਾ ਨਾਮ ਵੇਦ ਪੜ੍ਹੈ ਮੁਖ ਮਿੱਠੀ ਬਾਣੀ ਜੀਆਂ ਕੋਤ ਨ ਸੰਗੈ ਪ੍ਰਾਣੀ ਕਹੁ ਨਾਨਕ ਜਿਸ ਕਿਰਪਾ ਦੂ ਛੁਰੀ ਹਾੜ ਦੇਵੈ ਹੱਦਾਨਾ ਬਿਨ ਕਰਤੂਤੀ ਮੁਕਤ ਨ ਪਾਈਐ ਮੁਕਤ ਪਦਾਰਥ ਨਾਮ ਧਿਆਈ ਰਹਾ ਪੂਜਾ ਤਿਲਕ ਕਰਤ ਇਸ਼ਨਾਨਾ ਛੁਰੀ ਕਾਢ ਲੇਵੈ ਹੱਦਾਨਾ ਅਬੇਦ ਪੜੈ ਮੁਖ ਮਿੱਠੀ ਬਾਣੀ ਜੀਆਂ ਕੋਹਤ ਨ ਸੰਗੈ ਪ੍ਰਾਣੀ ਕਹੁ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਧ ਬ੍ਰਹਮ ਵਿਚਾਰੈ ਗੌੜੀ ਮਹੱਲਾ ਪੰਜਵਾਂ ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਹਰਸ ਪੀਨੇ ਰਹਾਓ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲਕੀ ਨੋ ਦਾਨੋ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪੱਕਰੀ ਪ੍ਰਭ ਸਵਾਮੀ ਗੌੜੀ ਮਹੱਲਾ ਪੰਜਵਾਂ ਹਰ ਸੰਗਰਾਤੇ ਪਾਹੇ ਨਾ ਜਲਾਏ ਹਰ ਸੰਗਰਾਤੇ ਮਾਇਆ ਨਹੀਂ ਚਲਾਏ ਹਰ ਸੰਗਰਾਤੇ ਨਹੀਂ ਡੂਬੈ ਜਲਾਓ ਹਰ ਸੰਗਰਾਤੇ ਸੋ ਫੁਲ ਫੁਲਾ ਸਭ ਪਹਿ ਮਿਟੈ ਤੁਮਾਰੈ ਨਾਏ ਭੇਟ ਸੰਗ ਹਰ ਹਰ ਗੁਣ ਗਾਏ ਰਾਉ ਹਰ ਸੰਗਰਾਤੇ ਮਿਟੇ ਸਭ ਚਿੰਤਾਉ ਹਰ ਸਿਉ ਸੋ ਰਚੈ ਜਿਸ ਸਾਧ ਕਮੰਤਾਉ ਹਰ ਸੰਗਰਾਤੇ ਜਮਨੀ ਤ੍ਰਾਸ ਹਰ ਸੰਗਰਾਤੇ ਪੂਰਨ ਆਸ ਹਰ ਸੰਗਰਾਤੇ ਦੁਖਨ ਲਾਗੈ ਹਰ ਸੰਗਰਾਤਾ ਅੰਦਨ ਜਾਗੈ ਹਰ ਸੰਗਰਾਂ ਤਨ ਸਹਿਜ ਘਰ ਵਸੈ ਹਰ ਸੰਗਰਾਤੇ ਭ੍ਰਮ ਪਉ ਨਸੈ ਹਰ ਸੰਗਰਾਤੇ ਮਤ ਉੱਤਮ ਹੋਏ ਹਰ ਸੰਗਰਾਤੇ ਨਿਰਮਲ ਸੋਏ ਕਹੁ ਨਾਨਕ ਤਿੰਨ ਕਉ ਬਲ ਜਾਈ ਜਿਨ ਕੋ ਭ੍ਰਮ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ ਪੰਜਵਾਂ ਉਦਮ ਕਰਤ ਸੀਤਲ ਮਨ ਭਏ

ਆਇਆ ਕੁਸਲ ਕਰ ਆਏ ਪੇਟ ਸਾਧ ਸੰਗਈ ਬੁਲਾਏ ਰਹਾਉ ਨੇਤਰ ਪਨੀਤ ਪਖਤ ਪੇਖਤ ਹੀ ਦਰਸੋ ਧਰਮਸਤਕ ਚਰਨ ਕਮਲ ਹੀ ਪਰਸੋ ਗੋਬਿੰਦ ਕੀ ਟਹਿਲ ਸਫਲ ਇਹ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨ ਕੀ ਕੀਨੀ ਆਪ ਸਹਾਏ ਸੁਖ ਪਾਇਆ ਲਗ ਦਸ ਹੈ ਪਾਏ ਆਪ ਗਇਆ ਤਾਂ ਆਪਹਿ ਭਏ ਕਿਰਪਾ ਨਿਧਾਨ ਕੀ ਸਰਣੀ ਪਏ ਜੋ ਚਾਹਤ ਸੋਈ ਜਬ ਪਾਇਆ ਅਬ ਢੂੰਡਨ ਕਹਾ ਕੋ ਜਾਇਆ ਅਸਰ ਪਏ ਬਸੇ ਸੁਖ ਆਸਨ ਗੁਰਪ੍ਰਸਾਦ ਨਾਨਕ ਸੁਖ ਬਾਸਨ ਨਾਉ ਗਾਉੜੀ ਮਹੱਲਾ ਪੰਜਵਾਂ ਕੋਟ ਮੱਜਨ ਕੀਨੋ ਇਸ਼ਨਾਨ ਲਾਖ ਅਰਬ ਖਰਬ ਦੀਨੋ ਦਾਨ ਜਾ ਮੈਂ ਬਸਿਓ ਹਰ ਕੋ ਨਾਮ।

ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਮਕਾਰ ਸਤਿਗੁਰ ਪ੍ਰਸਾਦ ਕਵਨ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰਹਾਉ ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨ ਜੋਬਨ ਮਾਤੀ ਮੋਹੇ ਨਾਥ ਕੀ ਕਰੋ ਸਮਾਈ ਖੋਜ ਖੋਜ ਭਈ ਬੈਰਾਗਨ ਪ੍ਰਭ ਦਰਸ਼ਨ ਕਹੋ ਹੋ ਪਿਰਤ ਦਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮਹੱਲਾ ਪੰਜਵਾ ਪ੍ਰਭ ਮਿਲ ਬੇਕੋ ਪ੍ਰੀਤ ਮਨ ਲਾਗੀ ਪਾਏ ਲੋਗੋ ਮੋਹੇ ਕਰੋ ਬੇਨਤੀ ਕਹੋ ਸੰਤ ਮਿਲੈ ਵਡਭਾਗੀ ਰਾਓ

ਤਿਸ ਪਿਛੇ ਬੈਰਾਗੀ। ਪੂਰਬ ਕਰਮ ਅੰਕਰ ਜਾਂ ਪ੍ਰਗਟੇ ਭੇਠ ਪੁਰਖ ਰਸ ਬੈਰਾਗੀ, ਮਿਲਤ ਅੰਧੇਰ ਮਿਟਿਓ ਅੰਧੇਰ, ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਗਾਉੜੀ ਮਹੱਲਾ ਪੰਜਵਾਂ।

ਰਹਾਉ ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਣ ਮੋਹ ਕੀ ਫਾਸ ਕਾਟਣ ਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਪ੍ਰੀਤਮ ਦੀਨਾ ਨਾਥ ਸੁਣੋ ਅਰਦਾਸ ਕਰ ਗੈ ਲੇਹੋ ਨਾਨਕੇ ਸਵਾਮੀ ਜੀਉ ਪਿੰਡ ਸਭ ਤੁਮਰੀ ਰਾਸ ਗੌੜੀ ਮਹੱਲਾ ਪੰਜਵਾਂ ਹਰ ਪੇਖਣ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵੋ ਦਿਨ ਰਹਿਣੀ ਹੈ ਕੋਈ ਸੰਤ ਮਿਲਾ ਵੈ ਨੇਰਾ ਰਾਓ ਸੇਵਾ ਕਰੋ ਦਾਸ ਦਾਸਨ ਕੀ ਅਨਕ ਪਾਂਤ ਤਿਸ ਕਰੋ ਨਿਹੋਰਾਓ ਤੁਲਾ ਤਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੋਰਾਓ ਸੰਤ ਪ੍ਰਸਾਦ ਗਾਏ ਗੁਰੂ ਗਰਾਗਰ ਜਨਮ ਜਨਮ ਕੋ ਜਾਤ ਬਹੋਰਾ ਅਨ ਸੁਖ ਭੇਟਤ ਹਰ ਨਾਨਕ ਜਨਮ ਕਰਤਾਰਥ ਸਫਲ ਸਵੇਰਾ ਰਾਗੌੜੀ ਪੂਰਬੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਨ ਬਿਦ ਵਿਲਾ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿ ਸੁਖਦਾਤਾ ਮੋਹੇ ਮਾਰਗ ਦੇਹੁ ਬਤਾਈ ਰਹਾਉ ਅੰਤਰ ਲੱਖ ਨ ਜਾਈ ਲਖਿਆ ਵਿੱਚ ਪੜਦਾ ਹੁ ਮੈਂ ਪਾਈ ਮਾਇਆ ਮੋਹੇ ਸਭੋ ਜਗ ਸੋਇਆ ਇਹ ਭਰਮ ਕਾਹੋ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨ ਕਰਤੇ ਭਾਈ ਏਕ ਬਸਨ ਇਕ ਪੰਚ ਦੁਹਿਲੇ ਉਹ ਬਸ ਅਗੋ ਚਰਟਾਈ ਜਿਸਕਾ ਗ੍ਰਹਿਓ ਤਿੰਨ ਦਾਲਾ ਜਿਸ ਕਾ ਗ੍ਰਹਿਓ ਤਿੰਨ ਦੀਆ ਤਾਲਾ ਕੁੰਜੀ ਗੁਰ ਸੋ ਪਾਈ ਅਨਕ ਪਾਪ ਕਰੇ ਨਹੀਂ ਭਾਵੈ ਬਿਨ ਸਤਿਗੁਰ ਸਰਣ ਆਈ ਜਿਨ ਕੇ ਬੰਧਨ ਕਾਟੇ ਸਤਿਗੁਰੂ ਤਿੰਨ ਸਾਧ ਸੰਗਤ ਲਿਵ ਲਾਈ ਪੰਚ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨ ਪਾਈ ਮੇਰੇ ਰਾਮ ਰਾਏ ਇਨ ਬਿਦ ਮਿਲੈ ਗੁਸਾਈ ਸਹਿਜ ਪਿਆ ਪ੍ਰਭ ਖਿਨ ਮਹਿ ਨਾਠਾਓ ਮਿਲ ਜੋਤੀ ਜੋਤ ਸਮਾਈ ਰਹਾਓ ਦੂਜਾ ਗੌੜੀ ਮਹੱਲਾ ਪੰਜਵਾ ਐਸੋ ਪਰਚੋ ਪਾਇਓ ਕਰੀ ਕਿਰਪਾ ਦਇਆਲ ਬੀਟ ਲੈ ਸਤਿਗੁਰ ਮੁਜਹ ਬਿਤਾਇਓ ਰਹਾਓ ਜਤ ਕਤ ਦੇਖੋ ਤਤ ਤਾ ਤੁਮ ਹੀ ਮੋਹੇ ਇਹੋ ਵਿਸਿਆਸ ਵਿਸਵਾਸ ਹੋਏ ਆਇਓ ਕਹਿ ਪੈ ਕਰੋ ਅਰਦਾਸ ਬੇਨਤੀ ਜੋ ਸੁਣ ਤੋ ਹੀ ਰਗਰਾਇਓ ਕਲਹਿਓ ਸਹਿਸਾ ਬੰਧਨ ਤੂ ਗੁਰ ਤੋਰੇ ਤਾ ਸਦਾ ਸਹਿਜ ਸੁਖ ਪਾਇਓ ਹੁਣ ਸਾ ਹੁਸੀ ਪੁਨ ਹੁਸੀ ਸੁਖ ਦੁੱਖ ਕਹਾਂ ਦਿਖਾਇਓ ਖੰਡ ਬ੍ਰਹਿਮੰਡ ਕਉ ਇੱਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ ਨਾਉ ਨਿਤ ਨਾਮ ਨਿਧਾਨ ਇੱਕ ਠਾਓ ਨਾਈ ਠਾਈ ਇੱਕ ਠਾਈ ਤਉ ਬਾਰ ਕੈਠੇ ਜਾਇਓ ਜੋ ਪਾਉ ਬਾਰ ਕੈਠੇ ਜਾਇਓ ਏਕੋ ਅਨਕ ਭਾਂਤ ਕਰ ਸਾਜੀ ਬਪਰ ਕਰ ਚਾਇਓ ਕਉ ਨਾਨਕ ਭਰਮ ਗੁਰ ਕੋਈ ਐ ਤੈ ਤਤ ਮਿਲਾਇਓ ਗੌੜੀ ਮਹੱਲਾ ਪੰਜਵਾ ਔਖ ਕਟੈ ਦਿਨ ਸਹਿ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾਟ ਇਹਾ ਖਾਟ ਚਲੋ ਹਰਲਾ ਹਾਇਆ ਗਿਆ ਬਸਨ ਸੁਹੇਲਾ ਇਹ ਸੰਸਾਰ ਵਿਕਾਰ ਸਹਿ ਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਸਹਿ ਜਗਾ ਪੀਆ ਵੇ ਰਸ ਕਥਕ ਤਤਨ ਜਾਣੀ ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਮਸੇਰਾ ਨਿਕਰ ਮਹਿਲ ਪਾਵ ਸੁਖ ਸਹਿਜੇ ਬਾਹਰ ਨ ਹੋਏ ਗੋ ਪੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂੜੇ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰਹਿ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬਹੁ ਭਾਤੀ ਛੋਡ ਹੈ ਕਤੂ ਨਾਈ ਏਕ ਬਾਤ ਸੁਣ ਤਾ ਕੀ ਓਤਾ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮਹਿ ਤਿਰ ਤੇ ਧੀਰਜ ਪਾਇਆ ਸੰਤੀ ਮੰਤ ਦੀਓ ਮਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਪੰਚ ਜੀਤ ਲਏ ਹੋਏ ਮਹਾਂਬਿਕਾ ਦੀ ਸਹਿਸ ਹੋਏ ਲੀ ਬਾਣੀ ਕਹੁ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗੌੜੀ ਮਹੱਲਾ ਪੰਜਵਾ ਹੋ ਅਵਿਨਾਸੀ ਰਾਇਆ ਨਿਰਭਉ ਸੰਗਤ ਮਾਰੇ ਬਸਤੇ ਹੋ ਡਰਨ ਕਹਤੇ ਆਇਆ ਇਹੋ ਡਰਨ ਕਾਹਤੇ ਆਇਆ ਰਹਾ ਏਕ ਮਹਿਲ ਤੂੰ ਹੋਏ ਅਫਾਰੋ ਏਕ ਮਹਿਲ ਨੇ ਮਾਨੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨੋ ਏਕ ਮਹਿਲ ਤੂੰ ਪੰਡਿਤ ਬਖਤਾ
ਏਕ ਮਹਿਲ ਖਲਹੁਤਾਉ, ਏਕ ਮਹਿਲ ਤੂੰ ਸਭ ਕਿਛ ਗ੍ਰਹਜ, ਏਕ ਮਹਿਲ ਕਛੂ ਨ ਲੇਤਾਉ। ਕਾਠ ਕੀ ਪੁੱਤਰੀ ਕਾਹ ਕਰੈ ਬਪਰੀ, ਇਕ ਲਾਵਣ ਹਾਰੋ ਜਾਣੈ, ਜੈਸਾ ਭੇਖ ਕਰਾਵੈ ਬਾਜੀ ਗਰ, ਉਹ ਤੈਸੋ ਹੀ ਸਾ ਜਾਣੈ। ਅਨਕ ਕੋਠਰੀ ਬਹੁਤ ਪਹਾਤ ਕਰੀ, ਆਪ ਹੋਆ ਰਖਵਾਰਾਉ, ਜੈਸੇ ਮਹਿਲ ਰਾਖੈ ਤੈਸੇ ਰਹਿਣਾ। ਕਿਹਾ ਇਹੋ ਕਰੈ ਵਿਚਾਰਾਓ, ਜਿਨ ਕਿਚਕੀ ਆਓ ਰਸੋਈ ਜਾਣਾ, ਜਿਨ ਇਹ ਸਭ ਬਿਦਸਾਜੀ, ਕਹੋ ਨਾਨਕ ਪਰਮਪੁਰ ਸਵਾਮੀ ਕੀਮਤ ਆਪਣਾ ਕਾਜੀ। ਗੌੜੀ ਮੁਹੱਲਾ ਪੰਜਵਾਂ। ਛੋੜ ਛੋੜ ਰਹਿ ਵਿਖਿਆ ਕੇ ਰਸੁਆਵਰ, ਜਰਾਸ਼ੋ ਬਾਬਰ ਗਾਬਰ ਜਿਉਂ ਕੇ ਰੱਖੈ, ਹਰ ਹਰਿਓ ਹਰਿ ਆਇਓ ਪਸ਼ੂਆ ਰਾਓ। ਜੋ ਨਾ ਜਾਣਾ ਹੈ ਜੋ ਜਾਣਾ ਹੈ ਤੂੰ ਆਪਣੇ ਕਾਜੈ, ਸੋ ਸੰਗ ਨਾ ਚੱਲੈ ਤੇਰਾ ਤਸੂਆ। ਨਾਂਗੋ ਆਇਆ ਨਾਂਗ ਸਦਾਸੀ, ਫੇਰ ਫੇਰਿਓ ਕਾਲ ਅਰ ਗਰਸੂਆ, ਫੇਕ ਫੇਕ ਕੇ ਕੁਸੁਮ ਕੀ ਲੀਲਾ, ਰਾਜ ਮਾਤਰ ਹੂੰ ਲਓ ਹਸੂਆ। ਜੀਦਤ ਡੋਰ ਦਿਨਸ ਅਰੈਣੀ, ਜੀਆ ਕੋ ਕਾਜ ਨਕੀਨੋ ਕਛੂਆ, ਕਰਤ ਕਰਤ ਇਵੀ ਬਿਰਧਾਨੋ, ਹਾਰਿਓ ਉਕ ਤੇ ਤਨ ਕੀ ਨਸੂਆ, ਜੋ ਮੋਹੇ ਉਨ ਮੋਹਣੀ ਬਾਲਾ, ਉਨ ਤੇ ਘਟੈ ਨਾਹੀ ਰੁਚ ਚਸੂਆ। ਜਗ ਐਸਾ ਗੁਰ ਮਨਹ ਦੁਖਾਇਓ, ਤੋ ਸਰਨ ਪਰਿਓ ਤਜ ਗਰਬਸੂਆ, ਮਾਰਗ ਪ੍ਰਭ ਕੋ ਸੰਤ ਮਿਲਾਇਓ, ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ। ਗੌੜੀ ਮੁਹੱਲਾ ਪੰਜਵਾਂ। ਤੁਝ ਬਿਨ ਕਵਣ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਦਹਰਾ ਰਹਾਉ, ਅੰਤਰ ਕੀ ਬੇਤਮ ਹੀ ਜਾਨੀ, ਤੁਮ ਹੀ ਸਜਨ ਸੁਹੇਲੇ, ਸਰਬ ਸੁੱਖਾ ਮੈਂ ਤੁਸਤੇ ਪਾਏ, ਮੇਰੇ ਠਾਕੁਰ ਅਗਮ ਤੋਲੇ, ਵਰਣ ਸਾਕੋ ਤੁਮਰੇ ਰੰਗਾ, ਗੁਣ ਦਾਨ ਸੁਖਦਾਤੇ, ਅਗਮ ਗੋਚਰ ਪ੍ਰਭ ਨਸੀ, ਪੂਰੇ ਗੁਰ ਤੇ ਜਾਤੇ। ਭਰਮ ਪਉ ਕਾਟ ਕੀਏ ਨਹਿ ਕੇਵਲ, ਜਪ ਤੇ ਹੋ ਮੈਂ ਮਾਰੀ, ਜਨ ਮਰਨ ਕੋ ਚੁੱਕੋ ਸਹਿਸਾ, ਸਾਧ ਸੰਗਤ ਦਰਸਾਰੀ, ਚਰਨ ਪਖਾਰ ਕਰੋ ਗੁਰ ਸੇਵਾ, ਬਾਲ ਜਾਉ ਲਖਬੇਰੀ ਬਰੀਆ, ਜੇ ਪ੍ਰਸਾਦ ਭੋਜਲ ਤਰਿਆ, ਜਨ ਨਾਨਕ ਪ੍ਰੇ ਸੰਗ ਮਰੀਆ। ਗੌੜੀ ਮੁਹੱਲਾ ਪੰਜਵਾ। ਗੌੜੀ ਮੁਹੱਲਾ ਪੰਜਵਾ। ਤੁਝ ਬਿਨ ਕਮ

ਸਰਮਾਇਆ ਠਾਕੁਰ ਤੇਰੀ ਦੋਹੀ ਪਤਿਤ ਪਾਵਨ ਠਾਕੁਰ ਨਾਮ ਤੁਮਰਾਉ ਸੁਖਦਾਈ ਨਿਰਮਲ ਸੀਤਲੋਹੀ ਗਿਆਨ ਤਿਆ ਨਾਨਕ ਵਡਿਆਈ ਸੰਤ ਤੇਰੇ ਸਿਉਂਗਲ ਗਲੋਈ ਗੌੜੀ ਮਹੱਲਾ ਪੰਜਵਾ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਤੀਆ ਰਹਾਉ ਅਨਕ ਜੋ ਜਨਮ ਬਹੁ ਜੋਨੀ ਪ੍ਰਮਿਆ ਬਾਹਰ ਬਹੁਰ ਦੁਖ ਪਾਇਆ ਤੁਮਰੀ ਕਿਰਪਾ ਤੇ ਮਾਨੁੱਖ ਦੇਹ ਪਾਈ ਹੈ ਦੇਹ ਦਰਸ ਹਰੜਾਇਆ ਸੋਈ ਹੋਵਾ ਜੋਤ ਪਹਾੜਾ ਅਵਰਣਾ ਕਿਨਹੀ ਕੀਤਾ ਤੁਮਰੇ ਭਾਣੇ ਭਰਮ ਮੋਹੇ ਮੋਹਿਆ ਜਾਗਤ ਨਾਹੀ ਸੁਤਾ ਬਿਨੋ ਸੁਣੋ ਤੁਮ ਪ੍ਰਾਣ ਪਤ ਪਿਆਰੇ ਕਿਰਪਾ ਨਿ ਦਿਆਲਾ ਰੱਖ ਲਿਓ ਪਿਤਾ ਪਰਮੇਲੇ ਮੇਰੇ ਅਨਾਥ ਕਰ ਪ੍ਰਤਪਾਲਾ ਜਿਸਨੂੰ ਤੁਮੈਂ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਧੂਰ ਦੇਹੋ ਸੰਤਨ ਕੀ ਸੁਖ ਨਾਨਕ ਕੇ ਹੋ ਬਚਾਏ ਗੌੜੀ ਮਹੱਲਾ ਪੰਜਵਾ।

ਨਿਰਮਲੇ ਨਾਨਕ ਹਰ ਧਨ ਖਟਿਆ ਰਾਜੋ ਬਨ ਅਵਧ ਜੋਦੀ ਸਹਿ ਸਭ ਕਿਸ ਯੁਗ ਮੈਂ ਕਾਟਿਆ ਨਾਮ ਦਾਨ ਸਾਧ ਨਵਤਨ ਨਿਰਮਲ ਇਹੋ ਨਾਨਕ ਹਰ ਧਨ ਖਟਿਆ ਗੌੜੀ ਮਹੱਲਾ ਪੰਜਵਾ ਜੋਗ ਜੁਗਤ ਸੁਣਿਆਇਓ ਗੁਰ ਤੇ ਮੋਹ ਕੋ ਸਤਿਗੁਰ ਸ਼ਬਦ ਬੁਝਾਇਓ ਰਹਾਉ ਨੌ ਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜੇ ਹੋਏ ਕੰਕਾਰ ਆਓ ਪੰਜ ਚੇਲੇ ਮਿਲ ਭਏ ਕਿੱਤਾ ਇਕ ਸਕੈ ਸਾ ਵਸ ਭਏ ਵਸ ਇਸ ਕੈ ਵਸ ਕੀਏ ਦਸ ਬੈ ਰੰਗ ਆਗਿਆਕਾਰੀ ਤਮ ਨਿਰਮਲ ਜੋਗੀ ਥੀਵੇ ਭਰਮ ਜਰਾਏ ਚਰਾਈ ਵਿਭੂਤਾ ਪੰਚ ਏਕ ਕਰਮ ਵੇਖਿਆ ਸੁਖ ਸਹਿਜ ਸੁਖ ਸੋ ਕਿਨੀ ਭਗਤਾ ਭੁਗਤਾ ਜੋ ਠਾਕੁਰ ਮਸਤਕ ਲਿਖਿਆ ਜਹ ਭਾਉ ਨਾਹੀ ਤਹ ਆਸਨ ਬਾਧਿਓ ਸਿੰਘੀ ਅਨਹਦ ਬਾਣੀ ਤੁਹੀਨ ਤਤ ਨਿਰੰਜਨ ਤਤ ਵਿਚਾਰ ਡੰਡਾ ਕਰ ਰੱਖਿਓ ਜੁਗਤ ਨਾਮ ਨਭਾਣੀ ਜੁਗਤ ਨਾਮ ਨਭਾਣੀ ਐਸਾ ਜੋਗੀ ਸਤਿਗੁਰ ਭਾਗੀ ਭੇਟੈ ਮਾਇਆ ਕੀ ਬੰਧਨ ਕਟੈ ਸੇਵਾ ਪੂਜ ਕਰੋ ਤਿਸ ਮੂਰਖ ਕੀ ਨਾਨਕ ਤਿਸ ਭਗ ਚਾਟੈ ਗੌੜੀ ਮਹੱਲਾ ਪੰਜਵਾ ਅਨੂਪ ਪਦਾਰਥ ਨਾਮ ਸੁਣਹੁ ਸਗਲ ਧਿਆਇ ਲੈ ਮੀਤਾ ਹਰ ਔਖਤ ਜਾਕੁ ਗੁਰ ਦੀ ਆਵਤਾ ਕੇ ਨਿਰਮਲ ਚੀਤਾ ਰਾਉ ਅੰਗੀਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ ਭ੍ਰਮਕੀ ਜਾਲੀ ਤਾਕੀ ਕਾਟੀ ਜਾਕੁ ਸਾਧ ਸੰਗਤ ਵਿਸਵਾਸਾ ਤਾਰੀਏ ਰੇ ਭਾਉ ਜਲ ਤਾਰੂ ਬਿਖੜਾ ਬੋਧ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਨਾਮ ਖਜਾਨਾ ਭਗਤੀ ਪਾਇਆ ਮੰਤਰ ਤਿਪਤ ਗਾਏ ਨਾਨਕ ਹਰ ਜੀਓ ਤਾਕੋ ਦੇਵੈ ਜਾ ਕੋ ਹੁਕਮ ਮਨਾਏ ਗੌੜੀ ਮਹੱਲਾ ਪੰਜਵਾ ਦਇਆ ਮਇਆ ਕਰ ਪ੍ਰਾਣ ਪਾਤ ਮੋਰੇ ਮੋਹੇ ਨਾਥ ਸਰਨ ਪ੍ਰਤੋਰੀ ਅੰਧ ਕੂ ਮੈਂ ਹਾਥ ਦੇ ਰਾਖੋ ਕਛੁ ਸਿਆਣ ਉਕਤ ਨ ਮੋਰੀ ਰਾਉ ਕਰਨ ਕਰਾਵਣ ਸਭ ਕਿਛ ਤੁਮਹੀ ਤੁਮ ਸਮਰੱਥ ਨਾਹੀ ਅਨ ਹੋਰੀ ਤੁਮਰੀ ਗਾਤਮ ਤੁਮਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ਆਪਣੇ

ਸੰਤਨ ਕੈ ਸੰਗ ਸੰਗੋਰੀ ਗੌੜੀ ਮਹੱਲਾ ਪੰਜਾਬ ਹਰ ਤੁਮ ਹਰ ਸੇਤੀ ਰਾਤੇ ਸੰਤੋ ਨਿਭਾਹੇ ਲੇਹੋ ਮੋਕੋ ਪੁਰਖ ਵਧਾਤੇ ਉਹ ਪਹੁੰਚਾਵੋ ਦਾਤੇ ਰਾ ਤੁਮਰਾ ਮਰਮ ਤੁਮ ਹੀ ਜਾਂਦੇ ਆ ਤੁਮ ਪੂਰਨ ਪੁਰਖ ਵਧਾਤੇ ਰਾਖਣ ਸਰਨਨਾਥ ਦੀਨ ਕਉ ਕਰੋ ਹਮਾਰੀ ਗਾਤੇ ਤਰਨ ਤਾ ਸਾਗਰ ਬੋਹਿਤ ਚਰਨ ਤੁਮਾਰੇ ਤੁਮ ਜਾਨੋ ਆਪਣੇ ਆਪਣੀ ਪਾਤੇ ਕਰ ਕਿਰਪਾ ਜਿਸ ਰਾਖੈ ਸੰਗੇ ਤੇ ਤੇ ਪਾਰ ਪਰਾਤੇ ਈਤ ਉਤ ਉਤ ਪ੍ਰਭ ਤੁਮ ਸਮਰੱਥਾ ਸਭ ਕਿਸ ਤੁਮਰੈ ਖਾਤੇ ਐਸਾ ਨਿਧਾਨ ਦੇਹੋ ਮੋਕੋ ਹਰ ਜਨ ਚਲੈ ਹਮਾਰੇ ਸਾਥੇ ਨਿਰਗੁਣ ਯਾਰੇ ਕੋ ਗੁਣ ਕੀਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨ ਕਰ ਭੇਟੇ ਮਨ ਤਨ ਸੀਤਲ ਤ੍ਰਾਪੇ ਗੌੜੀ ਮਹੱਲਾ ਪੰਜਾਬ ਸਹਿ ਸਮਾਇਓ ਦੇਵੋ ਮੋਕੋ ਸਤਿਗੁਰ ਭਏ ਦਿਆਲ ਦੇਵ ਰਾਓ ਕਾਮ ਜੇਵਰੀ ਕੀ ਉਦਾਸ ਰਹੋ ਸੰਤਨ ਟਹਿਲਾਇਓ ਏਕ ਨਾਮ ਕੋ ਥਿਓ ਪੁਜਾਰੀ ਮੋਕੋ ਚਰਜ ਗੁਰਹਿ ਦਿਖਾਇਓ ਭਇਓ ਪ੍ਰਗਾ ਸਰਬ ਉਜਿਆਰਾ ਗੁਰ ਗਿਆਨ ਮਨ ਪ੍ਰਗਟਾਇਓ ਗੁਰ ਗਿਆਨ ਮਨ ਹੈ ਪ੍ਰਗਟਾਏ ਪ੍ਰਗਟਾਇਓ ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ ਮਨ ਭੈ ਠਹਿਰਾਇਓ ਮਨ ਮਾਨ ਸਰਬ ਸੁਖ ਪਾਏ ਦੁਖ ਹੈ ਠਾਉ ਗਵਾਇਓ ਜੋ ਪ੍ਰਸੰਨ ਭਏ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਨਾ ਕਿਛ ਆਵਤ ਨਾ ਕਿਛ ਜਾਵਤ ਸਭ ਖੇਲ ਕੀਓ ਹਰ ਰਾਇਓ ਕਹੋ ਨਾਨਕ ਅਗਮ ਗਮ ਹੈ ਠਾਕੁਰ ਭਗਤ ਟੇਕ ਹਰ ਨਾਇਓ ਗੌੜੀ ਮਹੱਲਾ ਪੰਜਵਾ ਪਾਰ ਬ੍ਰਹਮਪੂਰਨ ਪਰਮੇਸ਼ਰ ਮਨ ਤਾਕੀ ਉਡ ਗਹਿਜਾ ਰੇ ਜਿਨ ਧਾਰੇ ਖੰਡ ਬ੍ਰਹਿਮੰਡ ਖੰਡ ਹਰ ਤਾਕੂ ਨਾਮ ਜਪੀਜਾ ਰੇ ਰਾਮ ਮਨ ਕੀ ਮਤ ਆਗੋ ਹਰ ਜਨ ਹੁਕਮ ਬੋਝ ਸੁਖ ਪਾਈਆ ਰੇ ਜੋ ਪ੍ਰਭ ਕਰੈ ਸੋਈ ਭਲ ਮਨ ਸੁਖ ਦੁਖ ਉਹੀ ਧਿਆਈਆ ਰੇ ਕੋਈ ਪਤਤ ਉਧਾਰੇ ਖਿੰਨ ਮਹਿ ਕਰਤੇ ਬਾਰਨ ਲਾਗੈ ਰੇ ਦੀਨ ਦਿਆਲ ਦੁਖ ਭੰਜਨ ਸਵਾਮੀ ਜਿਸ ਦੇਵੈ ਸਹਿ ਨਵਾਜੈ ਰੇ ਸਭ ਕੋ ਮੀਤ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦਿੰਦੇ ਤੋੜ ਨਹੀਂ ਤਿਸ ਨਾਹੀ ਤਿਸ ਦਿੰਦੇ ਤੋੜ ਨਹੀਂ ਨਾਹੀ ਤਿਸ ਕਰਤੇ ਪੂਰ ਰਹੋ ਰਤਨਾਗਰ ਰੇ ਜਾਚਕ ਜਾਚੈ ਨਾਮ ਤਿਰ ਸਵਾਮੀ ਘਟ ਕਰੰਤਰ ਸੋਈ ਰੇ ਨਾਨਕ ਦਾਸ ਦਾ ਕੀ ਸਰਨਾਈ ਜਾਤੇ ਬ੍ਰਿਥਾ ਨਾ ਕੋਈ ਰੇ ਗੌੜੀ ਮਹੱਲਾ ਪੰਜਵਾ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਕਬੂ ਨਮ ਨੂੰ ਵਿਸਾਰੇ ਹੀ ਆਓ ਆ ਸਰਬ ਸੁਖਦਾਤਾ ਸਗਲ ਘਟਾ ਪ੍ਰਤਪਾਰੇ ਰਹਾਓ ਮਹ ਕਸ਼ਟ ਕਟੈ ਕਿਨ ਪੀਤਰ ਰਸਨਾ ਨਾਮ ਚਤਾਰੇ ਸੀਤਲ ਸਾਧ ਸੁਖ ਹਰ ਚਰਨ ਸਰਣੀ ਜਲਤੀ ਅਗਨ ਨਿਵਾਰੇ ਗਰਗ ਕੁੰਡ ਨਰਕ ਤੇ ਰਾਖੈ ਭਾਵ ਜਲ ਪਾਲ ਉਤਾਰੇ ਚਰਨ ਕਮਲ ਰਾਧਤ ਮਨ ਵਹਿ ਜਪ ਜਮਕੀ ਤਾਸ ਉਤਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਉੱਚਾ ਅਗਮ ਪਾਰੇ ਗੁਣ ਗਾਵ ਧਿਆਵ ਸੁਖ ਸਾਗਰ ਜੁਗਾ ਜਨਮ ਨ ਹਾਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਾ ਕਿਰਪਾ ਪੁਨੋ ਨਾਮ ਦੀ ਜੈ ਨਾਨਕ ਸਤਿਬਲੇ ਹਾਰੇ ਰਾਗੌੜੀ ਚੇਤੀ ਮਹੱਲਾ ਪੰਜਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਸੀਤ ਜਨਮ ਇਹੋ ਰਤਨ ਨਿਰਮੋਲਕ ਸਾਧਸੰਗ ਜਪ ਇੱਕ ਕਿਨਾਰ ਰਾਉ ਸੁਤ ਸੰਪਤ ਅਨਕ ਬਨਤਾ ਵਿਨੋਦ ਛੋੜ ਗਏ ਬਰੋਗ ਭੋਗ ਐਵਰ ਗੈਵਰ ਰਾਜ ਰੰਗ ਤਿਆਗ ਚਲੇ ਹੋਇ ਮੂੜ ਨੰਗ ਚੂਆ ਚੰਦਨ ਦੇਹ ਫੂਲਿਆ ਸੋ ਤਨ ਧਰ ਸੰਗ ਰੂਲਿਆ ਮੋਹੇ ਮੋਹਿਆ ਜਨ ਹਦੂਰ ਹੈ ਕਹੋ ਨਾਨਕ ਸਦਾ ਹਦੂਰ ਹੈ ਗੌੜੀ ਮਹੱਲਾ ਪੰਜਵਾ ਮਨ ਮਰੈ ਮਨ ਧਰ ਤਰਬੇ ਹਰਨਾਮ ਨੋ ਸਗਲ ਲਹਿਰ ਸੰਸਾਰ ਸੰਸਾਰ ਗੁਰਬੋਹਿਤ ਪਾਰ ਗ੍ਰਾਮ ਰਾਮ ਕਲਕਾਲ ਅੰਧਿਆਰੀਆ ਗੁਰ ਗਿਆਨ ਦੀਪ ਕੁਜਿਆਰਿਆ ਬਿਕ ਬਿਕਿਆ ਪਸਰੀ ਅਤ ਘੜੀ ਬੁਰੇ ਜਪ ਜਪ ਹਰ ਗੁਨੀ ਗਿਆਨ ਦੀਪਕ ਪਾਰਿਆ ਪਾਰਿਆ ਬਿਖ ਬਿਖਿਆ ਪਸਰੀ ਅਤਕਣੀ ਉਬਰੇ ਜਪ ਜਪ ਹਰ ਗੁਨੀ ਮਤ ਮਾਰੂ ਮਾਇਆ ਸੋਇਆ ਗੁਰੂ ਕੀ ਭੇਟਤ ਭਰਮ ਖੋਇਆ ਕਉ ਨਾਨਕ ਏਕ ਧਿਆਇਆ ਕਟਕਟ ਨਦਰੀ ਆਇਆ ਗੌੜੀ ਮਹੱਲਾ ਪੰਜਵਾ
दीवान हमारो तू ही एक सेवा थारी ग्रह टेक रहाओ अनक जुगत नहीं पाया गुर चाकर लै लाया मारे पंच बखा दिया गुर कृपा ते दर्शा दिया बख्शीस वजो एक वजो मिल नाम एक नाम सुख सहज आनंद विश्राम प्रभ के चरण चाकर सहले प्रभ की चाकर से भले नानक तिन मुख उजले गौड़ी महला पंजवा जियरे ओला नाम का अवर जी कर्ण कराव नू थिन मह पाओ है जाम कराओ अवर जत नहीं पाई है बड़े पहागर त्याई है लाख हेक मती जानी है आगे तिल नहीं मानी है अहंग बुद्ध कर्म कंबावणे ग्रह बालू नीर वह बहावणे प्रभ कृपाल कृपा कराए नानक नानक नाम नानक साधु संग मिलाए गौड़ी महला पंजवा बारणै बलिहारणै लखबरिया नाम हो नाम सब को प्राण दरिया राव करण करावण तू ही एक जी जंत की तू ही टेक राजोम प्रभ तू तनी तू निर्गुण तू सरगुणी हाँ तुम रखे गुर कृपा ते को लखे जिंतर जामी प्रभ सुजान नानक तकी है तू ही तान गौड़ी महला पंजवा हर हर हर हरा दिया संत संग हर मनमसै भरम मोह पाओ साधिया राहे वेद पुराण सिमरत भने सब ऊच ब्रजत जन सुनई सगल अष्ट सगल स्थान पैपीत चीन राम के राम सेवक पै रहत कीन लख चौरासी जौन प्रह गोविंद लोक नहीं जन मराए बुद्ध बल बुद्ध सियाणप हुमें रही साध हर साध शरण नानक गही गौड़ी महला पंजवा मर राम नाम गुण गाय रे नित नीत नीत नित रसीवियाय हसा सा सर त्याय रे राव संत संग हर मन सह दुख दर्द अनेरा भ्रम नसाय सुन प्रसाद हर जपिया सोजन दुख न व्यापिया व्यापिया सोजन दुख न व्यापिया जाको गुर मंत्र जाको गुर हर मंत्र दे सुबरिया माया अगन ते नानक कहो प्रमया कर मेरे मन तन बस नाम हर गौड़ी महला पंजवा रसना गोविंद एक नाम इहा सुख आनंद कणा आगे जी कै संग काम रहाओ कटिया तेरा अहंग रोग तू गुर प्रसाद कर राजोग हर जस दीने सर्जन जन चाकिया ताकि तृष्ण लातिया तू हर विश्राम नित माया सो कहो बहुन कति ताया हर हर नाम जाको गुरदिया नानक ताको भया गया गौड़ी महला पंजवा सो को जाको बिसरा राम नाम ताहू को पीर साध संग मिल हर वैसे गुणी गही रहाओ जाको गुरमुख हृदय बुद्ध ताकै कर तल नाम निज सिद्ध जो जानै हर प्रभ तनी किछ नाही ताकि कमी करण हर पछाड़िया सर्व सुख रंग माणिया हर धन जाकै ग्रह वसै कहु नानक तिन संग दुख नसाए गौड़ी महला पंजवा गर्भ बड़ो मूल इतनो रहण नहीं गुर इतनो राव बे बेबजत बेद संत वाहो स्यों रेतनो बेत रहाओ बेबरजत बेद संतना आहू स्यों रे हितनो हार दारे साध संग कृपा निध मैं नितनो गौड़ी महला पंजवा गर्भ बड़ो मूल इतनो रह नहीं

ਫਰਨ ਪਰਨ ਸੰਪੂਰਨ ਨਾਗ ਚਰਨ ਕਮਲ ਰੰਗ ਰਿਤਨਾਉ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਦਿਤਨਾਉ ਗੌੜੀ ਮਹੱਲਾ ਪੰਜਵਾ ਮੋਹਿ ਦਾਸਰੋ ਠਾਕੁਰ ਕਹੋ ਧਾਨ ਪ੍ਰਭ ਕਾ ਕਰ ਨਾਉ ਰਹਾਇ ਸੋ ਹੈ ਰੇ ਖਸਮ ਮਾਰਾ ਕਿਨ ਮੈਂ ਸਾਧ ਸਵਾਰਨ ਹਾਰਾ ਕਾਬ ਧਨ ਪ੍ਰਭ ਕਾ ਖਾਣਾ ਰਹਾਓ ਐਸੋ ਹੈ ਰੇ ਖਸਮ ਮਾਰਾ ਕਿਨ ਮੈਂ ਸਾਸ ਵਾਰਨ ਹਾਰਾ ਕਾਮ ਕਰੀ ਜੇ ਠਾਕਰ ਭਾਵਾ ਗੀਤ ਚਰਤ ਪ੍ਰਭ ਕੇ ਗੁਣ ਗਾਵਾ ਸਨ ਪ੍ਰਯੋ ਠਾਕੁਰ ਵਜੀਰਾ ਤਿਨ ਦੇਖ ਕਰੀ ਜੇ ਠਾਕੁਰ ਭਾਵਾ ਗੀਤ ਚਰਤ ਪ੍ਰਭ ਕੇ ਗੁਣ ਗਾਵਾ ਸਨ ਪ੍ਰਯੋ ਠਾਕੁਰ ਵਜੀਰਾ ਤਿਨ ਦੇਖ ਮੇਰਾ ਮਨ ਧੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗੈ ਲਾਗਾ ਕਾਰਾ ਗੌੜੀ ਮਹੱਲਾ ਪੰਜਵਾ ਹੈ ਕੋਈ ਐਸੋ ਹੋਮਾ ਤੋਰੈ ਇਸ ਮਿੱਠੀ ਤੇ ਇਹੋ ਮਨ ਹੋ ਰਹਿ ਰਹਾਓ ਅਗਿਆਨ ਭਇਆ ਗਿਆਨੀ ਮਨੁੱਖ ਭਇਆ ਜੋ ਨਾਹੀ ਹੱਸ ਲੋ ਰਹਿ ਰਹਿਣ ਅੰਧਾਰੀ ਕਰਿਆ ਕਵਣ ਜੁਗਤ ਜਿਤ ਭੋ ਰਹਿ ਭਰਮ ਤੋਂ ਹਾਰਿਆ ਅਨਕ ਵਿਧੀ ਕਰ ਟੋਰੈ ਕਉ ਨਾਨਕ ਕਿਰਪਾ ਭਈ ਸਾਧ ਸੰਗਤ ਨਿਧ ਮੋਰੈ ਗੌੜੀ ਮਹੱਲਾ

ਆਸਰਾ ਪ੍ਰਾਣ ਸੁਖ ਦਾਤਾ ਸੋ ਦਿਨ ਜਾਤ ਜਾਇਰਾ ਏਕਾ ਨੈਣ ਕੇ ਪਾਹੁਣ ਤੁਮੇ ਆਈ ਬਹੁ ਜੁਗ ਆਸ ਬਿਤਾਈ ਗ੍ਰਹਿ ਮੰਦਰ ਸੰਪੈ ਜੋ ਦਿਸੈ ਜੋ ਤਰਵਰ ਕੀ ਛਾਈ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ

ਕਰ ਹੋ। ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਵਿਚਾਰ ਨਾਨਕਾ ਭਗਤ ਪ੍ਰੈ ਹੋ। ਗਾਉੜੀ ਮਹੱਲਾ ਪੰਜਵਾ ਗੁਣ ਕੀਰਤ ਨਿਧ ਮੋਰੀ ਰਹਾਓ। ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਤੋਰੀ ਤੂੰ ਹੀ ਮਾਨ ਤੂੰ ਹੀ ਧਨ ਤੂੰ ਹੀ ਪਤ ਤੂੰ ਹੀ ਪ੍ਰਾਣ ਗੁਰ ਤੂਟੀ ਲਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਹ ਤੂੰ ਹੀ ਸੁਣ ਹੈ ਨਾਨਕ ਨੇਰ ਨੇਰੀ। ਗਾਉੜੀ ਮਹੱਲਾ ਪੰਜਵਾ ਮਾਤੋ ਹਰ ਰੰਗ ਮਾਤੋ ਰਹਾਓ। ਉਹੀ ਪੀਓ ਉਹੀ ਖੀਓ ਗੁਰੈ ਦਿਓ ਆਨ ਕੀਓ ਆਹੂ ਸਿਉ ਮਰ ਰਾਤੋ। ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੁਚਾ ਮਨ ਉਹ

ਪੌੜੀ ਮਾਲਵਾ ਮਹੱਲਾ ਪੰਜਵਾਂ ਇੱਕ ਓਮਕਾਰ ਸਤਿਗੁਰੂ ਪ੍ਰਸਾਦ ਹਰ ਨਾਮ ਲੇਹੋ ਮੀਤਾ ਲੇਹੋ ਆਗੈ ਬੇਖਮ ਪੰਥ ਪਹਿਰਾਨ ਰਹਾਓ ਸੇਵਤ ਸੇਵਤ ਸਦਾ ਸੇਵ ਤੇਰਾ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧਕੀ ਹੋ ਕਾਟੀਐ ਜਮ ਜਾਲ

ਨਿਰਭਏ ਗੌੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਤਿਆਗੋ ਮੈਂ ਗੁਰਮਨ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦ ਆਗਿਓ ਰਹਾਓ।

ਗਯੋ ਬਾਸ ਬਾਸਰੀ ਏਕਾ ਸਵਾਮੀ ਉਦਿਆਨ ਦ੍ਰਿਸ਼ਟਾ ਗਯੋ ਨਿਰਭਉ ਭਏ ਸੰਤ ਪ੍ਰਮ ਡਾਰਿਓ ਪੂਰਨ ਸਰਭਾਗਿਓ ਜੋ ਕਿਚ ਕਰਤਾ ਏ ਕਾਰਨ ਕੀਨੋ ਮਨ ਬੁਰੋ ਨ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕਹਿ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਨਾਗਿਓ ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁਖ ਨ ਲਾਗਿਓ ਗੌੜੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਿਗੁਰ ਸਭ ਸਮਾਇਆ ਰਹਾਓ ਲਾਥੀ ਭੂਖ ਤ੍ਰਿਸ਼ਨਾ ਸਭ ਲਾਥੀ ਚਿੰਤਾ ਸਗਲ ਵਿਸਾਰੀ ਕਰਮਸਤਕ ਗੁਰ ਪੂਰੈ ਥਰਿਓ ਮਨ ਜੀਤੋ ਜਗ ਸਾਰੀ ਤ੍ਰਿਪਤ ਗਾਏ ਰਹੇ ਹਿਰਦੇ ਅੰਤਰ ਤ੍ਰਿਪਤ ਗਾਏ ਰਹੇ ਹਿਰਦੇ ਅੰਤਰ ਡੋਲਣ ਤੇ ਸਭ ਚੁਬ ਚੁੱਕੇ ਖੁੱਟ ਖਜਾਨਾ ਖੁੱਟ ਖਜਾਨਾ ਸਤਿਗੁਰ ਦੀ ਆ ਤੋਟ ਨਹੀਂ ਸੇ ਮੁਕੇ ਅਚਰਜ ਏਕ ਸੁਣੋ ਰੇ ਭਾਈ ਗੁਰ ਐਸੀ ਬੂਝ ਬੁਝਾਈ ਲਾਹੇ ਪਰਦਾ ਠਾਕੁਰ ਜਾਓ ਭੇਟਿਓ ਤੋ ਬਿਕਸੀ ਸਾਤ ਪਰਾਈ ਕਹਿਓ।

ਸਤ ਸਿਮਰਤ ਵੇਦ ਵਿਚਾਰੇ ਮਹਾਂਪੁਰਖਨ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨਕ ਨੂੰ ਲਹਿਆ ਤੀਨ ਭਵਨ ਕੀ ਲਖਮੀ ਜੋਰੀ ਬੂੜਤ ਨਾਹੀ ਲਹਿਰੇ ਬਿਨ ਹਰ ਭਗਤ ਕਹਾਂ ਥਿਤ ਪਾਵੈ ਪ੍ਰਤੋ ਪਹਿਰੇ ਪਹਿਰੇ ਅਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨਾ ਕਾਮ ਜਲਤੋ ਜਲਤੋ ਕਭੂ ਨਾ ਬੂਜਤੋ ਸਗਲ ਬ੍ਰਿਥੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹ ਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਵਾਰੈ ਨਾਨਕ ਜਨ ਕੀ ਧੂੜਾ ਗੌੜੀ ਮਾਲਾ ਮਹੱਲਾ ਪੰਜਵਾ ਮੋਕੋ ਇਹ ਬਿਦ ਕੋ ਸਮਝਾਵੈ ਕਰਤਾ ਹੋਏ ਜਿਨਾ ਵੈ ਰਹਾਉ ਅਣਜਾਣਤ ਕਿਛ ਇਨਾਇ ਕਮਾਨੋ ਜਪ ਤਪ ਕਛੂ ਨਾ ਸਾਧਾ ਦਹ ਦਿਸ ਲੈ ਇਹ ਮਨ ਦਵਰਿਓ ਕਵਨ ਕਰਮ ਕਰਬਾਦਾ ਮਨ ਤਨ ਧਨ ਭੂਮ ਠਾਕੁਰ ਕਾ ਮਨ ਤਨ ਭੂਮ ਠਾਕੁਰ ਕਾ ਹਉ ਇਸ ਕਾ ਇਹੋ ਮੇਰਾ ਪਰਮ ਮੋਹ ਕਛ ਸੂਜਸ ਨਾਹੀ ਇਹ ਪੈਖਰ ਪਏ ਪੈਰਾਉ ਤਬ ਇਹੋ ਕਹਾ ਕਮਾਮਨ ਪਰਿਆ ਜਬ ਇਹੋ ਕਛੂ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛ ਆਪੇ ਕਰਤਾ ਆਪਣੇ ਕਰਤਵ ਆਪੇ ਜਾਣੈ ਜਿਨ ਇਹੋ ਰਚਨ ਰਚਾਇਆ ਕਉ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਭਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ

ਉਹਾ ਕਾਮਨ ਆਇਆ ਤੀਰਥ ਨਾਏ ਅਰ ਧਰਨੀ ਪਰਮਤਾ ਆਗੈ ਠੌਰ ਨ ਪਾਵੈ ਉਹਾ ਕਾਮਨ ਆਵੈ ਇਹ ਬਿਦ ਉਹ ਲੋਗਨ ਹੀ ਪਤੀ ਆਵੈ ਚਤੁਰ ਵੇਦ ਮੁਖ ਬਚਨੀ ਉਤਰੈ।

ਜਿਉ ਰਾਖੋ ਤਿਉ ਰਹੀਏ ਰਹਾਓ। ਕਿਆ ਕਿਛ ਕਰੇ ਕਿ ਕਰਨਾ ਹਾਰਾਓ, ਕਿਆ ਇਸ ਹਾਥ ਵਿਚਾਰਾਓ, ਜਿਤ ਤੁਮ ਲਾਵੋ ਤਿਤ ਹੀ ਲਾਗਾ, ਪੂਰਨ ਕਸਮ ਮਾਰੇ ਕਰੋ ਕਿਰਪਾ।

ਜਾਈ ਜੀਓ ਕਿਉਂ ਭੇਖਾਂ ਪ੍ਰੀਤ ਨੂੰ ਕਮਨ ਸੋ ਕਰਨੀ ਜੀਓ ਸੰਤਾਂ ਦਾਸੀ ਸੇਵਾ ਚਰਨੀ ਜੀਓ ਇਹੋ ਜੀਓ ਬਤਾਈ ਬਲ ਬਲ ਜਾਈ ਜੀਓ ਨਿਮ ਨਿਮ ਲਾਗੂ ਪਾਈ ਜੀਓ ਪੋਥੀ ਪੰਡਿਤ ਵੇਦ ਖੋਜਨਤਾ ਜੀਓ ਬੈਰਾਗੀ ਤੀਰਥ ਨਾਵੰਤਾ ਜੀਓ ਗੀਤ ਨਾਦ ਕੀਰਤਨ ਗਾਵੰਤਾ ਜੀਓ ਹਰ ਪੋ ਨਿਰਪੋ ਨਾਮ ਧਿਆਈ ਜੀਓ ਹਰ ਨਿਰਪੋ ਨਾਮ ਧਿਆਈ ਜੀਓ ਭਾਈ ਕਿਰਪਾਲ ਸਵਾਮੀ ਮੇਰੇ ਜੀਓ ਪਤਤ ਪਾਵਨ ਲਾਗ ਗੁਰ ਕੇ ਪੈਰੇ ਜੀਓ ਭਰਮ ਪੋ ਕਾਟ ਕੀਏ ਨਿਰਵੈਰੇ ਜੀਓ

ਅੱਜ ਮਹੱਲਾ ਪੰਜਵਾਂ ਗੌੜੀ ਮਹੱਲਾ ਪੰਜਵਾਂ ਮਾਂ ਜਿਉ ਆਓ ਹਮਾਰਾ ਏ ਰਾਮ ਪਿਆਰੇ ਜੀਉ ਰਹਿਣ ਦਿਨ ਸਸਾ ਸੱਚ ਤਾਰੇ ਜੀਉ ਸੰਤ ਦਿਉ ਦੇਸਨ ਦੇਸਾ ਪੈ ਚਰਨਾੜੇ ਜੀਉ ਤੁਧ ਬਿਨ ਕਿਤ ਬਿਨ ਤਰੀਆ ਜੀਉ ਸੰਗ ਤੁਮਾਰੈ ਮੈਂ ਕਰੇ ਆਨੰਦਾ ਜੀਉ ਵਰਨ ਤਿਨ ਤਿਰ ਭਵਨ ਸੁਖ ਪਰਮਾਨੰਦਾ ਜੀਉ ਸੇ ਸਵਾਵੀ ਇਹੋ ਮਨ ਬਖਸੰਦਾ ਜੀਉ ਪੇਖ ਦਰਸ਼ਨ ਇਹੋ ਸੁਖ ਲਹੀਆ ਜੀਉ ਚਰਨ ਪਖਾਰ ਕਰੀ ਨਿਸੇਵਾ ਜੀਉ ਪੂਜਾ ਅਰਚਾ ਬੰਧਨ ਦੇਵਾ ਜੀਉ ਦਾਸਨ ਦਾਸ ਨਾਮ ਜਪ ਲੇਵਾ ਜੀਉ ਬਿਨੁ ਠਾਕੁਰ ਬਹਿ ਕਹੀਆ ਜੀਉ ਇੱਛ ਪੁੰਨੀ ਮੇਰੀ ਮਨ ਤਨ ਹਰਿਆ ਜੀਉ ਦਰਸ਼ਨ ਪੇਖਤ ਸਭ

ਵੈ ਭਾਈ ਜੀਓ, ਗੁਰਪ੍ਰਸਾਦੀ ਸੋ ਹਰ ਹਰ ਪਾਈ ਜੀਓ, ਸਭ ਕਿਛੁ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ, ਪ੍ਰਭ ਕੋ ਸਾਧਬਲ ਜਾਈ ਜੀਓ, ਇਹੋ ਨਿਦਾਨ ਜਪੈ ਵਡਭਾਗੀ ਜੀਓ, ਨਾਮ ਨਿਰੰਜਨ ਏਕ ਲਿਵ ਲਾਗੀ ਜੀਓ, ਗੁਰਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ, ਅੱਠ ਪੈਰ ਗੁਣ ਗਾਇਆ ਜੀਓ,

ਤੂੰ ਸੱਚਾ ਸਾਹੁ ਭਗਤ ਬਣਜਾਰਾ ਜੀਓ, ਹਰ ਤਨ ਰਾਸ ਸੱਚ ਵਪਾਰਾ ਜੀਓ, ਜਾਨਾ ਨਾਨਕ ਸਦ ਬਲਿਹਾਰਾ ਜੀਓ। ਰਾਗੌੜੀ ਮਾਝ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦੋ, ਤੂੰ ਮੇਰਾ ਬਹੁਮਾਣ ਕਰਤੇ, ਤੂੰ ਮੇਰਾ ਬਹੁਮਾਣ ਹੋ, ਜੋੜ ਤੁਮਾਰੈ ਸੁਖ ਬਸਾਓ, ਸਤ ਸ਼ਬਦ ਨੀ ਸਣ ਰਹਾਓ। ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆਂ, ਕਿਤ ਕਦੀ ਸੁਰਤ ਨਾ ਲਦੀਆ, ਮਾਇਆ ਮੋਹੇੜਾ ਦੇ ਬੁਝਾਰਤ ਸਾਖਤਾ, ਸੇ ਅੱਖੀ ਡਿੱਠੜਿਆ, ਕੋਈ ਜੇ ਮੂਰਖ ਲੋਭੀਆ, ਮੂਲ ਨਾ ਸੁਣੀ ਕਹਿਆ, ਇਕਸ ਦੋਹ ਚੋਹੋ ਕਿਆ ਗਣੀ, ਸਭ ਇਕਤ ਸਾਧ ਮੁੱਠੀ। ਇੱਕ ਅਦ ਨਾਏ ਰਸੀ ਅੜਾ ਕਾ, ਵਿਰਲੇ ਵਿਰਲੀ ਜਾਏ ਉੱਠੀ, ਭਗਤ ਸੱਚੇ ਦਰਸੋ ਦੇ, ਅਨਕ ਕਰਾਏ ਦਿਨ ਰਾਤ, ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿੰਨ ਬਲ ਜਾਤ। ਗੌੜੀ ਮਹੱਲਾ ਪੰਜਵਾਂ ਮਾਝ। ਦੁੱਖ ਪੰਜਨ ਤੇਰਾ ਨਾਮ ਜੀ, ਦੁੱਖ

ਹਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨਾ ਹਰ ਗੁਣ ਗਾਵ ਰਹਾਉ ਸੇਵਾ ਸੁਰਤ ਨਾ ਜਾਣੀਐ ਨਾ ਜਾਪੈ।

ਗੁਰ ਨਾਰਾਇਣ ਦਈਓ ਗੁਰ, ਗੁਰ ਸੱਚਾ ਸਿਰਜਣ ਹਾਰੋ, ਗੁਰ ਤੁਠੈ ਸਭ ਕਿਛ ਪਾਇਆ, ਜਨ ਨਾਨਕ ਸਤਿਬਲੇ ਹਾਰੋ। ਗੌੜੀ ਮਾਂ ਜੀ ਮਹੱਲਾ ਪੰਜਵਾ। ਹਰ ਰਾਮ ਰਾਮ ਰਾਮ ਰਾਮਾ, ਜਪ ਪੂਰਨ ਹੋਏ ਕੰਮ ਰਹਾਓ। ਰਾਮ ਗੋਬਿੰਦ ਜੁਪਿੰਦੇ ਆ, ਹੋਵਾ ਮੁੱਖ ਪਵਿੱਤਰ। ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ। ਸਭ ਪਦਾਰਥ ਸਭ ਫਲਾ, ਸਰਬ ਗੁਣਾ ਜਿਸ ਬਾਹੇ। ਕਿਉਂ ਗੋਬਿੰਦ ਮਨਹੋ ਵਿਸਾਰੀਐ, ਜਿਸ ਸਿਮਰਤ ਦੁੱਖ ਜਾਏ। ਜਿਸ ਲੜ ਲੱਗਿਆ ਜੀਵੀਐ, ਭਵਜਲ ਪਾਈਐ ਪਾਰ। ਮੇਰਾ ਸਾਧੂ ਸੰਗ ਉਧਾਰ ਹੋਏ, ਮੁੱਖ

ਮਹੱਲਾ ਪੰਜਵਾਂ। ਮਿੱਠੇ ਹਰ ਗੁਣ ਗਾਓ ਜਿੰਦੋ ਤੂੰ, ਮਿੱਠੇ ਹਰ ਗੁਣ ਗਾਓ ਸੱਚੇ ਸੇਤੀ ਰਤਿਆ, ਮਿਲਿਆ ਨ ਥਾਵੇ ਥਾਓ ਰਹਾਓ। ਹੋਰ ਸਾਧ ਸਭ ਫਿੱਕਿਆ, ਤਨ ਮਨ ਫਿੱਕਾ ਹੋਏ, ਵਿਣ ਪਰਮੇਸ਼ਰ ਜੋ ਕਰੇ, ਫਿੱਟ ਸੋ ਜੀਵਨ ਸੋਏ। ਅੰਚਲ ਗਹਿ ਕਹਿ ਸਾਧਕਾ ਤਰਨਾ, ਇਹੋ ਸੰਸਾਰ ਪਾਰ ਬ੍ਰਹਮ ਆਰਾਧੀਆਂ, ਉਦਨਾ ਸਭ ਪਰਿਵਾਰ, ਸਾਜਨ ਬੰਧ ਸੁਮਿੱਤਰ, ਸੋ ਹਰ ਨਾਮ ਹਿਰਦਾ ਦੇ।

ਇੱਕ ਓਂਕਾਰ ਸਤਿਗੁਰ ਪ੍ਰਸਾਦ ਰਗੌੜੀ ਮਹੱਲਾ ਨਾਵਾ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾ ਤੇ ਅਨਸ ਭਾਗੋ ਰਹਾਉ। ਸੁੱਖ ਦੁੱਖ ਦੋਨੋਂ ਸਮਕਰ ਜਾਣੈ, ਔਨ ਮਾਨ ਅਪਮਾਨਾ ਹਰਖ ਸੁਖ ਤੇ ਰਹਿ ਤੀਤਾ, ਜਿਨ ਜਗ ਤਤ ਪਛਾਣਾ। ਉਸ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਜਾਂ ਨਾਨਕ ਇਹੋ ਖੇਲ ਕਟਨ ਹੈ, ਕਿਨੂੰ ਗੁਰਮੁਖ ਹੋਏ ਜਾਣਾ। ਜਾਂ ਨਾਨਕ ਇਹੋ ਖੇਲ ਕਟਨ ਹੈ, ਕਿਨੂੰ ਗੁਰਮੁਖ ਜਾਣਾ। ਗੌੜੀ ਮਹੱਲਾ ਨਾਵਾ, ਸਾਧੋ ਰਚਨਾ ਰਾਮ ਬਣਾਈ। ਇੱਕ ਬਿਨਸੈ ਇੱਕ ਅਸਤਰ ਬਾਨੈ, ਅਚਰਜ ਲਖਿਓ ਨਾ ਜਾਏ।

ਓਂਕਾਰਾ ਚਿਤ ਹਰਿ ਸਿਉ ਰਾਤਾ ਹੁਕਮ ਅਪਾਰਾ ਜਾਤ ਰਹੇ ਪਤ ਕੇ ਆਚਾਰਾ ਦ੍ਰਿਸ਼ਟ ਭਈ ਸੁਖ ਆਤਮ ਧਾਰਾ ਤੁਜ ਬਿਨ ਕੋਏ ਨਾ ਦੇਖੋ ਮੀਤ ਕਿਸ ਸੇਵੋ ਕਿਸ ਦੇਵੋ ਚੀਤ ਕਿਸ ਪੁੱਛੋ ਕਿਸ ਲਾਗੋ ਪਾਏ ਕਿਸ ਉਪਦੇਸੋ ਰਹਾ ਲਿਵਲਾਏ ਗੁਰ ਸੋਈ ਵੀ ਗੁਰ ਲਾਗੋ ਪਾਏ ਭਗਤ ਕਰੀ ਰਾਚੋ ਹਰ ਨਾਏ ਸਿੱਖਿਆ ਦਿਖਿਆ ਭੋਜਨ ਪਾਓ ਹੁਕਮ ਸੰਜੋਗੀ ਨਿਜ ਘਰ ਜਾਓ ਗਰਭ ਗੰਤੰਗ ਸੁਖ ਆਤਮ ਧਿਆਨਾ ਜੋਤ ਭਈ ਜੋਤੀ ਮਾਏ ਸਮਾਨਾ ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਨਾ ਨਹਿ ਪੰਡਤ ਨਹਿ ਚਤੁਰ ਸਿਆਨਾ ਨਹਿ ਭੂਲੋ ਨਹਿ ਭਰਮ ਭੁਲਾਨਾ ਕਥੋ ਨਾ ਕਥਨੀ ਹੁਕਮ ਪਛਾਨਾ ਨਾਨਕ ਗੁਰਮਤ ਸਹਿਜ ਸਮਾਨਾ ਗੌੜੀ ਗੁਆਰੇਰੀ ਮਹੱਲਾ ਪਹਿਲਾ ਮਨ ਕੁੰਚਰ ਕਾਇਆ ਉਦਿਆਨੈ ਗੁਰ ਅੰਕਸ ਸੱਚ ਸ਼ਬਦ ਨਿਸ਼ਾਨੈ ਰਾਜ ਦੁਆਰੇ ਸੋਭ ਸੋ ਮਾਨੈ ਚਤੁਰਾਈ ਨਹਿ ਚਿ

ਦੇ ਨੀਲ ਅਨੀਲ ਅੰਗਨ ਇੱਕ ਠਾਈ ਜਲ ਨਿਵਰੀ ਗੁਰ ਬੂਝ ਵਜਾਈ ਮਨ ਦੇ ਲੀਆ ਰਹਿਸ ਗੁਣ ਗਾਈ ਜੈਸਾ ਘਰ ਬਾਹਰ ਸੋ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂਗਰ ਨਿਰਭਉ ਐਸਾ ਮੂਏ ਕੋ ਮਾਰੇ ਕੌਣ ਨੀ ਡਰੇ ਕੋ ਕੈਸਾ ਡਰ ਕਵਨ ਸ਼ਬਦ ਪਛਾਣੈ ਤੀਨੇ ਭੌਣ ਜਿਨ ਕਹਿਆ ਤਿਨ ਕਹਿਣ ਵਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਣਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਕੀਰਤ ਸੁਰਤ ਮੁਕਤ ਇਕ ਨਾਈ ਤਹੀ ਨਿਰੰਜਨ ਰਿਹਾ ਸਮਾਈ ਨਿਜ ਕਰ ਵਿਆਪ ਰਿਹਾ ਨਿਜ ਠਾਈ ਉਸਤਤ ਕਰਹਿ ਮਨ ਪ੍ਰੀਤ ਮਨ ਪ੍ਰੀਤ ਤਨ ਮਨ ਸੂਚੇ ਸਾਥ ਸੂਚੀਤ ਨਾਨਕ ਹਰ ਭਜ ਨੀਤਾ ਨੀਤਾ ਗੌੜੀ ਗੁਆਰੇ ਰੀ ਮਹੱਲਾ ਪਹਿਲਾ ਨਾ ਮਨ ਮਰੇ ਨਾ ਕਾਰਜ ਹੋਏ ਮਨ ਵਸ ਦੂਤਾ ਦੁਰਮਤ ਦੋਏ ਮਨ ਮਾਨੈ ਗੁਰ ਤੇ ਇੱਕ ਹੋਏ ਨਿਰਗੁਣ ਰਾਮ ਗੁਣੇ ਵਸ ਹੋਏ ਆਪ ਨਿਵਾਰ ਵਿਚਾਰੈ ਸੋਏ ਰਹਾਉ ਮਨ ਭੂਲੋ ਬੋਚ ਤੇ ਵਿਕਾਰ ਮਨ ਭੂਲੋ ਸਿਰ ਆਵੈ ਭਾਰ ਮਨ

ਜੁਗੇ ਖੇਲਣ ਕਾਚੀ ਸਾਰੀ ਸੰਪੋ ਸੰਚੀ ਭੈ ਵਿਕਾਰ ਹਰਖ ਸੋਖ ਉਬੇ ਦਰਬਾਰ ਸੁਖ ਸਹਿਜੇ ਜਪ ਹਿਰਦੇ ਮਰਾਰ ਨਦਰ ਕਰੇ ਤਾਂ ਮੇਲ ਮਲਾਏ ਗੁਣ ਸੰਗ੍ਰਹਿ ਔਗੁਣ

ਵਿਦਵਾਸ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ ਮਨ ਚੰਚਲ ਧਾਵਤ ਫੁਨ ਧਾਵੈ ਸਾਚੇ ਸੂਚੇ ਮੈਲ ਨ ਭਾਵੈ ਨਾਨਕ ਗੁਰਮੁਖ ਹਰ ਗੁਣ ਗਾਵੈ ਗੌੜੀ ਗੁਆਰੇ ਰੀ ਮਹੱਲਾ ਪਹਿਲਾ ਹੋਮੇ ਕਰਤਿਆਂ ਨੈ ਸੁਖ ਹੋਏ ਮਨਮਤ ਝੂਠੀ ਸੱਚਾ ਸੋਏ ਸਗਲ ਬਗੂਤੇ ਭਾਵੈ ਦੋਏ ਸੋ ਕੁਮਾਵੇ ਤੁਰ ਲਿਖਿਆ ਹੋਏ ਐਸਾ ਜਗ

ਦੇਖੈ ਸੋਏ ਤਿਸਨਾ ਅਗਨ ਸਬਦ ਵਜਾਏ ਦੂਜਾ ਭਰਮ ਸਹਿਜ ਸੁਭਾਏ ਗੁਰਮਤੀ ਨਾਮ ਹਿਰਦੇ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮੈਂ ਸਾਚੋ

ਸਰਬ ਜੰਜਾਲਾ ਮਨਮੁਖ ਕੋ ਚੀਲ ਕੁਸ਼ਤ ਵਿਕਰਾਲਾ ਸਤਿਗੁਰ ਸੇਵੈ ਚੁਕੇ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਜੈ ਏਕ ਲਿਵਲਾਏ ਨਿਜ ਘਰ ਵਾਸੈ ਸਾਚ ਸਮਾਏ ਜੰਮਣ ਮਰਨਾ ਠਾਕਰ ਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥੋ ਨਾ ਆਵੈ ਔਰ ਗੁਰਪੁੱਛ ਦੇਖਿਆ ਨਾ ਹੀ ਦਰ ਹੋਰ ਦੁੱਖ ਸੁਖ ਭਾਣੇ

ਸਾਰੋ ਜਪ ਤਪ ਸੰਜਮ ਪਾਠ ਪੁਰਾਣ ਕਉ ਨਾਨਕ ਅਪਰੰਪਰ ਮਾਨ ਗੌੜੀ ਮਹੱਲਾ ਪਹਿਲਾ ਖਿਮਾ ਗਹੀ ਵ੍ਰਤ ਸੀਲ ਸੰਤੋਖੰ ਰੋਗ ਨ ਵਿਆਪੈ ਨਾ ਜਮ ਦੋਖੰ ਮੁਕਤ ਭੈ ਪ੍ਰਭ ਰੂਪ ਨ ਰੇਖੰ ਯੋਗੀ ਕੋ ਕੈਸਾ ਡਰ ਹੋਏ ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਓ ਨਿਰਭਉ ਜੋਗੀ ਨਿਰੰਜਨ ਧਿਆਵੈ ਅਨਦਿਨ ਜਾਗੇ ਸੱਚ ਲਿਵਲਾਵੈ ਸੋ ਜੋਗੀ ਮੇਰੇ ਮਨ ਭਾਵੈ ਕਾਲ ਜਾਲ ਬ੍ਰਹਮ ਅਗਨੀ ਜਾਰੇ ਜਰਾ ਮਰਨ ਗਤ ਗਰਭ ਨਿਵਾਰੇ ਆਪ ਤਰੈ ਪਿਤਰੇ ਨਿਸਤਾਰੇ ਸਤਿਗੁਰ ਸੇਵੈ ਸੋ ਜੋਗੀ ਹੋਏ ਭੈਰਚ ਰਹੇ ਸੋ ਨਿਰਭਉ ਹੋਏ ਜੈਸਾ ਸੇਵੈ ਤੈਸੋ ਹੋਏ ਨਿਰ ਨਿਹ ਕੇਵਲ ਨਿਰਭਉ ਨਾ ਨਿਰਭਉ ਨਾ ਅਨਾਥੈ ਨਾਥ ਕਰੇ ਵੱਲ ਜਾਓ ਪੁਨਰਪ ਜਨਮ ਨਾਹੀ ਗੁਣ ਗਾਓ ਹੰਤਰ ਬਾਹਰ ਏਕੋ ਜਾਣੈ ਗੁਰ ਕੇ ਸਬਦੇ ਆਪ ਪਛਾਣੈ ਸਾਚੈ ਸਬਦ ਦਰ ਨਿਸਾਣੈ ਸਬਦ ਮਰੇ ਤਿਸ ਨਿਜ ਕਰ ਵਾਸਾ ਆਵੇ ਨ ਜਾਵੇ ਚੂਕੈ ਆਸਾ ਗੁਰ ਕੇ ਸਬਦ ਕਮਲ ਬਰਗਾਸਾ ਜੋ ਦਿਸੈ ਸੋ ਆਸ ਨਿਰਾਸਾ ਕਾਮ ਕ੍ਰੋਧ ਵਿਖ ਭੂਖ ਪਿਆਸਾ ਨਾਨਕ ਬਿਰਲੇ ਮਿਲੇ ਉਦਾਸਾ ਗੌੜੀ ਮਹੱਲਾ ਪਹਿਲਾ ਐਸੋ ਦਾਸ ਮਿਲੇ ਸੁਖ ਹੋਈ ਦੁੱਖ ਦੁੱਖ ਵਿਸਰੈ ਪਾਵੈ ਸੱਚ ਸੋਈ ਦਰਸ਼ਨ ਦੇਖ ਭਈ ਮਤ ਪੂਰੀ ਅੜਸਠ ਮੰਜਣ ਚਰਨ ਹੈ ਧੂਰੀ ਰਹੋ ਨੇਤਰ ਸੰਤੋਖੇ ਏਕ ਲਿਵ ਤਾਰਾ ਜੇਵਾ ਸੂਚੀ ਹਰ ਰਸ ਸਾਰਾ ਸੱਚ ਕਰਨੀ ਸਭ ਅੰਤਰ ਸੇਵਾ ਮਨ ਤ੍ਰਿਪਤਾਸਿਆ ਅਲੱਖ ਅਭੇਵਾ ਜੈ ਜੈ ਦੇਖੋ ਤਹਿ ਤਹਿ ਸਾਚਾ ਬਿਨ ਬੂਜੇ ਜਗਰਤ ਜਗ ਕਾਚਾ ਗੁਰ ਸਮਝਾਵੈ ਸੋਜੀ ਹੋਈ ਗੁਰਮੁਖ ਵੇਲੈ ਬੂਜੈ ਕੋਈ ਕਰ ਕਿਰਪਾ ਰੱਖੋ ਰਖਵਾਲੇ ਬਿਨ ਬੂਜੇ ਪਸੂ ਭਏ ਬੇਤਾਲੇ ਗੁਰ ਕਹਿਆ ਅਵਰ ਨਹੀਂ ਦੂਜਾ ਕਿਸ ਕੋ ਦੇਖ ਕਰੋ ਅਨ ਪੂਜਾ ਸੰਤ ਹੇਤ ਪ੍ਰਭ ਤ੍ਰਿਭਵਨ ਧਾਰੇ ਆਤਮ ਚੀਨੈ ਸੋ ਤਤ ਵਿਚਾਰੇ ਕਹੁ ਦੇਖ ਕਰੋ ਅਨ ਪੂਜਾ ਸੰਤ ਹੇਤ ਪ੍ਰਭ ਤ੍ਰਿਭਵਨ ਧਾਰੇ ਆਤਮ ਚੀਨੈ ਸੋ ਤਤ ਵਿਚਾਰੇ ਸਾਚ ਹਿਰਦੇ

ਬੇਵਤੋ ਪੜੀ ਪਛਤਾਨਿਆ, ਜੈ ਪ੍ਰਭ ਸਿਮਰੈ ਤੈ ਮਨ ਮਾਨਿਆ। ਐਸਾ ਗਰਭ ਬੁਰਾ ਸੰਸਾਰ ਹੈ, ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾਉ। ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੇ ਬਹੁ ਭਾਰ ਅਪਾਰੀ। ਬਿਨ ਗੁਰ ਪੂਛੇ ਜਾਏ ਪੈਆਰੀ, ਹਰੀ ਚੰਦ ਦਾਨ ਕੈਸੇ ਜਸ ਲੇਵੈ। ਬਿਨ ਗੁਰ ਅੰਤ ਨ ਪਾਈ ਅਭੇਵੈ, ਆਪ ਭੁਲਾਏ ਆਪੇ ਮਤ ਦੇਵੈ। ਦੁਰਮਤ ਹਰ ਨਾਖਸ ਦੂਰਾਚਾਰੀ, ਪ੍ਰਭ ਨਾਰਾਇਣ ਗਰਭ ਪਰਹਾਰੀ। ਪ੍ਰਹਿਲਾਦ

ਏਦੋ ਸਹਿਸ ਬਾਹ ਮਟ ਕੀਟ ਮਹਿ ਖਾਸਾ ਹਰਨਾਗ ਸਲੇ ਨਖੋ ਬੇਦਾਸਾ ਦੈਤ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਧ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਵਿਦਾਰੇ ਦੈਤ ਸੰਘਾਰ ਸੰਤ ਨਿਸਤਾਰੇ ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜੇ ਪਾਏ ਦੈਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਢਾ ਦੁਰਯੋਧਨ ਪਤ ਖੋਈ ਰਾਮ ਨਾ ਜਾਣਿਆ ਕਰਤਾ ਸੋਈ ਜਿਨਕੋ ਦੁਖ ਪਚੈ ਦੁਖ ਹੋਈ ਜਨ ਮੇਜੈ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੇ ਭਰਮ ਭੁਲਾਨਿਆ ਇਕ ਤਿਲ ਭੂਲੇ ਬਹੁਰ ਪਛਤਾਨਿਆ ਕੰਸ ਕੇਸ ਚਾਂਡੂਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰਾਖੈ ਕੋਈ ਬਿਨ ਗੁਰ ਗਰਭ ਨਾ ਮੇਟਿਆ ਜਾਏ ਗੁਰਮਤ ਧਰਮ ਧੀਰਜ ਹਰ ਨਾਏ ਨਾਨਕ ਨਾਮ ਮਿਲੇ ਗੁਣ ਗਾਏ ਗੌੜੀ ਮਹੱਲਾ ਪਹਿਲਾ ਚੋਆ ਚੰਦਨ ਅੰਕ ਜਿੜਾਵੋ ਪਾਟ ਪਟੰਬਰ ਪੈਰ ਹੰਡਾਵੋ ਬਿਨ ਹਰ ਨਾਮ ਕਹਾ ਸੁਖ ਪਾਵੋ ਕਿਆ ਪਹਿਰਿਓ ਕਿਆ ਓਡ ਦਿਖਾਵੋ।

ਫੂਲ ਗੁਲਾਲਾ ਬਿਨ ਜਗਦੀਸ਼ ਕਾਂ ਸੁਖ ਭਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸਿਗਾਰ ਕਰੇ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਕਰ ਮਹਿਲਾ ਸੇਜ ਸੁਖਾਲੀ ਐਨਸ ਫੂਲ ਬਿਛਾਵੈ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ ਹੈਵਰ ਗੈਵਰ ਨੇਜੇ ਵਾਜੇ ਲਸਕਰ ਨੇਵ ਖੁਵਾਸੀ ਪਾਜੇ ਬਿਨ ਜਗਦੇਸ਼ ਝੂਠੇ ਦੇ ਵਾਜੇ ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ ਤਾਜ ਕੁਲ ਹੈ ਸਿਰ ਛਤਰ ਬਣਾਵੋ ਬਿਨ ਜਗਦੀਸ਼ ਕਹਾਂ ਸੱਚ ਪਾਵੋ ਖਾਨ ਮਲੂਕ ਕਹਾਵੋ ਰਾਜਾ ਅੱਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਵਰਸ ਕਾਜਾ ਹਮੇ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਣਿਆ ਹਿਰਦੇ ਮਰਾਰੀ ਪ੍ਰਣਵਤ ਨਾਨਕ ਸਰਨ ਤੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨ ਜਾਣ ਸਿਆਵਰੇ ਪਰ ਪੰਚ ਬਿਆਦ ਤਿਆਗੇ ਗਵਰੇ ਭਾਏ ਮਿਲੇ ਸੱਚ ਸਾਚੇ ਸੱਚ ਰੇ ਐਸਾ ਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲ ਧੋਈ ਰਹਾ ਉਦੋ ਕਮ ਕਵਲ ਸਗਲ ਸੰਸਾਰ ਹੈ ਦੁਰਮਤ ਅਗਨ ਜਗਤ ਪਰ ਜਾਰੈ ਸੋ ਉਭਰੈ ਗੁਰ ਸ਼ਬਦ ਵਿਚਾਰੈ ਭਰੰਗ ਪਤੰਗ ਕੁੰਚਰ ਹਰ ਹਰਮੀਨਾ ਮ੍ਰਿਗ ਮਰੈ ਸਹਿ ਆਪਣਾ ਕੀਨਾ ਤਿਸਨਾ ਰਾਤ ਦੱਤ ਨਹੀਂ ਬੀਨਾ ਕਾਮ ਚਿਤੈ ਕਾਮਣ ਹਿਤਕਾਰੀ ਕ੍ਰੋਧ ਵਿਨਾਸੇ ਸਗਲ ਵਿਕਾਰੀ ਪਤ ਮਤ ਖੋਵੈ ਨਾਮ ਵਿਸਾਰੀ ਪਰ ਕਰ ਚੀਤ ਮਨ ਮੁਖ ਡੋਲਾਏ ਗੱਲ ਜੇਵਰੀ ਧੰਦੇ ਲਵਟਾਏ ਗੁਰਮੁਖ ਛੂਟਸ ਹਰ ਗੁਣ ਗਾਏ ਜਿਉਂ ਤਨ ਵਿਧਵਾ ਪਰ ਕਹੁ ਦੇਈ ਕਾਮ ਦਾਮ ਚਿਤ ਪਰ ਵਸ ਸਈ ਬਿਨ ਪਰ ਤ੍ਰਿਪਤ ਨ ਕਬਹੂ ਹੋਈ ਪੜ ਪੜ ਪੋਥੀ ਸਿਮਰਤ ਪਾਠਾ ਵੇਦ ਪੁਰਾਣ ਪੜੇ ਸੁਣ ਬਾਟਾ ਥਾਟਾ ਬਿਨ ਰਸ ਰਾਤੇ ਮਨ ਬਹੁ ਨਾਟਾ ਜਿਉਂ ਚਾਤਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਜਲ ਮਾਏ ਉਲਾਸਾ ਨਾਨਕ ਹਾਰਸ ਪੀ ਤ੍ਰਿਪਤਾਸਾ ਗੌੜੀ ਮਹੱਲਾ ਪਹਿਲਾ ਹਟ ਕਰ ਮਰੇ ਨ ਲੇਖੈ ਪਾਵੇ ਵੇਸ ਕਰੇ ਬੋ ਭਸਮ ਲਗਾਵੇ ਨਾਮ ਵਿਸਾਰ ਬਹੁਰ ਪਛਤਾਵੇ ਤੂੰ ਮਨ ਹਰ ਜਿਉ ਤੂੰ ਮਨ ਸੂਖੋ ਨਾਮ ਵਿਸਾਰ ਸਹਿ ਜਮ ਦੁਖੋ ਰਹਾਓ ਚੋਆ ਚੰਦਨ ਅਗਰ ਕਪੂਰਾ ਮਾਇਆ ਮਗਨ ਪਰਮ ਪਦ ਦੂਰੋ ਨਾਮ ਵਿਸਾਰਿਆ ਸਭ ਕੂੜੋ ਕੂਰੋ ਨਿਜੇ ਵਾਜੇ ਤਖਤ ਸਲਾਮੋ ਅਦਕੀ ਤ੍ਰਿਸ਼ਨਾ ਵਿਆਪੈ ਕਾਮੋ ਬਿਨ ਹਰ ਜਾਚੇ ਭਗਤ ਨਾ ਨਾਮੋ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇਹ ਪਾਵੇ ਨਾਮ ਸੁਹੇਲਾ ਦੂਜੇ ਪਾਏ ਅਗਿਆਨ ਦੁਹੇਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬੋਚ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਘਾਟੇ ਘਾਟ ਤਿਸਕੋ ਵਾਹ ਵਾਹੋ ਜੇ ਵਾਟ ਦਿਖਾਵੇ ਤਿਸਕੋ ਵਾਹੋ ਵਾਹੋ ਜੇ ਸ਼ਬਦ ਸੁਣਾਵੇ ਤਿਸਕੋ ਵਾਹੋ ਵਾਹੋ ਜੇ ਮੇਲ ਮਿਲਾਵੇ ਵਾਹੋ ਵਾਹੋ ਜਿਸਕੋ ਜਿਸਕਾ ਇਹੋ ਜੀਓ ਗੁਰ ਸ਼ਬਦ

ਨਾਨਕ ਨਾਮ ਰਤੇ ਪਤ ਪਾਏ ਗੌੜੀ ਮਹੱਲਾ ਪਹਿਲਾ ਹਉਮੈ ਕਰਤ ਪੇਖੀ ਨਹੀਂ ਜਾਣਿਆ ਗੁਰਮੁਖ ਭਗਤ ਵੇਲੇ ਮਨ ਮਾਨਿਆ ਹੋ ਕਰਤ ਨਹੀਂ ਸੱਚ ਪਾਈਐ ਹਉਮੈ ਜਾਏ ਪਰਮ ਪਦ ਪਾਈਐ ਰਹਾਓ ਹਉਮੈ ਕਰ ਰਾਜੇ ਬਹੁਤਾਵੈ ਹਉਮੈ ਖਪੈ ਜਨਮ ਮਰ ਆਵਹਿ ਹਉਮੈ ਨਿਵਰੇ ਗੁਰਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਚ ਸੰਘਾਰੈ ਅੰਤਰ ਸਾਚ ਸਹਿਜ ਕਰ ਆਵਹਿ ਰਾਜਨ ਜਾਣ ਪਰਮ ਗਤ ਪਾਵਹਿ ਸੱਚ ਕਰਨੀ ਗੁਰ ਭਰਮ ਚੁਕਾਵੈ ਨਿਰਭਉ ਕਹਿ ਘਰ ਤਾੜੀ ਲਾਵੈ ਹੋ ਹੋ ਕਰ ਮਨ ਨਾ ਕਿਆ ਪਾਵੈ ਬੁਰਾ ਗੁਰ ਭੇਟੇ ਸੋ ਝਗੜੇ ਚੁਕਾਵੈ ਜੇਤੀ ਹੈ ਤੇਤੀ ਕਹਿ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਹਉਮੈ ਬੰਧਨ ਬੰਧ ਪਵਾਵੈ ਨਾਨਕ ਰਾਮ ਭਗਤ ਸੁਖ ਪਾਵੈ ਗੌੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੇ ਕਰ ਆਇਆ ਬ੍ਰਹਮ ਕਮਲ ਪਿਆਲ ਨ ਪਾਇਆ ਆਗਿਆ ਨਹੀਂ ਲੀਨੀ ਭਰਮ ਬੁਲਾਇਆ ਜੋ ਉਪਜੈ ਸੋ ਕਾਲ ਸਿੰਘਾਰਿਆ ਅਮਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਓ ਮਾਇਆ ਮੋਹੇ ਦੇਵੀ ਸਭ ਦੇਵਾ ਕਾਲ ਨ ਛੋਡੇ ਬਿਨ ਗੁਰ ਕੀ ਸੇਵਾ ਉਹ ਅਵਿਨਾਸੀ ਅਲੱਖ ਅਭੇਵਾ ਸੁਲਤਾਨ ਖਾਣ ਬਾਸਾ ਨਹੀਂ ਰਹਿਣਾ ਨਾਮੋ ਭੂਲੇ ਜਮ ਕਾ ਦੁੱਖ ਸਹਿਣਾ ਮੈਂ ਤਰ ਨਾਮ ਸਿਉ ਰਾਖਿਓ ਰਹਿਣਾ ਚੌਧਰੀ ਰਾਜੇ ਨਹੀਂ ਕਿਸੇ ਮਕਾਮ ਸਾਹ ਮਰਹਿ ਸੰਚੇ ਮਾਇਆ ਦਾਮ ਮੈਂ ਤਨ ਦੀਜੈ ਹਰ ਅੰਮ੍ਰਿਤ ਨਾਮ ਅਰਈਅਤ ਮਹਿਰ ਮੁਕਦਮ ਸਿਕਦਾਰੈ ਨਿਚਲ ਕੋਏ ਨਾ ਦਿਸੇ ਸੰਸਾਰੈ ਅਫਰਿਓ ਕਾਲ ਕੂੜ ਸਿਰ ਮਾਰੈ ਨਿਚਲ ਏਕ ਸੱਚਾ ਸੱਚ ਸੋਈ ਜਿਨ ਕਰ ਜਾ ਸਾਜੀ ਤਿਨੇ ਸਭ ਗੋਈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਕ ਭੇਖ ਫਕੀਰਾ ਵੱਡੇ ਕਹਾਵੇ ਹੋਮੇ ਤਨ ਪੀਰਾ ਕਾਲ ਨ ਛੋਟੇ ਬਿਨ ਸਤਿਗੁਰ ਕੀ ਧੀਰਾ ਕਾਲ ਜਾਲ ਜੇਵਾ ਅਰ ਨੈਣੀ ਕਾਨੀ ਕਾਲ ਸੁਣੇ ਬਿਖ ਵੈਣੀ ਬਿਨ ਸਬਦੇ ਮੂਠੇ ਦਿਨ ਰਹਿਣੀ ਹਿਰਦੇ ਸਾਚ ਵਸੇ ਹਰ ਨਾਏ ਕਾਲ ਨ ਜੋਹੇ ਸਕੇ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸਮਾਏ ਗੌੜੀ ਮਹੱਲਾ ਪਹਿਲਾ ਬੋਲੇ ਸਾਚ ਮਿਥਿਆ ਨਹੀਂ ਰਾਈ ਚਾਲੇ ਗੁਰਮੁਖ ਹੁਕਮ ਰਜਾਈ ਰਹੇ ਅਤੀਤ ਸੱਚੇ ਸਰਨਾਈ ਸੱਚ ਕਰ ਵਸੈ ਸੱਚ ਕਰ ਵੇਸੈ ਕਾਲ ਨ ਜੋ ਹੈ ਮਨਮੁਖੋ ਆਵਤ ਜਾਪਤ ਦੁੱਖ ਮੋਹੈ ਰਹਾਓ ਅਪਿਓ ਪਿਓ ਪਿਓ ਅਕਥ ਕਥ ਰਹੀਐ ਨਿਜ ਕਰ ਬੈਸ ਸਹਿਜ ਘਰ ਲਹੀਐ ਹਰਸ ਮਾਤੇ ਇਹੋ ਸੁਖ ਕਹੀਐ ਗੁਰਮਤਿ ਚਾਲ ਨਿਚਲ ਨਹੀਂ ਡੋਲੈ ਗੁਰਮਤਿ ਸਾਚ ਸਹਿਜ ਹਰ ਬੋਲੈ ਪੀਵੇ ਅੰਮ੍ਰਿਤ ਤਤ ਵਿਰੋਲਾ ਸਤਿਗੁਰ ਦੇਖਿਆ ਦੀਖਿਆ ਲੀਨੀ ਮਨ ਤਨ ਅਰਪਿਓ ਅੰਤਰਗਤ ਕੀਨੀ ਗਤਮਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮਹੰਸ ਸੱਚ ਜੋਤ ਅਪਾਰ ਜੈ ਦੇਖੋ ਤੈ ਇਕ ਓਂਕਾਰ ਰਹਿ ਨਿਰਾਲਮ ਏਕਾ ਸੱਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਾਨੀ ਮਨ ਤੇ ਮਨ ਮਾਨਿਆ ਚੁੱਕੀ ਅਹੰ ਭਰਮਣੀ ਇਨਵਿਧ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਜਸ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਿਲ ਗੁਰ ਅਲੱਖ ਲਖਾਇਆ ਨਿਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਭਰਮ ਜੁਗਾਇਆ ਜਿਨਕੇ ਮਨ ਵਸਿਆ ਸੱਚ ਸੋਈ ਤਿਨਕੀ ਸੰਗਤ ਗੁਰਮੁਖ ਹੋਈ ਨਾਨਕ ਸਾਚ ਨਾਹ ਮਲਕ ਹੋਈ ਗੌੜੀ ਮਹੱਲਾ ਪਹਿਲਾ ਰਾਮ ਨਾਮ ਚਿਤ ਰਾਪੈ ਜਾਕਾ ਉਪਜੰਪ ਦਰਸ਼ਨ ਕੀ ਜੈ ਤਾਕਾ ਰਾਮ ਨ ਜਪਹੋ ਅਭਾਗ ਤੁਮਾਰਾ ਜੋ ਜੁਗ ਦਾਤਾ ਰਬ ਰਾਮ ਹਮਾਰਾ ਰਹੋ ਗੁਰਮਤਿ ਰਾਮ ਜਪੇ ਜਨ ਪੂਰਾ ਤਿਤਕਟ ਅਨਹਤ ਵਾਜੇ ਤੂਰਾ
ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨਕੇ ਹਿਰਦੇ ਹਰ ਹਰ ਸੋਈ ਤਿਨਕਾ ਦਰਸ ਪਰਸ ਸੁਖ ਹੋਈ ਸਰਬ ਜੀਆ ਮੈਂ ਏਕੋ ਰਵੈ ਮਨਮੁਖ ਹੰਕਾਰੀ ਫਿਰ ਜੋਨੀ ਭਵੈ ਸੋ ਬੂਝੈ ਜੋ ਸਤਿਗੁਰ ਪਾਏ ਹਉਮੈ ਮਾਰੇ ਗੁਰ ਸਬਦੇ ਪਾਏ ਅਰਧ ਉਰਧ ਕੀ ਸੰਤ ਕਿਉ ਜਾਣੈ ਗੁਰਮੁਖ ਸੰਤ ਮਿਲੇ ਮਨ ਮਾਨੈ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ ਸੋਲਹਿ ਅਸ਼ਟਪਦੀਆਂ ਗੁਆਰੇ ਰੀ ਗੌੜੀ ਕੀਆ ਗੌੜੀ ਬੈਰਾਗਣ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਉ ਗਾਈ ਕੋ ਗੋਲੀ ਰਾਖੇ ਕਰ ਸਾਰਾ ਹੈਨਸ ਪਾਲੇ ਰਾਖ ਲੇ ਆਤਮ ਸੁਖ ਧਾਰਾ

ਹੈ ਰਾਵ ਰਹੇ ਰੁਖ ਰੱਖ ਰਾਖਣ ਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਅਧਾਰਾ ਕਿਰਤ ਪਿਆ ਅਦ ਹੁਰਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੇ ਨਾ ਅੰਧਿਆਰਾ ਜਗ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ਗੁਰੂ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ ਨਿਜ ਕਰ ਮਹਿਲ ਅਪਾਰ ਕੋ ਪਰੰਪਰ ਸੋਈ ਬਿਨ ਸਬਦੇ ਥਿਰ ਕੋਏ ਨਹੀਂ ਬੁੱਝੇ ਸੁਖ ਹੋਈ ਕਿਆ ਲੈ ਆਇਆ ਲੈ ਜਾਏ ਕਿਆ ਫਾਸੇ ਜਮ ਜਾਲਾ ਡੋਲ ਬੰਦਾ ਕਸ ਜੇਵਰੀ ਆਕਾਸ ਪਾਤਾ ਆਕਾਸ ਪਤਾਲਾ ਗੁਰਮਤਿ ਨਾਮ ਨਾ ਵਿਸਰੈ ਸਹਿਜੇ ਪਤ ਪਾਈਐ ਅੰਤਰ ਸ਼ਬਦ ਨਿਧਾਨ ਹੈ ਮਿਲ ਆਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨ ਚੁੱਕਹੀ ਲਾਹਾ ਸੱਚ ਪਾਵੈ ਗੌੜੀ ਮਹੱਲਾ ਪਹਿਲਾ ਗੁਰਪ੍ਰਸਾਦੀ ਬੂਝ ਲੈ ਤੋ ਹੋਏ ਨਵੇਰਾ ਹੋਏ ਨਵੇਰਾ ਜੋ ਕਰ ਕਰ ਨਾਮ ਨਿਰੰਜਨ ਸੋ ਠਾਕਰ ਮੇਰਾ ਬਿਨ ਗੁਰ ਸਬਦ ਨਾ ਛੁੱਟੀਐ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਉ ਅੰਧੋ ਅਕਲੀ ਬਾਰੇ ਕਿਆ ਤਿਨ ਸਿਉ ਕਹੀਐ ਬਿਨ ਗੁਰ ਪੰਥ ਨ ਸੁਝੈ ਕਿਤ ਬਿਦ ਨਰ ਭਈਐ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੈ ਅੰਧੇ ਕਾ ਨਉ ਪਾਰਖੂ ਕੱਲੀ ਕਾਲ ਵਡਾਣਾ ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ ਆਪਦ ਕੋ ਜਾਤਾ ਕਹੇ ਜਾਤੇ ਕੋ ਆਇਆ ਪਰਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ ਮਿੱਠੇ ਕੋ ਕੌੜਾ ਕਹੇ ਕੜਵੇ ਕੋ ਮੀਠਾ ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ ਚੇਰੀ ਕੀ ਸੇਵਾ ਕਰੇ ਠਾਕਰ ਨਹੀਂ ਦੀਸੈ ਪੋਖਰ ਨੀਰ ਵਰੋਲੀਐ ਮਾਖਣ ਨਹੀਂ ਦੀਸੈ ਇਸ ਪਦ ਜੋ ਅਰਥ ਆਏ ਲੈ ਸੋ ਗੁਰੂ ਹਮਾਰਾ ਨਾਨਕ ਚੀਨੇ ਆਪ ਕੋ ਜੋ ਅਪਰ ਅਪਾਰਾ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਪਾਓ ਪਰਮੇ ਪੂਲੇ ਆਵਹੁ ਜਾਓ ਮਨਮੁਖ ਸੂਤਕ ਕਵੇ ਨਾ ਜਾਏ ਜਿਚਰ ਸ਼ਬਦ ਨਾ ਭੀਜੇ ਹਰ ਕੇ ਨਾਇ ਰਹਾਉ ਸਭੋ ਸੂਤਕ ਜੇਤਾ ਮੋਹ ਆਕਾਰ ਮਰ ਮਰ ਜੰਮੇ ਵਾਰੋ ਵਾਰ ਸੂਤਕ ਅਗਨ ਪਾਉਣੇ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਹੇ ਸੂਤਕ ਕਰਮ ਨ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਸਤਿਗੁਰ ਸੇਵੀਏ ਸੂਤਕ ਜਾਏ ਮਰੇ ਨਾ ਜਨਮੇ ਕਾਲ ਨਾ ਖਾਏ ਸਾਸਤ ਸਿਮਰਤ ਸੋਧ ਦੇਖੋ ਕੋਏ ਬੇ ਨਾਵੈ ਕੋ ਮੁਕਤ ਨਾ ਹੋਏ ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਲਮਹਿ ਗੁਰਮੁਖ ਉਤਰਸ ਪਾਰ ਸਾਚਾ ਮਰੇ ਨਾ ਆਵੈ ਜਾਏ ਨਾਨਕ ਗੁਰਮੁਖ ਰਹੇ ਸਮਾਏ ਗੌੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਣ ਅਧਾਰਾ ਹਰ ਜਿਉਂ ਰਾਖੋ ਹਿਰਦੇ ਔਰ ਧਾਰਾ ਗੁਰਮੁਖ ਸੋਭਾ ਸਾਚ ਦੁਆਰਾ ਪੰਡਤ ਹਰ ਪੜ ਤਜੇ ਵਿਕਾਰਾ ਗੁਰਮੁਖ ਭਉ ਜਲ ਉਤਰੋ ਪਾਰਾ ਰਹੋ ਗੁਰਮੁਖ ਵਿੱਚੋ ਹੋਮੇ ਜਾਏ ਗੁਰਮੁਖ ਮੈਲ ਨ ਲਾਗੈ ਆਏ ਗੁਰਮੁਖ ਨਾਮ ਵਸੇ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰਬੋਧੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਪੋ ਬਹੁਤ ਚਤੁਰਾਈ ਜੋ ਕੁਛ ਕਮਾਵੈ ਸੋ ਥਾਏ ਪਾਈ ਆਵੇ ਜਾਵੇ ਠੌਰ ਨਕਾਈ ਮਨਮੁਖ ਕਰਮ ਕਰੇ ਬਹੁਤ ਅਭਿਮਾਨਾ ਬਗਜਿਉ ਲਾਏ ਬਹਿ ਨਿਤ ਧਿਆਨਾ ਜਮ ਪਕੜਿਆ ਤਬ ਹੀ ਪਛਤਾਨਾ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਗੁਰਪ੍ਰਸਾਦੀ ਮਿਲੇ ਹਰ ਸੋਈ
ਗੁਰਦਾਤਾ ਤਬ ਹੀ ਪਛਤਾਨਾ, ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ। ਗੁਰਪ੍ਰਸਾਦੀ ਮਿਲੇ ਹਰ ਸੋਈ, ਗੁਰਦਾਤਾ ਜੁਗ ਚਾਰੇ ਹੋਈ। ਗੁਰਮੁਖ ਜਾਤ ਪਤ ਨਾਮੇ ਵਡਿਆਈ, ਸਾਰ ਕੇ ਪੁੱਤਰੀ ਵਿਧਾਰ ਗਵਾਈ। ਨਾਨਕ ਬਿਨ ਨਾਵੇਂ ਝੂਠੀ ਚਤੁਰਾਈ, ਗੌੜੀ ਮਹੱਲਾ ਤੀਜਾ। ਇਸ ਯੁਗ ਕਾ ਧਰਮ ਪੜੋ ਤਮ ਭਾਈ, ਪੂਰੇ ਗੁਰ ਸਭ ਸੋਜੀ ਪਾਈ।

ਬੋਧ ਨ ਪਾਇਆ ਜਾਏ, ਮਨ ਤਨ ਫੀਕਾ ਦੂਜੈ ਭਾਏ, ਗੁਰ ਕੇ ਸਬਦ ਸਚ ਲਿਵ ਲਾਏ, ਹਉਮੈ ਮੈਲਾ ਇਹੋ ਸੰਸਾਰਾ, ਨਿਤ ਤੀਰਥ ਨਾਵੈ ਨਾ ਜਾਏ ਅਹੰਕਾਰਾ, ਬਿਨ ਗੁਰ ਭੇਟੇ ਜਮ ਕਰੇ ਖਵਾਰਾ, ਸੋ ਜਣ ਸਾਚਾ ਜੇ ਹਉਮੈ ਮਾਰੇ, ਗੁਰ ਕੇ ਸਬਦ ਪੰਚ ਸੰਘਾਰੈ, ਆਪ ਤਰੇ ਸਗਲੇ ਕੁਲ ਤਾਰੇ, ਮਾਇਆ ਮੋਹ ਨਟਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ,

ਤੀਜਾ ਤ੍ਰੈਗੁਣ ਵਖਾਣੇ ਭਰਮ ਨਾ ਜਾਏ ਬੰਧਨ ਨਾ ਟੁੱਟੇ ਮੁਕਤ ਨਾ ਪਾਏ ਮੁਕਤ ਦਾਤਾ ਸਤਿਗੁਰੁ ਜਗ ਮਾਹੇ ਗੁਰਮੁਖ ਪ੍ਰਾਣੀ ਭਰਮ ਗਵਾਏ ਸਹਿਜ ਧੁਨ ਉਪਜੇ ਹਰ ਲਿਵ ਲਾਏ ਰਹਾਉ ਤ੍ਰੈਗੁਣ ਕਾਲੇ ਕੀ ਸਿਰ ਕਾਰਾ ਰਾਮ ਚੇਤੇ ਉਪਾਵਨ ਹਾਰਾ ਮਰ ਜੰਮੇ ਫਿਰ ਵਾਰੋ ਵਾਰਾ ਆਂਦੇ ਗੁਰ ਤੇ ਭਰਮ ਨਾ ਜਾਈ ਮੂਲ ਛੋੜ ਲਾਗੇ ਦੂਜੇ ਭਾਈ ਬਿਖਾ ਮਾਤਾ ਬਿਖ ਮਾਏ ਸਮਾਈ ਮਾਇਆ ਕਰ ਮੂਲ ਜੰਤਰ ਭਰਮਾਏ ਹਰ ਜਿਉ ਵਿਸਰਿਆ ਦੂਜੇ ਭਾਏ ਜਿਸ ਨਦਰ ਕਰੇ ਸੇ ਸੋ ਪਰਮ ਗਤ ਪਾਏ ਅੰਤਰ ਸਾਚ ਬਾਹਰ ਸੱਚ ਵਰਤਾਏ ਸਾਚ ਨਾ ਜਾਪੇ ਜੇ ਕੋ ਰੱਖੇ ਛਪਾਏ ਗਿਆਨੀ ਬੂਝੇ ਸਹਿਜ ਸੁਭਾਏ ਗੁਰਮੁਖ ਸਾਚ ਰਹਿਆ ਲਿਵ ਲਾਏ ਹਉਮੈ ਮਾਇਆ ਸਬਦ ਜਲਾਏ ਮੇਰਾ ਪ੍ਰਭ ਸਾਚਾ ਮੇਲ ਮਲਾਏ ਸਤਿਗੁਰ ਦਾਤਾ ਸਬਦ ਸੁਣਾਏ ਧਾਵਤ ਰਾਖੇ ਠਾਕ ਰਹਾਏ ਪੂਰੇ ਗੁਰ ਤੇ ਸੋਜੀ ਪਾਏ ਆਪੇ ਕਰਤਾ ਸਿੱਠ ਸਿਰਜ ਜਨ ਸੋਈ ਗੋਈ ਤਿਸਵਣ ਦੂਜਾ ਆਵਰ ਨ ਕੋਈ ਨਾਨਕ ਗੁਰਮੁਖ ਬੂਝੈ ਕੋਈ ਗੌੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੈ ਨਾਮੋ ਸੇਵੇ ਨਾਮ ਸਹਿਜ ਸਮਾਵੈ ਅੰਮ੍ਰਿਤ ਨਾਮ ਰਸਨਾ ਨਿਤ ਗਾਵੈ ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ ਅਣਦਿਨ ਹਿਰਦੇ ਜਪੋ ਜਗਦੀਸਾ ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਓ ਹਿਰਦੇ ਸੁਖ ਭਇਆ ਪਰਗਾਸ ਗੁਰਮੁਖ ਗਾਵੇ ਸੱਚ ਗੁਣ ਤਾਸ ਦਾਸਨ ਦਾਸ ਨਿਤ ਹੋਵੇ ਦਾਸ ਗ੍ਰਹਿ ਕੁਟੁੰਬ ਹਮੇ ਸਦਾ ਉਦਾਸ ਜੀਵਨ ਮੁਕਤ ਗੁਰਮੁਖੋ ਹੋਈ ਪਰਮ ਪਦਾਰਥ ਪਾਵੈ ਸੋਈ ਤੈਗੁਣ ਮੇਟੇ ਨਿਰਮਲ ਸੋ ਹੋਈ ਸਹਿਜੇ ਸੱਚ ਮਿਲੇ ਪ੍ਰਭ ਸੋਈ ਮੋਹ ਕੁਟੁੰਬ ਸਿਉ ਪ੍ਰੀਤ ਨਾ ਹੋਈ ਜਾਂ ਹਿਰਦੇ ਵਸਿਆ ਸੱਚ ਸੋਏ ਗੁਰਮੁਖ ਮਨ ਬੇਦਿਆ ਅਸਥਿਰ ਹੋਏ ਹੁਕਮ ਪਛਾਣੇ ਬੂਝੇ ਸੱਚ ਸੋਏ ਤੂੰ ਕਰਤਾ ਮੈਂ ਅਵਰ ਨਾ ਕੋਏ ਤੁਜ ਸੇਵੀ ਤੁਜ ਤੇ ਪਤ ਹੋਏ ਕਿਰਪਾ ਕਰੇ ਗਾਵੈ ਪ੍ਰਭ ਸੋਏ ਨਾਮ ਰਤਨ ਸਭ ਜਗ ਮਹਿ ਲੋਏ ਗੁਰਮੁਖ ਬਾਣੀ ਮੀਠੀ ਲਾਗੀ ਅੰਤਰ ਵਿਕਸੇ ਅਣ ਦਿਨ ਲਿਵ ਲਾਗੀ ਸਹਿਜੇ ਸੱਚ ਮਿਲਿਆ ਪਰਸਾਦੀ ਸਤਿਗੁਰ ਪਾਇਆ ਪੂਰੇ ਉਡ ਭਾਗੀ ਹਉਮੈ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੇ ਰਾਮ ਨਾਮ ਗੁਣ ਤਾਸ ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ ਜਬ ਹਿਰਦੇ ਰਵਿਆ ਚੰਨ ਨਿਵਾਸ ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖ ਮੇਲੇ ਆਪ ਗਵਾਏ ਹਿਰਦੇ ਸਾਚਾ ਨਾਮ ਵਸਾਏ ਨਾਨਕ ਸਹਿਜੇ ਸਾਚ ਸਮਾਏ ਗੌੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ ਪੈ ਸਾਜ ਸੁਭਾਏ ਸਬਦ ਮਨ ਰੰਗਿਆ ਲਿਵ ਲਾਏ ਨਿਜ ਕਰ ਵਸਿਆ ਪ੍ਰਭ ਕੀ ਰਜਾਏ ਸਤਿਗੁਰ ਸੇਵੀਏ ਜਾਏ ਅਭਿਮਾਨ ਗੋਬਿੰਦ ਪਾਈਏ ਗੁਣੀ ਨਿਧਾਨ ਰਹਾਓ ਮਨ ਵੈਰਾਗੀ ਜਾ ਸਬਦ ਭਉ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੈ ਰਹਿਆ ਸਮਾਏ ਗੁਰ ਕਿਰਪਾ ਤੈ ਮਿਲੇ ਮਿਲਾਏ ਹਰ ਤਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ ਕਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੈ ਪਿਆਰ ਤ੍ਰਿਗ ਸੇ ਸੁਖਾਲੀ ਕਾਮਣ ਮੋਹ ਗੁਬਾਰ ਤਿੰਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟੁੰਬ ਜਿਤ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਈ ਹਰ ਨਾਮ ਬਿਨਾ ਮੈਂ ਅਵਰ ਨਾ ਕੋਈ ਸਤਿਗੁਰ ਤੇ ਹਮ ਗਤ ਪਤ ਪਾਈ ਹਰ ਨਾਮ ਧਿਆਇਆ ਦੁੱਖ ਸਗਲ ਮਟਾਈ ਸਦਾ ਆਨੰਦ ਹਰ ਨਾਮ ਲਿਵ ਲਾਈ ਗੁਰ ਮੇਲਿਆ ਹਮਕੋ ਸਰੀਰ ਸੁਧ ਭਈ ਹਉਮੈ ਤ੍ਰਿਸ਼ਨਾ ਸਭ ਅਗਨ ਬੁਝਈ ਬਿਨਸੇ ਕ੍ਰੋਧ ਖਿਮਾ ਗਹਿ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਲਾ ਲੇਵੈ ਨਾਨਕ ਗੁਣ ਗਾਵੇ ਹਰ ਅਲਖ ਭੇਵੈ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਵੈਰਾਗਣ ਮਹੱਲਾ ਤੀਜਾ ਸਤਿਗੁਰ ਦੇ ਜੋ ਮੋਹ ਫੇਰੇ ਤੇ ਮੁਖ ਬੁਰੇ ਦਸੰਨ ਅੰਦਿਨ ਬੱਧੇ ਮਾਰੀਨ ਫਿਰ ਵੇਲਾ ਨਾ ਲਹਾਨ ਹਰ ਹਰ ਰਾਖੋ ਕਿਰਪਾ ਧਾਰ ਸਤ ਸੰਗਤ ਮਿਲਾਏ ਪ੍ਰਭ ਹਰ ਹਿਰਦੇ ਹਰ ਗੁਣ ਸਾਰ ਰਹਾਓ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਪਾਏ ਚਲਨ ਆਪ ਛੋੜ ਸੇਵਾ ਕਰਨ ਜੀਵ ਤੂਏ ਰਹਾਨ ਇਸਕਾ ਪਿੰਡ ਪੁਰਾਣ ਹੈ ਤਿਸ ਕੀ ਸਿਰਕਾਰ ਓਹ ਕਿਉਂ ਮਨੋ ਵਿਸਾਰੀਏ ਹਰ ਰੱਖ

ਪਾਈ ਕਰਮ ਮਿਲੇ ਪ੍ਰਭ ਸੋਏ ਸਤਿਗੁਰ ਤੇ ਜੋ ਮੋਹ ਫੇਰੇ ਓਏ ਭੁਰਮ ਦੇ ਨਾ ਟਿਕਾਨਾ ਤਰਤ ਅਸਮਾਨ ਨਾ ਝੱਲਹੀ ਵਿੱਚ ਵਿਸਟਾ ਪਏ ਪਛਾਨਾ ਇਹੋ ਜਗ ਭਰਮ ਭੁਲਾਇਆ ਮੋਠ ਗੌਲੀ ਪਾਏ ਜਿਨ੍ਹਾਂ ਸਤਿਗੁਰ ਭੇਟਿਆ ਤਿਨ ਨੇੜ ਨਾ ਭਿੱਟੇ ਮਾਏ ਸਤਿਗੁਰ ਸੇਵਣ ਸੇ ਸੋਹਣੇ ਹੋਮੇ ਮੈਲ ਗਵਾਏ ਸਬਦ ਰਤੇ ਸੇ ਨਿਰਮਲੇ ਚੱਲੇ ਸਤਿਗੁਰ ਪਾਏ ਹਾਂ ਪ੍ਰਭ ਦਾਤਾ ਏਕ ਤੂੰ ਆਪੇ ਬਖਸ਼ ਮਿਲਾਏ ਜਨ ਨਾਨਕ ਸਰਨਾਗਤੀ ਜਿਉਂ ਭਾਵੈ ਤਿਵੇ ਛੁਡਾਏ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰ ਹਲੇ ਓਅੰਕਾਰ ਸਤਿਗੁਰ ਪ੍ਰਸਾਦ ਕਰ ਹਲੇ ਮਨ ਪਰਦੇਸੀਆ ਕਿਉਂ ਮਿਲੀਏ ਹਰ ਮਾਏ ਗੁਰੂ ਭਾਗ ਪੂਰੇ ਪਾਇਆ ਗਲ ਮੇਲਿਆ ਪਿਆਰਾ ਆਏ ਮਨ ਕਰ ਹਲਾ ਸਤਿਗੁਰ ਪੁਰਖ ਧਿਆਏ ਰਹੋ ਮਨ ਕਰ ਹਲਾ ਵਿਚਾਰੀਐ ਹਰ ਰਾਮ ਨਾਮ ਧਿਆਏ ਜਿੱਥੇ ਲੇਖਾ ਮੰਗੀਐ ਆਪੇ ਲਏ ਛਡਾਏ ਮਨ ਕਰ ਹਲਾ ਅਤ ਨਿਰਮਲਾ ਮਨ ਲਾਗੀ ਹਉਮੈ ਆਏ ਪ੍ਰਤੱਖ ਫਿਰ ਕਰ ਨਾਲ ਪਿਆਰਾ ਵਿਛੜ ਚੋਟਾ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੇ ਭਾਲ ਭੁਲਾਏ ਉਪਾਏ ਕਿਤੇ ਨਾ ਲੱਭੇ ਗੁਰ ਹਿਰਦੇ ਹਰ ਦਿਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵਲਾਏ ਕਰ ਜਾਏ ਪਾਵੇ ਰੰਗ ਮਹਿਲੀ ਗੁਰ ਮੇਲੇ ਹਰ ਮਿਲਾਏ ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭਤ ਜਾਏ ਪਾਖੰਡ ਲੋਭੀ ਮਾਰੀਏ ਜਮ ਡੰਡ ਦੇ ਸਜਾਏ ਮਨ ਕਰ ਹਲਾ ਮੇਰੇ ਪ੍ਰਾਨ ਤੂੰ ਮੈਲ ਪਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲੀਆ ਪਤ ਪਾਏ ਹਰ ਦਰਗਹਿ ਪਹਿਨਾਈਐ ਹਰ ਆਪ ਲਿਆ ਗਲ ਲਾਏ ਮਨ ਕਰ ਹਲਾ ਗੁਰ ਮੰਨਿਆ ਗੁਰਮੁਖ ਘਰ ਕਮਾਏ ਗੁਰ ਆਗੇ ਕਰ ਜੋਦੜੀ ਜਨ ਨਾਨਕ ਹਰ ਮਿਲਾਏ ਗੌੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰਿਆ ਵਿਚਾਰ ਦੇਖ ਸਮਾਲ ਬਨ ਫਿਰ ਥੱਕੇ ਬਨਵਾਸੀਆ ਫਿਰ ਗੁਰਮਤ ਹਿਰਦੇ ਨਿਹਾਲ ਮਨ ਕਰ ਹਲਾ ਗੁਰ ਗੋਬਿੰਦ ਸਮਾਲ ਰਹੋ ਮਨ ਕਰ ਹਲਾ ਵਿਚਾਰਿਆ ਮਨਮੁਖ ਫਾਥਿਆ ਮਹਾਜਾਲ ਗੁਰਮੁਖ ਪ੍ਰਾਣੀ ਮੁਗਤੈ ਹਰ ਹਰ ਨਾਮ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਸਤ ਸੰਗਤ ਸਤਿਗੁਰ ਭਾਲ ਸਤ ਸੰਗਤ ਲਗ ਹਰ ਧਿਆਈਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾ ਵਡ ਭਾਗੀਆ ਹਰ ਏਕ ਨਦਰ ਨਿਹਾਲ ਆਪ ਛੁਡਾਏ ਛੁਟੀਏ ਸਤਿਗੁਰ ਚੰਨ ਸਮਾਲ

ਚਲਾ ਤੂੰ ਚੰਚਲਾ ਚਤੁਰਾਈ ਛੱਡ ਵਿਕਰਾਲ ਹਰ ਹਰ ਨਵਾ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤਕਾਲ ਮਨ ਕਰ ਲਾਵਡ ਭਾਗੀਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰੀਅੜਾ ਜਮ ਕਾਲ ਹੰਤਰ ਨਿਧਾਨ ਮਨ ਕਰ ਲੇ ਭਰਮ ਪਵਹਿ ਬਾਹਰ ਬਾਹਰ ਭਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲਦੜਾ ਨਾਲ ਰੰਗ ਰਤੜੇ ਮਨ ਕਰ ਲੇ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੇ ਗੁਰਸੇਵਾ ਸੌਦ ਸੰਭਾਲ ਹਾਂ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖ ਅਕਾਲ ਉੜਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਅਸ਼ਟਪਦੀਆ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਜਬ ਇਹੋ ਮਨ ਮੇ ਕਰਤ ਗੁਮਾਨਾ ਤਬ ਇਹੋ ਬਾਵਰ ਫਿਰਤ ਬੇਗਾਨਾ ਜਬ ਇਹੋ ਹੂਆ ਸਗਲ ਕੀ ਰੀਨਾ ਤਾਂ ਤੇ ਰਮਈਆ ਘੱਟ ਘੱਟ ਚੀਨਾ ਸਹਿਜ ਸੁਹੇਲਾ ਫਲ ਮਸਕੀਨੀ ਸਤਿਗੁਰ ਆਪਣੇ ਮੋਹਿ ਦਾਨ ਦੀਨੀ ਰਹਾਓ ਜਬ ਇਸ ਕੋ ਇਹ ਜਾਨ ਸਮੰਦਾ ਤਬ ਸਗਲੇ ਇਸ ਮਿਲ ਹੈ ਪਾਂਦਾ ਮੇਰ ਤੇਰ ਜਬ ਇਨਹੀਂ ਚੁਕਾਈ ਤਾਂ ਤੇ ਇਸ ਸੰਗ ਨਹੀਂ ਬੈਰ ਆਈ ਜਬ ਇਨ ਆਪਣੀ ਆਪਣੀ ਧਾਰੀ ਤਬ ਤਿਸ ਕੋ ਹੈ ਮੁਸਕਲ ਭਾਰੀ ਜਬ ਇਨ ਕਰਨੇ ਹਾਰ ਪਛਾਤਾ ਤਬ ਇਸਨੋ ਨਾ ਹੀ ਕਿਸ ਤਾਤਾ ਜਬ ਇਨ ਆਪਣੋ ਬਾਧਿਓ ਮੋਹਾ ਆਵੇ ਜਾਏ ਸਦਾ ਜਮ ਜੋਹਾ ਜਬ ਇਸ ਤੇ ਸਭ ਵਿਣਸੇ ਭਰਮਾ ਭੇਦ ਨਹੀਂ ਹੈ ਪਰ ਬ੍ਰਹਮਾ ਜਬ ਇਨ ਕਿਛ ਕਰ ਮਾਨੇ ਭੇਦਾ ਤਬ ਤੇ ਦੁੱਖ ਡੰਡ ਅਰ ਖੇਦਾ ਜਬ ਇਨ ਏਕੋ ਏਕੀ ਬੂਝਿਆ ਤਬ ਤੇ ਇਸਨੋ ਸਭ ਕਿਛ ਸੂਝਿਆ ਜਬ ਇਹ ਧਾਵੈ ਮਾਇਆ ਅਰਥੀ ਨਹਿਤ ਤਾਵੈ ਨਾ ਤਿਸਲਾਤੀ ਜਬ ਇਸ ਤੇ ਇਹ ਹੋਇਓ ਉਜੌਲਾ ਪੀਛੇ ਲਾਗ ਚਲੇ ਉੱਠ ਕੌਲਾ ਕਰ ਕਿਰਪਾ ਜੋ ਸਤਿਗੁਰੂ ਮੇਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਝੀ ਕਰੀ ਤੋ ਇਸ ਘਰ ਕੀ ਕੀਮਤ ਭਰੀ ਕਰਨ ਕਰਾਵਣ ਸਭ ਕਿਛ ਏਕ ਹੈ ਆਪੇ ਬੁੱਧ ਵਿਚਾਰ ਬਵੇਕੈ ਦੂਰ ਨਾ ਨੇਰੇ ਸਭ ਕੋ ਸੰਗਾ ਸੱਚ ਸਲਾਹਨ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾਂ ਗੁਰ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸਕੇ ਹਿਰਦੇ ਰਵਿਆ ਸੋਈ ਮਨ ਤਨ ਸੀਤਲ ਨਿਸ਼ਚਲ ਹੋਏ ਐਸਾ ਕੀਰਤਨ ਕਰ ਮਨ ਮੇਰੀ ਈਹਾ ਉਹਾ ਜੋ ਕਾਮ ਤੇਰੇ ਰਹਾਓ ਜਾਸ ਜਪਤ ਕੋ ਅਪਦਾ ਜਾਏ ਧਾਵਤ ਮਨੁਆ ਆਵੇ ਠਾਏ ਜਾਸ ਜਪਤ ਫਿਰ ਦੁੱਖ ਨਾ ਲਾਗੇ ਜਾਸ ਜਪਤ ਹੇ ਹਉਮੈ ਭਾਗੇ ਜਾਸ ਜਪਤ ਵਸ ਆਵੇ ਪੰਚਾ ਜਾਸ ਜਪਤ ਹਿਰਦੇ ਅੰਮ੍ਰਿਤ ਸੰਚਾ ਜਾਸ ਜਪਤ ਏ ਤਿਸਨਾ ਬੂਝੈ ਜਾਸ ਜਪਤ ਹਰ ਦਰਗਹਿ ਸੀਜੈ ਜਾਸ ਜਪਤ ਕੋਟ ਮਿਟੇ ਅਪਰਾਧ ਜਾਸ ਜਪਤ ਹਰ ਹੋਵੇ ਸਾਧ ਜਾਸ ਜਪਤ ਮਨ ਸੀਤਲ ਹੋਵੇ ਜਾਸ ਜਪਤ ਮਲ ਸਗਲੀ ਖੋਵੈ ਜਾਸ ਜਪਤ ਰਤਨ ਹਰ ਮਿਲੈ ਬਹੁ ਨ ਛੋਡੈ ਹਰ ਸੰਗ ਹਿਲੈ ਜਾਸ ਜਪਤ ਕਈ ਬੈਕੁੰਠ ਵਾਸ ਜਾਪ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਰ ਨਾ ਪੋਹਤ ਜਾਸ ਜਪਤ ਇਹ ਕਾਲ ਨ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁੱਖ ਲਾਥਾ ਜਾਸ ਜਪਤ ਮੁਸਕਲ ਕਛੂ ਨਾ ਬਣੇ ਜਾਸ ਜਪਤ ਸੁਨ ਅਨਹਦ ਧੁਨੈ ਜਾਸ ਜਪਤ ਹੇ ਨਿਰਮਲ ਸੋਏ ਜਾਸ ਜਪਤ ਕਮਲ ਸੀਧਾ ਹੋਏ ਗੁਰ ਸਭ ਦ੍ਰਿਸ਼ਟ ਸਭ ਉਪਰ ਕਰੀ ਜਿਸਕੇ ਹਿਰਦੇ ਮੰਤਰ ਦੇ ਹਰੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਿਗੁਰ ਪੂਰਾ

ਗੌੜੀ ਮਹੱਲਾ ਪੰਜਵਾਂ ਪ੍ਰਥਮੇ ਗਰਭ ਵਾਸਤੇ ਟਰਿਆ ਪੁੱਤਰ ਕੁਲੱਤਰ ਕੁਟੰਬ ਸੰਗ ਜੁਰਿਆ ਜੋ ਭੋਜਨ ਅਨਕ ਪ੍ਰਕਾਰ ਬਹੁ ਕਪਰੇ ਸਰਪੁਰ ਗਵਨ ਕਰੇਂਗੇ ਬਪਰੇ ਕਵਨ ਸਥਾਨ ਜੋ ਕਬਹੂ ਨਾ ਟਰੈ ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਓ ਇੰਦਰਪੁਰੀ ਮੈਂ ਸਰਪੁਰ ਮਰਣਾ ਬ੍ਰਹਮਪੁਰੀ ਨਿਚਲ ਨਹੀਂ ਰਹਿਣਾ ਸ਼ਿਵਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿਨਸ ਪਿਤਾਲਾ ਗਿਰ ਤਰ ਧਰਨ ਗਗਨ ਅਰ ਤਾਰੇ ਰਵ ਸਸ ਪਵਨ ਪਾਵਕ ਨਿਰਾਰੇ ਦਿਨਸ ਰਹਿਣ ਬਰਤਰ ਭੇਦਾ ਸਾਸਤ ਸਿਮਰਤ ਬਿਨਸੈਂਗੇ ਬੇਦਾ ਤੀਰਥ ਦੇਵ ਦੇਹਰਾ ਪੋਥੀ ਮਾਲਾ ਤਿਲਕ ਸੋਚ ਪਾਕ ਹੋਤੀ ਧੋਤੀ ਡੰਡੌਤ ਪ੍ਰਸਾਦਨ ਭੋਗਾ ਗਵਨ ਕਰੈ ਗੋ ਸਗਲੋ ਲੋਗਾ ਜਾਤ ਵਰਨ ਤੁਰ ਕਰੇ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਾਸਾ ਦਿਸੈ ਪਾਸਾਰਾ ਬਿਨ ਸਜਾਏ ਗੋ ਸਗਲ ਆਕਾਰਾ ਸਹਿ ਸਿਫਤ ਭਗਤ ਤਤ ਗਿਆਨਾ ਸਦਾਨੰਦ ਨਿਸ਼ਚਲ ਸਥਾਨਾ ਤਾਂ ਸੰਗਤ ਸਾਧ ਗੁਣ ਰਸੈ ਅਨਪਉ ਨਗਰ ਤਾਂ ਸਦ ਵਸੈ ਤਹਿ ਪਉ ਭਰਮਾ ਸੋਗ ਨ ਚਿੰਤਾ ਆਵਣ ਜਾਵਣ ਮ੍ਰਿਤ ਨ ਹੋਤਾ ਤੈ ਸਦਾ ਆਨੰਦ ਅਨਹਤ ਆਖਾਰੇ ਭਗਤ ਵਸੈ ਕੀਰਤਨ ਆਧਾਰੇ ਪਾਰ ਬ੍ਰਹਮ ਕਾਂਤ ਨਾ ਪਾਰ ਕੌਣ ਕਰੈ ਤਾਂ ਕਾ ਵਿਚਾਰ ਕਹੁ ਨਾਨਕ ਜਿਸ ਕਿਰਪਾ ਕਰੈ ਨਿਚਲ ਥਾਨ ਸਾਧ ਸੰਗਤ ਰੈ ਗੌੜੀ ਮਹੱਲਾ ਪੰਜਵਾਂ ਜੋਤ ਸਮਾਰੇ ਸੋਈ ਸੂਰਾ ਜੋਇ ਸਮਾਰੇ ਸੋਈ ਪੂਰਾ ਜੋ ਸਮਾਰੇ ਤਿਸੈ ਵਡਿਆਈ ਜੋ ਸਮਾਰੇ ਤਿਸਕਾ ਦੁੱਖ ਜਾਈ ਐਸਾ ਕੋਏ ਜੇ ਦੁਬਦਾ ਮਾਰ ਗਵਾਵੈ ਇਸੈ ਮਾਰ ਰਾ ਜੋ ਕਮਾਵੈ ਰਹਾਉ ਜੋ ਸਮਾਰੇ ਤਿਸਕਾ ਪਹੁ ਨਾਹੇ ਜੋ ਸਮਾਰੇ ਸੋ ਨਾਮ ਸਮਾਹੇ ਜੋ ਸਮਾਰੇ ਤਿਸਕੀ ਤਿਸਨਾ ਬੂਝੈ ਜੋ ਸਮਾਰੇ ਸੋਦਰ ਗੈ ਸੀਝੈ ਜੋ ਸਮਾਰੇ ਸੋਈ ਸੋ ਧਨਵੰਤਾ ਜੋ ਸਮਾਰੇ ਸੋ ਪਤਵੰਤਾ ਜੋ ਸਮਾਰੇ ਸੋਈ ਜਤੀ ਜੋ ਸਮਾਰੇ ਤਿਸ ਹੋਵੈ ਗਤੀ ਜੋ ਸਮਾਰੇ ਤਿਸਕਾ ਆਇਆ ਗਨੀ ਜੋ ਸਮਾਰੇ ਸੋਨੇ ਚਲ ਧਨੀ ਜੋ ਸਮਾਰੇ ਸੋ ਵਡਭਾਗਾ ਜੋ ਸਮਾਰੇ ਸੁਵੰਦਨ ਜਾਗਾ ਜੋ ਸਮਾਰੇ ਸੋ ਜੀਵਨ ਮੁਕਤਾ ਜੋ ਸਮਾਰੇ ਤਿਸਕੀ ਨਿਰਮਲ ਜੁਗਤਾ ਜੋ ਸਮਾਰੇ ਸੋਈ ਸੁਗਿਆਨੀ ਜੋ ਸਮਾਰੇ ਸੋ ਸਹਿ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮਤੇ ਨੀ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕੁਛ ਮੈਲਾ ਇਸ ਮਾਰੀ ਬਿਨ ਸਭ ਕਿਛ ਜੌਲਾ ਜਾਂ ਕੋ ਪੈ ਕਿਰਪਾਲ ਕਿਰਪਾ ਨਿਧ ਤਿਸ ਭਈ ਖਲਾਸੀ ਹੋਈ ਸਗਲ ਸਿੱਧ

ਇਸ ਮਾਰੀ ਬਿਨ ਥਾਇ ਨ ਪਰੈ ਖੋਟ ਕਰਮ ਜਾਪ ਤਪ ਕਰੈ ਜੋ ਇਸ ਮਾਰੇ ਤਿਸ ਹੋਵੈ ਗਤੀ ਜੋ ਸਮਸਕਾਇਆ ਗਨੀ ਜੋ ਇਸ ਮਾਰੇ ਸੁਨੇ ਚਲ ਧਨੀ ਜੋ ਇਸ ਮਾਰੇ ਸੁਵਡ ਭਾਗਾ ਜੋ ਇਸ ਮਾਰੇ ਸੁਨ ਅੰਦਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸਕਿ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੁਗਿਆਨੀ ਜੋ ਇਸ ਮਾਰੇ ਸੋ ਸਹਿ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਬਿਨ ਸਮਾਰੀ ਬਿਨ ਜਨਮ ਨਾ ਮਿਟਾਏ ਇਸ ਮਾਰੀ ਬਿਨ ਜਮਤੇ ਨਹੀਂ ਛੁੱਟਾ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿ ਜੌਲਾ ਜਾਂ ਕੋ ਪੈ ਕਿਰਪਾਲ ਕਿਰਪਾ ਨਿਧ ਤਿਸ ਭਈ ਖਲਾਸੀ ਹੋਏ ਸਗਲ ਸਿੱਧ ਗੁਰਦੇਵ ਦਾ ਜਾਂ ਕੀ ਹੈ ਮਾਰੀ ਕਹੁ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮਹੱਲਾ ਪੰਜਵਾਂ ਹਰ ਸਿਉਂ ਜੁਰੈ ਤਾਂ ਸਭ ਕੋ ਮੀਤ ਹਰ ਸਿਉਂ ਜੁਰੈ ਤਾਂ ਨਿਚਲ ਚੀਤ ਹਰ ਸਿਉਂ ਜੁਰੈ ਨਾ ਵਿਆਪੈ ਕਾੜਾ ਹਰ ਸਿਉਂ ਜੁਰੈ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਉਂ ਜੋਰ ਕਾਜ ਤੁਹਾਰਾ ਨਾਹੀ ਹੋਰ ਰਹਾਓ ਵੱਡੇ ਵੱਡੇ ਜੋ ਦੁਨੀਆਦਾਰ ਕਾਉ ਕਾਜ ਨਾਹੀ ਗਾਵਾਰ ਹਰ ਕਾ ਦਾਸ ਨੀਚ ਕੁਲ ਸੁਣੈ ਤਿਸ ਕੈ ਸੰਗ ਖਿੰਨ ਮੈਂ ਉਧਰ ਕੋਟ ਮੱਜਣ ਜਾਂ ਕੇ ਸੁਣ ਨਾਮ ਕੋਟ ਪੂਜਾ ਜਾਂ ਕੈ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫੁਲਾ ਗੁਰ ਤੇ ਬਿਦ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤ ਬਿਨ ਸਜਾਏ ਮਾਇਆ ਕੇ ਹੇਤ ਹਰ ਬਿਨਾਸੀ ਤੁਮਰੈ ਸੰਗ ਮਨ ਮੇਰੇ ਰਚ ਰਾਮ ਕੈ ਰੰਗ ਜਾਂ ਕੈ ਕੰਮ ਉਤਰੈ ਸਭ ਭੂਖ ਜਾਂ ਕੈ ਕੰਮ ਨ ਜੋ ਹੈ ਦੂਤ ਜਾਂ ਕਹਿ ਕੰਮ ਤੇਰਾ ਵੱਡ ਗਮਰ ਜਾਂ ਕਹਿ ਕੰਮ ਹੋਵੇ ਤੂੰ ਅਮਰ ਜਾਂ ਕੀ ਚਾਕਰ ਕੋ ਨਹੀਂ ਡਾਨ ਜਾਂ ਕੇ ਚਾਕਰ ਕੋ ਨਹੀਂ ਬਾਨ ਜਾਂ ਕਹਿ ਦਫ਼ਤਰ ਪੁੱਛੇ ਨਾ ਲੇਖਾ ਤਾਂ ਕੀ ਚਾਕਰੀ ਕਰੋ ਵਿਸੇਖਾ ਜਾਂ ਕਹਿ ਹੁਣ ਨਾ ਹੀ ਕਾਹੂ ਬਾਤ ਇੱਕ ਆਪਣੇ ਕਹਿ ਭਾਤ ਜਾਂ ਕੇ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਖਾਲ ਨਾ ਕੋ ਚਿਤਰ ਨਾ ਹੀ ਕੋ ਮੂੜਾ ਨਾ ਕੋ ਹੀਣ ਨਾ ਹੀ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮਹੱਲਾ ਪੰਜਵਾਂ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਤਿਉ ਜੀਵੈ ਸਖਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮੈਂ ਜੀਆ ਕੋਟ ਦਿਨ ਸਲਾਖ ਸਦਾ ਥਰਥੀਆ ਰਹਾਓ ਬਿਨ ਸਿਮਰਨ ਤ੍ਰੇ ਕਰਮ ਕਮਲਾਸ ਬਾ ਕਾਗਪਤ ਨਿਸ਼ਟਾ ਮੈਂ ਵਾਸ ਬਿਨ ਸਿਮਰਨ ਪੈ ਕੂਕਰ ਕਾਮ ਸਾਖਤ ਬੇਤਵਾ ਪੂ ਪੇਸਵਾ ਪੂਤ ਨਾਮ ਬਿਨ ਸਿਮਰਨ ਜੈਸੇ ਸਿੰਘ ਸ਼ਤਾਰਾ ਬੋਲੈ ਕੂਰ ਸਾਖਤ ਮੁਖ ਕਾਰਾ ਬਿਨ ਸਿਮਰਨ ਗੁਰਦਵ ਕੇ ਨਿਆਈ ਸਾਖਤ ਥਾਨ ਪ੍ਰਿਸ਼ਟ ਫਿਰਾਹੀ ਬਿਨ ਸਿਮਰਨ ਕੂਕਰ ਹਰ ਕਾਇਆ ਸਾਖਤ ਲੋਭੀ ਬੰਧ ਨਾ ਪਾਇਆ ਬਿਨ ਸਿਮਰਨ ਹੈ ਆਤਮ ਘਾਤੀ ਸਾਖਤ ਨੀਚ ਤਿਸ ਕੁਲ ਨਹੀਂ ਜਾਤੀ ਜਿਸ ਪਿਆ ਕਿਰਪਾਲ ਤਿਸ ਸੰਗ ਮਿਲਾਇਆ ਕਹੁ ਨਾਨਕ ਗੁਰ ਜਗਤ ਰਾਇਆ ਗੌੜੀ ਮਹੱਲਾ ਪੰਜਵਾਂ ਗੁਰ ਕੈ ਬਚਨ ਮੋਹ ਪਰਮਗਤ ਪਾਈ ਗੁਰ ਪੂਰੇ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਇਓ ਮੋਹੇ ਨਾਉ ਗੁਰ ਪ੍ਰਸਾਦ ਮੈਂ ਮਿਲਿਆ ਥਾਉ ਰਹਾਓ ਗੁਰ ਕੈ ਬਚਨ ਸੁਣ ਰਸਨ ਬਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿੱਧ ਗੁਰ ਕੈ ਬਚਨ ਪਾਇਆ ਨਉ ਨਿਧ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸਕੀ ਕਟੀਆ ਜਮਕੀ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਰਹਾਓ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਕੀ ਰਹਿਣ ਨਿਤ ਮੱਜਨ ਕਰੋ ਜਨਮ ਜਨਮ ਕੀ ਹਉਮੈ ਮਲ ਹਰਾਓ
ਤਿਸ ਗੁਰ ਕੋ ਚਲਾਵੋ ਪਾਖਾ, ਮਹਾਗੰਤੇ ਹੱਥ ਦੇ ਰਾਖਾ, ਤਿਸ ਗੁਰ ਕੈ ਗ੍ਰਿਟ ਹੋਵੋ ਪਾਣੀ, ਜਿਸ ਗੁਰ ਤੇ ਅਕਲ ਗਤ ਜਾਣੀ, ਤਿਸ ਗੁਰ ਕੈ ਗ੍ਰਹਿ ਪਿਸੋ ਨੀਤ, ਜਿਸ ਪ੍ਰਸਾਦ ਵੈਰੀ ਸਭ ਮੀਤ।

ਹੋਰ ਕੀ ਨਾਈ ਜੰਪਰ ਬਾਧਾ ਲਾਖ ਡੰਬਰ ਬਹੁਤ ਬਿਸਥਾਰਾ ਨਾਮ ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਸ ਦੇ ਗੌੜੀ ਮਹੱਲਾ ਪੰਜਵਾਂ ਆਦ ਮੰਦ ਜਵੰਤ ਨਿਬਾਹ ਸੋ ਸਾਜਨ ਮੇਰਾ ਮਨ ਚਾਹ ਹਰ ਕੀ ਪ੍ਰੀਤ ਦਾ ਸੰਗ ਚਾਲੈ ਦਯਾਲ ਪੁਰਖ ਪੂਰਨ ਪ੍ਰਤਪਾਲੈ ਰਹਾਓ ਬਿਨਸਤ ਨਾਹੀ ਛੋਟ ਨਾ ਜਾਏ ਜੈ ਪੇਖਾ ਤੈਰੈ ਸਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਭਾਈ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਣ ਧਾਰ ਮੇਰੀ ਰਾਸ ਪ੍ਰੀਤ ਲਾਈ ਕਰਦੈ ਨਿਵਾਸ ਮਾਇਆ ਸਿਲ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਵ ਸੁਖ ਭੋਗ ਪੂਰਨ ਪੁਰਖ ਨਵਤਨ ਨਿਤ ਬਾਲਾ ਅੰਤਰ ਬਾਹਰ ਸੰਗ ਰਖਵਾਲਾ ਕਹੁ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕੋ ਦੀਨ

ਕੋਚ ਫਿਰੇ ਸੰਖੰਤ ਨਾ ਪਾਰੀ ਆ, ਸੋਈ ਹੋਏ ਸੋਈ ਹੋਏ ਭਗਤ ਜਿਨ੍ਹਾਂ ਕਿਰਪਾਰੀ ਆ, ਹਵਾਰੀ ਆ ਹਰ ਵਾਰੀ ਆ। ਰਹਾਓ ਸੁਣ ਸੁਣ ਪੰਥ ਡਰਾਓ ਬਹੁਤ ਪੈਹਾਰੀ ਆ, ਮੈਂ ਤੱਕੀ ਔਰ ਸੰਤਾਲ ਉਬਾਰੀ ਆ, ਮੋਹਨ ਲਾਲ ਅਨੂਪ ਸਰਬ ਸਾਧਾਰੀ ਆ। ਗੁਰੂ ਨਿਰਨੋਲਾ ਗੋਪਾਇ ਦੇਵ ਦਿਖਾਰੀ ਆ, ਮੈਂ ਕੀਏ ਮਿੱਤਰਾਂ ਨੇ ਕਿ ਕਿਸ ਬਲਿਹਾਰੀ ਆ, ਸਭ ਗੁਣ ਇੱਕ ਸਹੀ ਨਾਏ ਹਰਪੂਰ ਭੰਡਾਰੀ ਆ। ਚੌਦ ਸੋ ਜਪੀਏ ਨਾਮ ਸੁਖ ਸਵਾਰੀ ਆ, ਮੈਂ ਆਹੀ ਔਰ ਤੁਹਾਰ ਨਾਨਕ ਬਲਿਹਾਰੀ ਆ, ਗੁਰ ਕਾਢਿਓ ਪੂਜਾ ਪਸਾਰ ਮੋਹ ਕੋ ਪਾਰੀ ਆ। ਮੈਂ ਜੀਤਿਓ ਜਨ ਮੈਂ ਪਾਰ ਬੌਰ ਨਾ ਹਾਰੀ ਆ, ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀ ਆ, ਹਰ ਦਰਗਹਿ ਸੋਭਾ ਬੰਤ ਬਾਲ ਉਡਾਰੀ ਆ। ਜਨ ਨਾਨਕ ਲੱਧਾ ਰਤਨ ਅਮੋਲ ਅਪਾਰੀ ਆ, ਗੁਰ ਸੇਵਾ ਭੋਜਨ ਤਰੀ ਆ, ਕਹੋ ਪੁਕਾਰੀ ਆ। ਗੌੜੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਾਰਾਇਣ ਹਰ ਰੰਗ ਰੰਗੋ, ਜਪ ਜੇ ਵਾਰ ਏਕ ਮੰਗੋ, ਰਹਾਓ ਤਜ ਹਉਮੈ ਗੁਰ ਗਿਆਨ ਭਜੋ। ਮਿਲ ਸੰਗਤ ਤੁਰ ਕਰਮ ਲਿਖਿਓ, ਜੋ ਦਿਸੈ ਸੋ ਸੰਗ ਨਾ ਗਾਇਓ, ਸਾਗਤ ਮੂੜ ਲਗੇ ਪਚ ਮੋਇਓ, ਮੋਹਨ ਨਾਮ ਸਦਾ ਰਵ ਰਹਿਓ, ਕੋਟ ਮਦੇ ਕਿਨ ਗੁਰਮੁਖ ਲਹਿਓ, ਹਰ ਸੰਤਨ ਕਰ ਨਮੋ ਨਮੋ, ਨਵਨਦ ਪਾਵੈ ਤੁਲ ਸੁਖੋ।

ਕਰਤ ਭਰਮ ਗਏ ਮੇਰੇ ਮਨ ਸਭ ਸੁਖ ਪਾਇਓ ਰਹਾਉ ਬਲ ਤੋ ਜਲ ਤੋ ਤਉ ਕਿਆ ਗੁਰ ਸੰਤਨ ਗੁਰ ਚੰਦਨ ਸੀਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੇ ਪਾਇਓ ਪਾਵਕ ਸਾਗਰ ਗਹਿਰੋ ਚਰ ਸੰਤਨ ਨਾਮ ਤਰਾਇਓ ਨਾਹਮ ਕਰਮ ਨ ਧਰਮ ਸੁਚ ਪ੍ਰਭ ਗੈ ਪੂਜਾ ਪਾਇਓ ਪਉ ਖੰਡਨ ਦੁਖ ਪੰਜਨੋ ਭਗਤ ਵਿਚਲ ਹਰ ਨਾਇਓ ਅਨਾਥ ਨਾਥ ਕਿਰਪਾਲ ਦੀਨ ਸਮਰੱਥ ਸੰਤ ਟਾਇਓ ਨਿਰਗੁਣਿਆਰੇ ਕੀ ਬੇਨਤੀ ਦੇਹੋ ਦਰਸ ਹਰ ਰਾਇਓ ਨਾਨਕ ਸਰਨ ਤਵਾਰੀ ਠਾਕੁਰ ਸੇਵਕ ਦਰ ਆਇਓ ਗੌੜੀ ਮਹੱਲਾ ਪੰਜਵਾਂ ਰੰਗ ਸੰਗ ਵਿਖਿਆ ਕੇ ਭੋਗਾ ਇਨ ਸੰਗੰਧ ਨਾ ਜਾਨੀ ਹਉ ਸੰਚੋ ਹਉ ਖਾਟਤਾ ਸਗਲੀ ਔਦ ਬਿਹਾਨੀ ਰਹਾਓ ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਜੈ ਸਮਾਨੀ ਜੋ ਬਨਵੰਤ ਅਚਾਰ ਕੁਲੀਨਾ ਮਨ ਮੈਂ ਹੋਏ ਪੁਮਾਨੀ ਜਿਉਂ ਉਰਜਾਇਓ ਬਾਲ ਬੁੱਧ ਕਾ ਮਰਤਿਆ ਨਹੀਂ ਮਿਸਰਾਨੀ ਭਾਈ ਮੀਤ ਬੰਧਵ ਸਖੇ ਪਾਛੇ ਤਿਨਹੂੰ ਕਉ ਸੰਪਾਨੀ ਜਿਤਲਾ ਗੁਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਅਹੰ ਬੁੱਧ ਸੁਚ ਕਰਮ ਕਰ ਇਹ ਬੰਧਨ ਬੰਧਾਨੀ ਦਇਆਲਪੁਰ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਰਾਹ ਗੌੜੀ ਪੂਰਬੀ ਸ਼ੰਤ ਮਹੱਲਾ ਪਹਿਲਾ ਮੁੰਦ ਰਹਿਣਾ ਦੁਹੇ ਲੜੀਆ ਜੀਓ ਨੀਂਦ ਨਾ ਆਵੈ ਸਾਧਨ ਦੁਬਲਿਆ ਜੀਓ ਫਿਰ ਕਹਿ ਹਾਵੈ ਤਨਥੀ ਦੁਬਲ ਕੰਤ ਹਾਵੈ।

ਸ਼ਿੰਗਾਰ ਮਿਠਰਸ ਭੋਗ ਭੋਜਨ ਸਭ ਝੂਠ ਕਿਤੇ ਨਾ ਲੇਖਾ ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨਾ ਆਵੈ ਨਾਨਕ ਸਾਧਨ ਮਿਲੈ ਮਿਲਾਈ ਬਿਨ ਪਿਰ ਨੀਂਦ ਨਾ ਆਵੈ ਮੁੰਦ ਨ ਮੰਨੜੀਆ ਜੀਉ ਬਿਨ ਤਨੀ ਪਿਆਰੇ ਕਿਉਂ ਸੁਖ ਪਾਵੈਗੀ ਬਿਨ ਉਰਧਾਰੇ ਨਾ ਬਿਨ ਕਰਵਾਸ ਨਾਹੀ ਪੁੱਛੋ ਸਖੀ ਸਹੇਲੀਆ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੈ ਸੱਚ ਸਹੇਲੀਆ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨਾ ਛੋਟਾ ਸਾਥਨ ਨਾਮ ਸਹਿ ਸਮਾਣੀਆ ਮਿਲ ਸਖੀ ਸਹੇਲੜੀਓ ਹਮ ਪਿਰ ਰਾਵੇਹਾ ਗੁਰਪੁੱਛ ਲਿਖੋਗੀ ਜੀਓ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦਿਖਾਇਆ ਮਨਮੁਖੀ ਪਛਤਾਣੀਆ ਨਿਕਸ ਜਾਤੋ ਰਹਿ ਅਸਰ ਜਾਮ ਸੱਚ ਪਛਾਣਿਆ ਸੱਚ ਕੀਮਤ ਸਦਾ ਨੌਤਨ ਸ਼ਬਦ ਨੇਹ ਨਵੇ ਲਓ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀਓ ਮੇਰੀ ਅਛਪੁੰਨੀ ਜੀਓ ਹਮਕਰ ਸਾਜਨ ਆਇਆ ਮਿਲਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੰਦ ਮਨੋ ਮਾਹੋ ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਜਪ ਸਚ ਲਾਹੋ ਕਰ ਜੋੜ ਸਾ ਤਨ ਕਰੈ ਬਿਨੰਤੀ ਰਹਿਣ ਦਿਨ ਰਸ ਭਿੰਨੀਆ ਨਾਨਕ ਪਿਰ ਤਨ ਕਰਹਿ ਰਲੀਆਂ ਇੱਛ ਮੇਰੀ ਪੁੰਨੀਆਂ ਗੌੜੀ ਛੰਤ ਮਹੱਲਾ ਪਹਿਲਾ ਸੁਣਨਾ ਪ੍ਰਭੂ ਜੀ

ਬਿਖਮਰਣ ਕਣੇਰੀ ਆ, ਨਾ ਨੀਂਦ ਆਵੇ ਪ੍ਰੇਮ ਪਾਵੇ, ਸੁਣ ਬੇਨੰਤੀ ਮੇਰੀ ਆ। ਬਾਜੋ ਪਿਆਰੇ ਕੋਈ ਨਾ ਸਾਰੇ, ਇਹ ਕਲੜੀ ਕੁਰ ਲਾਏ, ਨਾਨਕ ਸਾਧਨ ਮਿਲਾਏ ਮਿਲਾਈ, ਬਿਨ ਪ੍ਰੀਤਮ ਦੁੱਖ ਪਾਏ। ਫਿਰ ਛੋਡੇ ਅੜੀ ਜੀਓ, ਕੌਣ ਮਿਲਾਵੈ ਰਸ ਪ੍ਰੇਮ ਲਈ ਜੀਓ, ਸ਼ਬਦ ਸੁਹਾਵੈ ਸ਼ਬਦ ਸੁਹਾਵੈ ਤਾਂ ਬਤ ਪਾਵੈ, ਦੀਪਕ ਦੇ ਉਜਿਆਰੈ। ਸੁਣ ਸਕੀ ਸਹੇਲੀ ਸਾਚ ਸਹੇਲੀ, ਸਾਚੇ ਕੇ ਗੁਣਸਾਰ ਹੈ, ਸਤਿਗੁਰ ਮੇਲੀ ਤਾਂ ਪਿਰ ਰਾਵੀ, ਬਿਕਸੀ ਅੰਮ੍ਰਿਤ ਬਾਣੀ, ਨਾਨਕ ਸਾਧਨ ਤਾਂ ਪਿਰ ਰਾਵੈ। ਜਾਂ ਤਿਸਕੈ ਮਨ ਪਾਣੀ, ਮਾਇਆ ਮੋਣੀ ਨੀ ਕਰਿਆ ਜੀਓ, ਕੂੜ ਮਠੀ ਕੂੜਿਆਰੇ ਕਿਉਂ ਭੁੱਲੈ, ਗਲ ਜੇਵੜੀਆ ਜੀਓ ਮੈਨੂੰ ਗੁਰ ਪਿਆਰੇ। ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ, ਤਿਸੀ ਕਾ ਸੋ ਹੋਵੈ, ਪੁੰਨ ਦਾਨ ਅਨੇਕ ਨਾਵਣ, ਕਿਉਂ ਅੰਤਰ ਮਲ ਧੋਵੈ, ਨਾ ਬਿਨਾਗਤ ਕੋਈ ਨਾ ਪਾਵੈ, ਹੱਠ ਨਿਗਰਹਿ ਬੇਬਾਣੈ। ਨਾਨਕ ਸੱਚ ਕਰ ਸ਼ਬਦ ਸਿਆਪੈ, ਦੁਬਦਾ ਮਿਲ ਕੇ ਜਾਣੈ, ਤੇਰਾ ਨਾਮ ਸੱਚਾ ਜੀਓ ਸਦ ਸੱਚਾ ਵਿਚਾਰੋ, ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਾਪਾਰੋ, ਨਾਮ ਕਾ ਵਾਪਾਰ ਮੀਠਾ ਭਗਤ ਲਾਹ ਅਨਦਨੋ, ਤਿਸ ਬਾਜ ਵੱਖਰ ਕੋਈ ਨਾ ਸੂਝੈ, ਨਾਮ ਲੇਵੋ ਖਿਨ ਖਿਨੋ, ਬਰਕ ਲੇਖਾ ਨਦਰ ਸਾਚੀ ਕਰਮ ਪੂਰੈ ਪਾਇਆ, ਨਾਨਕ ਨਾਮ ਮਾਰਸ ਮਿੱਠਾ ਗੁਰਪੂਰੈ ਸੱਚ ਪਾਇਆ, ਰਾਗੌੜੀ ਪੂਰਬੀ ਸੰਤ ਮਹਲਾ ਤੀਜਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਸਾ ਤਨ ਬਿਨੋ ਕਰੇ ਜੀਓ ਹਰ ਕੇ ਗੁਣ ਸਾਰੇ, ਖਿਣ ਪਰ ਰਹਿ ਨ ਸਕੈ ਜੀਓ, ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨ ਸਾਕੈ, ਗੁਰਬਿਨ ਮਹਿਲ ਨ ਪਾਈਐ, ਜੋ ਗੁਰ ਕਹਿ ਸੋਈ ਪ੍ਰਕੀਜੈ, ਤਿਸ ਨ ਅਗਨ ਬੁਝਾਈਐ, ਹਰ ਸਾਚਾ ਸੋਈ ਤਿਸ ਬਿਨ ਅਵਰ ਨ ਕੋਈ, ਬਿਨ ਸੇਵਿਆ ਸੁਖ ਨ ਪਾਏ, ਨਾਨਕ ਸਾਥਨ ਮਿਲੈ ਮਿਲਾਈ, ਜਿਸਨੂੰ ਆਪ ਮਿਲਾਏ ਤਨ ਰਹਿਣ ਸਹੇਲੜੀਏ ਜੀਓ, ਹਰ ਸਿਉਂ ਚਿਤ ਲਾਏ, ਸਤਿਗੁਰ ਸੇਵੇ ਭਾਉ ਕਰੇ ਜੀਓ, ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ, ਹਰ ਗੁਣ ਗਾਏ ਅੰਦਨ ਲਾਗਾ ਭਾਉ। ਸੁਣ ਸਖੀ ਸਹੇਲੀ ਜੀ ਕੀ ਮੇਲੀ, ਗੁਰ ਕੈ ਸ਼ਬਦ ਸਮਾਓ, ਹਰ ਗੁਣ ਸਾਰੀ ਤਕੰਤ ਪਿਆਰੀ, ਨਾਮੇ ਤਰੀ ਪਿਆਰੋ, ਨਾਨਕ ਨਾ ਨਾਨਕ ਕਾਮਣਾ ਨਾ ਪਿਆਰੀ, ਰਾਮ ਨਾਮ ਗਲਹਾਰੋ, ਤਨ ਏਕਲੜੀ ਜੀਓ ਬਿਨ ਨਾ ਪਿਆਰੇ, ਦੂਜੇ ਪਾਏ ਮੁੱਠੀ ਜੀਓ, ਬਿਨ ਗੁਰ ਸ਼ਬਦ ਕਰਾਰੇ, ਬਿਨ ਸ਼ਬਦ ਪਿਆਰੇ ਕੁੰਡ ਉੱਤਰ ਤਾਰੇ, ਮਾਇਆ ਮੋਹ ਖੁਆਈ ਕੂੜ ਵਿਗੁਤੀ ਤਾਂ ਪ੍ਰਮੁਤੀ, ਸਾਧਨ ਮਹਿਲ ਨਾ ਪਾਈ, ਗੁਰ ਸ਼ਬਦੇ ਰਾਤੀ ਸਹਿਜੇ ਮਾਤੀ, ਅੰਦਰ ਰਹਿ ਸਮਾਏ, ਨਾਨਕ ਕਾਮਣਾ ਸਦਾ ਰੰਗ ਰਾਤੀ, ਹਰ ਜੀਓ ਆਪ ਮਿਲਾਏ, ਤਾਂ ਮਿਲਿਆ ਹਰ ਮੇਲੇ ਜੀਓ, ਹਰ ਬਿਨ ਕੌਣ ਮਿਲਾਏ, ਬਿਨ ਗੁਰਪ੍ਰੀਤਮ ਆਪਣੇ ਜੀਓ ਕੌਣ, ਪਰਮ ਚੁਕਾਏ ਗੁਰ ਪਰਮ ਚੁਕਾਏ, ਉਹ ਮਿਲਿਆ ਮਾਏ ਤਾਂ ਸਾ ਤਨ ਸੁਖ ਪਾਏ, ਗੁਰ ਸੇਵਾ ਬਿਨ ਘੋਰ ਅੰਧਾਰ, ਬਿਨ ਗੁਰ ਮਗ ਨਾ ਪਾਏ, ਕਾਮਣ ਰੰਗ ਰਾਤੀ ਸਹਿਜੇ ਬਾਤੀ, ਗੁਰ ਕਹਿ ਸ਼ਬਦ ਵਿਚਾਰੇ, ਨਾਨਕ ਕਾਮਣ ਹਰ ਵਰ ਪਾਇਆ, ਗੁਰ ਕਹਿ ਪਾਏ ਪਿਆਰੇ, ਗੌੜੀ ਮਹੱਲਾ ਤੀਜਾ, ਪਿਰ ਬਿਨ ਖਰੀ ਨਿਮਾਣੀ ਜੀਓ, ਬਿਨ ਪਿਰ ਕਿਉਂ ਜੀਵਾਂ ਮੇਰੀ ਮਾਈ, ਪਿਰ ਬਿਨ ਨੀਂਦ ਨਾ ਆਵੈ ਜੀਓ, ਕਾਪੜ ਤਨ ਨਾ ਸੁਹਾਈ, ਕਾਪੜ ਤਨ ਸੁਹਾਵੈ ਜਾਂ ਪਿਰ ਭਾਵੈ, ਗੁਰਮਤੀ ਚਿਤ ਲਾਈਐ, ਸਦਾ ਸੁਹਾਗਣ ਜਾਂ ਸਤਿਗੁਰ ਸੇਵੇ, ਗੁਰ ਕੈ ਅੰਗ ਸਮਾਈਐ, ਗੁਰ ਸ਼ਬਦੇ ਮੇਲਾ ਤਾਂ ਪਿਰ ਰਾਵੀ, ਲਾ ਨਾਮ ਸੰਸਾਰੇ, ਨਾਨਕ ਕਮਣ ਨਾ ਪਿਆਰੀ, ਜਾਂ ਹਰ ਕੇ ਗੁਣ ਸਾਰੇ, ਸਾਧਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ, ਐਨਸ ਰੰਗ ਰਾਤੀ ਜੀਓ, ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ, ਹਮ ਮੈਂ ਮਾਰੇ ਇਨ ਬਿਨ ਮਿਲੋ ਪਿਆਰੇ, ਸਾ ਧਨ ਸੁਹਾਗਣ ਸਦਾ ਰੰਗ ਰਾਤੀ, ਸੱਚੇ ਨਾਮ ਪਿਆਰੇ ਆਪਣੇ ਗੁਰ ਮਿਲ ਰਹੀ ਹੈ, ਅੰਮ੍ਰਿਤ ਗਹੀ ਹੈ ਦੁਬਧਾ ਮਾਰਨੇ ਵਾਰੇ, ਨਾਨਕ ਕਾਮਣ ਹਰ ਵਰ ਪਾਇਆ, ਸਗਲੇ ਦੁੱਖ ਵਿਸਾਰੇ, ਕਾਮਣ ਪਿਰੋ ਭੁੱਲੀ ਜੀਓ, ਮਾਇਆ ਮੋਏ ਪਿਆਰੇ, ਝੂਠੀ ਝੂਠ ਲੱਗੀ ਜੀਓ, ਕੂੜ ਮਿੱਠੀ ਕੂੜਿਆਰੇ ਕੂੜ ਨਿਵਾਰੇ, ਗੁਰਮਤਿ ਸਾਰੇ ਜੂਆ ਜਨਮ ਨਹਾਰੇ, ਗੁਰ ਸ਼ਬਦ ਸੇਵੇ ਸੱਸ ਵਿੱਚੋਂ ਹਮੈ ਮਾਰੇ, ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸਿਗਾਰੋ, ਨਾਨਕ ਕਾਮਣ ਸਹਿ ਸਮਾਣੀ ਜੇ ਸਾਚਾ ਨਾਮ ਆਧਾਰੋ, ਮਿਲ ਮੇਰੇ ਪ੍ਰੀਤਮਾ ਜੀਓ, ਤੁਦ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨ ਆਵੈ ਜੀਓ, ਭਾਵੈ ਅੰਨ ਨ ਪਾਣੀ, ਪਾਣੀ ਅੰਨ ਨ ਪਾਵੈ ਮਰੀਐ ਹਾਵੈ, ਬਿਨ ਪਿਰ ਕਿਉਂ ਸੁਖ ਪਾਈਐ, ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ,
ਜਿਉ ਮਿਲਾ ਤਿਵੇਂ ਮਿਲਾਈ ਆ, ਆਪੇ ਮਿਲ ਲੈ ਸਵਦਾਤਾ, ਆਪ ਮਿਲਿਆ ਕਰਿਆ ਏ ਨਾਨਕ ਕਾਮਣ ਸਦਾ ਸੁਹਾਗਣ, ਨਾ ਪਿੰਨ ਮਰੈ ਨਾ ਜਾਏ। ਗੌੜੀ ਮਹੱਲਾ ਤੀਜਾ, ਕਾਮਣ ਹਰ ਰਸ ਬੇਦੀ ਜੀਓ, ਹਰ ਕੈ ਸਹਿ ਸੁਭਾਏ, ਮਨ ਮੋਹਿਨ ਮੋਹਿ ਲਿਆ ਜੀਓ, ਦੁਬਧਾ ਸਹਿ ਸਮਾਏ, ਦੁਬਧਾ ਸਹਿ ਸਮਾਏ, ਕਾਮਣ ਵਰ ਪਾਏ, ਗੁਰਮਤੀ ਰੰਗ ਲਾਏ, ਇਹ ਸਰੀਰ ਕੂੜ ਕੁਸੱਤ ਭਰਿਆ ਗਲਤਾਈ, ਪਾਪ ਕਮਾਏ, ਗੁਰਮੁਖ ਭਗਤ ਜਿਤ ਸਹਿਤ ਨੂੰ ਪਜਾਇ, ਬਿਨ ਭਗਤੀ ਮਹਿਲ ਨਾ ਜਾਏ, ਨਾਨਕ ਕਾਮਣ ਪਿਰੈ ਪਿਆਰੇ, ਵਿੱਚੋਂ ਆਪ ਗਵਾਏ, ਕਾਮਣ ਪਿਰ ਪਾਇਆ ਜੀਓ, ਗੁਰ ਕੈ ਭਏ ਪਿਆਰੇ, ਰਹਿਣ ਸੁਖ ਸੁੱਤੀ ਜੀਓ, ਅੰਤਰ ਉਰ ਧਾਰੇ, ਅੰਤਰ ਉਰ ਧਾਰੇ, ਮਿਲੀਏ ਪਿਆਰੇ, ਅੰਦਿਨ ਦੁੱਖ ਨਿਵਾਰੇ, ਅੰਤਰ ਮਹਿਲ ਪਿਰ ਰਾਵੇ, ਕਾਮਣ ਗੁਰਮਤੀ ਵਿਚਾਰੇ, ਅੰਮ੍ਰਿਤ ਨਾਮ ਪੀਆ ਦਿਨ ਰਾਤੀ, ਦੁਬਧਾ ਮਾਰ ਨਿਵਾਰੇ, ਨਾਨਕ ਸੱਚ ਮਿਲੀ ਸੁਹਾਗਣ, ਗੁਰ ਕੈ ਹੇ ਤਾ ਪਾਰੇ, ਆਵੋ ਮੈਂ ਦਇਆ ਕਰੇ ਜੀਓ, ਪ੍ਰੀਤ ਮਿਆਤ ਪਿਆਰੇ, ਕਾਮਣ ਬਿਨੋ ਕਰੇ ਜੀਓ, ਸਤ ਸ਼ਬਦ ਸਿਗਾਰੇ, ਸਤ ਸ਼ਬਦ ਸਿਗਾਰੇ, ਹਾਂ ਮੈਂ ਮਾਰੇ, ਗੁਰਮੁਖ ਕਰ ਸਵਾਰੇ, ਜੁਗ ਜੁਗ ਏਕੋ ਸੱਚਾ ਸੋਈ, ਬੂਝੈ ਗੁਰ ਵਿਚਾਰ, ਬੂਝੈ ਗੁਰ ਵਿਚਾਰੇ, ਮਨਮੁਕਾਮ ਵਿਆਪੀ ਮੋਹ ਸੰਤਾਪੀ, ਕਿਸੇ ਅੱਗੇ ਜਾਏ ਪੁਕਾਰੇ, ਨਾਨਕ ਮਨਮੁਖ ਥਾਂ ਨਾ ਪਾ ਥਾਉ ਨਾ ਪਾਏ, ਬਿਨ ਗੁਰ ਹੱਥ ਪਿਆਰੇ, ਮੁੰਦਨਿਆ ਮੁੰਦ ਇਆਣੀ ਭੋਲੀ, ਨਿਗੁਣੀਆਂ ਜੀਓ, ਪਰ ਅਗਮ ਅਪਾਰਾ, ਆਪੇ ਮੇਲ ਮਿਲਿਆ ਜਿਓ, ਆਪੇ ਬਖਸ਼ਣ ਹਾਰਾ, ਅਵਗੁਣ ਬਖਸ਼ਣ ਹਾਰਾ, ਕਾਮਣ ਕੰਤ ਪਿਆਰਾ, ਕਟਕੜ ਰਿਹਾ ਸਮਾਈ, ਪ੍ਰੇਮ ਪ੍ਰੀਤ ਪਾਏ ਭਗਤੀ ਪਾਈ ਹੈ, ਸਤਿਗੁਰੂ ਪੂਜ ਬੁਜਾਈ, ਸਦਾਨੰਦ ਰਹਿ ਦਿਨ ਰਾਤੀ, ਅੰਦਰ ਰਹਿ ਲਿਵ ਲਾਈ, ਨਾਨਕ ਸਹਿਜੇ ਹਰ ਵਰ ਪਾਇਆ, ਸਾਧਨ ਨੌਨ ਦਪਾਈ, ਗੌੜੀ ਮਹੱਲਾ ਤੀਜਾ, ਮਾਇਆ ਸਰ ਸਬਲ ਵਰਤੈ ਜੀਓ, ਕਿਉਂ ਕਰ ਦੁੱਤਰ ਤਰਿਆ ਜਾਏ, ਰਾਮ ਨਾਮ ਕਰ ਬੋਥਾ ਜੀਓ, ਸ਼ਬਦ ਖੇਵਟ ਵਿੱਚ ਪਾਏ, ਸ਼ਬਦ ਖੇਵਟ ਵਿੱਚ ਪਾਏ, ਹਰਿਆ ਪ ਲੰਘਾਏ, ਇਨ ਬਿਰ ਦੁੱਤਰ ਤਰੀਆ, ਗੁਰਮੁਖ ਭਗਤ ਪ੍ਰਾਪਤ ਹੋਵੈ, ਜੀਵਤਿਆਂ ਇਉਂ ਮਰੀਐ, ਖਿਨ ਮੈਂ ਰਾਮ ਨਾਮ ਕਿਲਵ ਕਾਟੇ ਪਏ ਪਵਿੱਤਰ ਸਰੀਰਾ, ਨਾਨਕ ਰਾਮ ਨਾਮ ਨਿਸਤਾਰਾ, ਕੰਚਨ ਭਏ ਮਨੂਰਾ, ਇਸਤਰੀ ਪੁਰਖ ਕਾਮ ਵਿਆਪੇ ਜੀਓ, ਰਾਮ ਨਾਮ ਕੇ ਵਜਨ ਜਾਣੀ, ਮਾਤ ਪਿਤਾ ਸਤ ਭਾਈ ਖਰੇ ਪਿਆਰੇ ਜੀਓ, ਡੂ ਮੋਏ ਬਿਨ ਪਾਣੀ, ਡੂ ਮੋਏ ਬਿਨ ਪਾਣੀ, ਗਤ ਨਹੀਂ ਜਾਣੀ, ਹਉਮੈ ਤਤ ਸੰਸਾਰੇ, ਜੋ ਆਇਆ ਸੋ ਸਭ ਕੋ ਜਾ ਸੀ ਉਬਰੇ, ਗੁਰ ਵਿਚਾਰੇ, ਗੁਰਮੁਖੋ ਰਾਮ ਨਾਮ ਵਖਾਣਾ, ਅੰਤਰੈ ਕੁਲ ਤਾਰੇ, ਨਾਨਕ ਨਾਮ ਵਸੈ ਕਟੇ ਅੰਤਰ, ਗੁਰਮਤਿ ਮਿਲੇ ਪਿਆਰੇ, ਰਾਮ ਨਾਮ ਮਿਨਕੋ ਥਿਰ ਨਾਈ ਜੀਓ, ਬਾਜੀ ਹੈ ਸੰਸਾਰਾ, ਦ੍ਰਿੜ ਭਗਤ ਸੱਚੀ ਜੀਓ, ਰਾਮ ਨਾਮ ਵਪਾਰਾ, ਰਾਮ ਨਾਮ ਵਪਾਰਾ, ਅਗਮ ਅਪਾਰਾ, ਗੁਰਮਤੀ ਤਨ ਪਾਈ ਹੈ, ਸੇਵਾ ਸੁਰਤ ਭਗਤ ਇਹ ਸਾਚੀ, ਵਿੱਚੋਂ ਆਪ ਗਵਾਈ ਹੈ, ਹਮ ਮਤ ਹੀਣ ਮੂਰਖ ਮੁਗਧ, ਅੰਧੇ ਸਤਿਗੁਰ ਮਾਰਗ ਪਾਏ, ਨਾਨਕ ਗੁਰਮੁਖ ਸਦ ਸਹਾਏ, ਅੰਤਨ ਹਰ ਗੁਣ ਗਾਏ, ਆਪ ਕਰਾਏ ਕਰੇ ਆਪ ਜੀਓ, ਆਪੇ ਸ਼ਬਦ ਸਵਾਰੇ, ਆਪੇ ਸਤਿਗੁਰ ਆਪ ਸ਼ਬਦ ਜੀਓ, ਜੁਗ ਜੁਗ ਭਗਤ ਪਿਆਰੇ, ਜੁਗ ਜੁਗ ਭਗਤ ਪਿਆਰੇ, ਆਪ ਸਵਾਰੇ, ਆਪੇ ਭਗਤੀ ਲਾਏ, ਆਪੇ ਦਾਨਾ ਆਪੇ ਬਿਨਾ, ਆਪੇ ਸੇਵ ਕਰਾਏ, ਆਪੇ ਗੁਣਦਾਤਾ ਗੁਣ ਕਾਟੇ, ਹਿਰਦੈ ਨਾਮ ਵਸਾਏ, ਨਾਨਕ ਸਤਿ ਬਲਿਹਾਰੀ ਵਿੱਚ ਸੱਚੇ ਵਿਟੋਂ, ਆਪੇ ਕਰੇ ਕਰਾਏ, ਗੌੜੀ ਮਹੱਲਾ ਤੀਜਾ।

ਕਰ ਬੈਠਿਆਂ ਹਰ ਪਾਏ ਸਦਾ ਚਿੱਤ ਲਾਏ ਸਹਿਜੇ ਸਤ ਸੁਭਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸਨੂੰ ਆਪ ਕਰਾਏ ਨਾਮੋ ਬੀਜੇ ਨਾਮੋ ਜੰਮੈ ਨਾਮੋ ਮਨ ਵਸਾਏ ਨਾਨਕ ਸਤਨਾਮ ਵਡਿਆਏ ਪੂਰਬ ਲਿਖਿਆ ਪਾਏ ਹਰ ਕਾ ਨਾਮ ਮਿੱਠਾ ਪਿਰਾ ਜੀਉ ਜਾ ਚਾਖਾ ਚਿੱਤ ਲਾਏ ਰਸਨਾ ਹਰ ਰਸ ਚਾਖ ਮੋਏ ਜੀਉ ਅਨੰਦ ਸਦ ਗਵਾਏ ਸਦਾ ਹਰ ਰਸ ਪਾਏ ਜਾਂ ਹਰ ਪਾਏ ਰਸਨਾ ਸ਼ਬਦ ਸੁਹਾਏ ਨਾਮ ਤਿਆਏ ਸਦਾ ਸੁਖ ਪਾਏ ਨਾਮ ਰਹਿ ਲਿਵਲਾਏ ਨਾਮੇ ਉਪਜੇ ਨਾਮੇ ਬਿਨਸੈ ਨਾਮੇ ਸਤਿ ਸਮਾਏ ਨਾਨਕ ਨਾਮ ਗੁਰਮਤੀ ਪਾਈਏ ਆਪੇ ਲੈ ਲਵਾਏ ਇਹ ਵਡਾਣੀ ਚਾਕਰੀ ਪਿਰਾ ਜੀਓ ਤਨ ਛੋੜ ਪਰਦੇਸ ਸਿਧਾਏ ਦੂਜਾ ਕਿਨਾ ਸੁਖ ਨਾ ਪਾਇਓ ਪਿਰਾ ਜੀਓ ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਪਰਮ ਭੁਲਾਏ ਉਹ ਕਿਉਂ ਕਰ ਸੁਖ ਪਾਏ

ਆਇਆ ਬਿਮਾਰ ਜਿਨੀ ਦਰਸ਼ਨ ਪਾਇਆ ਜਿਨੀ ਦੁੱਧ ਨੂੰ ਤਨ ਕਹਿਆ ਤਿੰਨ ਜਮ ਨਿਣ ਆਇਆ ਬੇਅੰਤ ਗੁਣ ਤੇਰੇ ਕਥੇ ਨ ਜਾਹੇ ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਗੌੜੀ ਮਹੱਲਾ ਪੰਜਵਾਂ ਸਲੋਕ ਪਤ ਦਸੰਖ ਪੁਨੀਤ ਕਰ ਪੁਨ ਪੁਨ ਬਲਿਹਾਰ ਨਾਨਕ ਰਾਮ ਨਾਮ ਜਪ ਪਾਵਕੋ ਤਿਨ ਕਿਲ ਵਿਖਦਾ ਹਨਹਾਰ ਸ਼ੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਬਿੰਦਾ ਹਰ ਮਾਧੋ ਧਿਆਏ ਮਨਾ ਮੁਰਾਰ ਮੁਕੰਦੇ ਕਟੀ ਅਕਾਲ ਦੁੱਖ ਫਾਧੋ ਦੁੱਖ ਹਰਨ ਦੀਨ ਸਰਨ ਸ੍ਰੀ ਧਰ ਚਰਨ ਕਮਲ ਅਰਾਧੀਐ ਜਮ ਪੰਥ ਬਿਖੜਾਗਨ ਸਾਗਰ ਨਿਮਖ ਸਿਮਰਤ ਸਾਧੀਐ ਕਲ ਮਲੈ ਦਿੱਤਾ ਸੁਧ ਕਰਤਾ ਦਿਨ ਸਰਹਿਣ ਅਰਾਧੋ ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾ ਦਮੋਦਰ ਦੁੱਖ ਹਰ ਪੈ ਪੰਜਨ ਹਰ ਰਾਇਆ ਸ੍ਰੀ ਰੰਗੋ ਦਿਆਲ ਮਨੋਹਰ ਭਗਤ ਵਿਚਲ ਬਿਰਦਾਇਆ ਭਗਤ ਵਿਚਲ ਪੁਰਖ ਪੂਰਨ ਮਨੈ ਚਿੰਦਿਆ ਪਾਈਐ ਤਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿੱਧ ਗਣਗ ਧਰਮ ਮੁੰਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਵ ਕਲਾ ਜਨਧਾਰੀ

ਬੇਦਾਰੋ ਰੋਗ ਸੋਗ ਸਭ ਦੋਗ ਬਿਨਸੈ ਜਪਤ ਨਾਮ ਬਰਾਰੇ ਬਿਨਵੰਤ ਨਾਨਕ ਕਰੋ ਕਿਰਪਾ ਸਮਰੱਥ ਸਭ ਕਲ ਧਾਰੀ ਗੁਣ ਗਾਓ ਮਨਾ ਚੁਤ ਅਬਨਾਸੀ।

Wahe Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਣੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ।

0: ਕਹਿ ਸਿਮਰਨ ਹਰ ਗੁਣ ਬਾਣੀ,
1: ਪ੍ਰਭ ਕਹਿ ਸਿਮਰਨ ਸਹਿਜ ਸਮਾਨੀ,
0: ਪ੍ਰਭ ਕਹਿ ਸਿਮਰਨ ਨਿਚਲ ਆਸਨ,
1: ਪ੍ਰਭ ਕਹਿ ਸਿਮਰਨ ਕਮਲ ਵਿਗਾਸਨ,
0: ਪ੍ਰਭ ਕਹਿ ਸਿਮਰਨ ਅਨਚਨਕਾਰ,
1: ਪ੍ਰਭ ਸਿਮਰਨ ਕਾ ਅੰਤ ਨਾ ਵਾਰ,
0: ਸਿਮਰੇ ਸੇ ਜਨ ਜਨ ਕੋ ਪ੍ਰਮਿਆ,
1: ਨਾਨਕ ਤਿਨ ਜਨ ਸਰਣੀ ਪਿਆ,
0: ਹਰ ਸਿਮਰਨ ਕਰ ਭਗਤ ਪਲਟਾਏ,
1: ਹਰ ਸਿਮਰਨ ਲਗ ਭੇਦ ਉਪਾਏ,
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ,
1: ਹਰ ਸਿਮਰਨ ਨੀਚ ਘੁੰਡ ਜਾਤੇ,
0: ਹਰ ਸਿਮਰ ਧਾਰੀ ਸਭ ਤਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ।

0: ਕ੍ਰਿਸ਼ਨ ਦੀ।
1: ਜੈ ਮਾਤ ਪਿਤਾ ਸਤਮੀਤ ਨਾ ਭਾਈ,
0: ਮਨੁਹਾ ਨਾਮ ਤੇਰਾ ਸੰਗ ਸਹਾਈ।
1: ਜੈ ਮਹਾ ਭਿਆਨ ਦੂਤ ਦਮਦਲ ਹੈ,
0: ਕੇਵਲ ਨਾਮ ਸੰਗ ਤੇਰਾ ਚਲੈ।
1: ਜੈ ਮੁਸ਼ਕਲ ਹੋਵੇ ਅਤ ਭਾਰੀ,
0: ਹਰ ਕੋ ਨਾਮ ਕਿਨਮਾਏ ਉਧਾਰੀ।
1: ਅਨਕ ਪੁਨੇ ਚੰਨ ਕਰਤ ਨਹੀਂ ਤਰੇ,
0: ਹਰ ਕੋ ਨਾਮ ਕੋਟ ਪਾਪ ਪਰ ਹਰੇ।
1: ਗੁਰਮੁਖ ਨਾਮ ਜਪੋ ਮਨ ਮੇਰੇ,
0: ਨਾਨਕ ਪਾਵੋ ਸੁਖ ਗਨੇਰੇ।
1: ਸਾਧ ਸਹਿ ਕੋ ਰਾਜਾ ਦੁਖੀਆ,
0: ਹਰ ਕਾ ਨਾਮ ਜਪਤ ਹੋਏ ਸੁਖੀਆ।
1: ਲਾਖ ਕਰੋੜੀ ਬੰਧਨਾ ਭਰਾ,
0: ਹਰ ਕਾ ਨਾਮ ਜਪਤ ਨਿਸਰੈ।
1: ਅਨਕ ਮਾਇਆ ਰੰਗ ਤਿਖ ਨਾ ਵਜਾਵੈ,
0: ਹਰ ਕਾ ਨਾਮ ਜਪਤ ਆਗਾਵੈ।
1: ਜੈ ਮਾਰੇ ਜਾਤ ਅਕੇਲਾ,
0: ਹਰ ਨਾਮ ਸੰਗੋ ਸੁਹੇਲਾ।
1: ਐਸਾ ਨਾਮ ਮਨ ਸਦਾ ਧਿਆਈਐ,
0: ਨਾਨਕ ਗੁਰਮੁਖ ਪਰਮਗਤ ਪਾਈਐ।
1: ਸੂਰ ਨਹੀਂ ਗੋਲ ਲਖਵਾਹੀ,
0: ਨਾਮ ਜਪਤ ਪਾਰ ਪਰਾਹੀ।
1: ਮਨ ਬਿੰਜ ਆਏ ਸੰਘਾਰੈ,
0: ਹਰ ਕਾ ਨਾਮ ਤਤਕਾਲ ਉਧਾਰੈ।
1: ਅਨਕ ਜੋ ਜਨਮੈ ਮਰ ਜਾਮ,
0: ਨਾਮ ਜਪਤ ਪਾਵੈ ਵਿਸਰਾਮ।
1: ਹਉ ਮਹਿਲਾ ਮਲ ਕਉ ਨਾ ਧੋਵੈ,
0: ਹਰ ਕਾ ਨਾਮ ਕੋਟ ਪਾਪ ਖੋਵੈ।
1: ਐਸਾ ਨਾਮ ਜਪੋ ਮਨ ਰੰਗ,
0: ਨਾਨਕ ਪਾਈਐ ਸਾਧ ਕੈ ਸੰਗ।
1: ਜੈ ਮਾਰ ਕੇ ਗਨ ਜਾਏ ਨਾ ਕੋਸਾ,
0: ਹਰ ਕਾ ਨਾਮ ਮੁਆ ਸੰਗ ਤੋਸਾ।
1: ਜੈ ਪੈਂਡੇ ਮਹਾ ਅੰਧ ਗੁਆਰਾ,
0: ਹਰ ਕਾ ਨਾਮ ਸੰਗ ਉਜਿਆਰਾ।
1: ਜਾ ਪੰਥ ਤੇਰਾ ਕੋ ਨਾਉ ਸੁਆਨੂ,
0: ਹਰ ਕਾ ਨਾਮ ਕੈ ਨਾਲ ਪਛਾਨੂ।
1: ਜੈ ਮਾ ਭਿਆਨ ਤਪਤ ਵੋ ਕਾਮ,
0: ਹਰ ਕੇ ਨਾਮ ਕੇ ਤੂੰ ਮੂਹ ਪਰ ਸ਼ਾਮ।
1: ਜਾ ਤਿਰਖਾ ਮਤ ਪਜੋ ਕਰਖੈ,
0: ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ।
1: ਭਗਤ ਜਨਾ ਕੀ ਵਰਤਨ ਨਾਮ,
0: ਸੰਗ ਜਨਾ ਕੇ ਮਨ ਵਿਸਰਾਮ।
1: ਹਰ ਕਾ ਨਾਮ ਦਾਸ ਕੀ ਓਟ,
0: ਹਰ ਕੇ ਨਾਮ ਉਦਰੇ ਜਨ ਕੋਟ।
1: ਹਰ ਜਸ ਕਰਤ ਸਨ ਦਿਨ ਰਾਤ,
0: ਹਰ ਹਰ ਔਖਦ ਸਾਧਕ ਮਾਤ।
1: ਹਰ ਜਨ ਕੇ ਹਰ ਨਾਮ ਨਿਦਾਨ,
0: ਹਰ ਬ੍ਰਹਮ ਜਨ ਕੀ ਨੋ ਦਾਨ।
1: ਮਨ ਤਨ ਰੰਗ ਰਤੇ ਰੰਗ ਇੱਕ,
0: ਨਾਨਕ ਜਨ ਕੇ ਬਿਰਤ ਵਿਵੇਕ।
1: ਹਰ ਕਾ ਨਾਮ ਜਨ ਕੋ ਮੁਕਤ ਜਗਤ,
0: ਹਰ ਕੇ ਨਾਮ ਜਨ ਕੋ ਤ੍ਰਿਪਦ ਭੁਗਤ।
1: ਹਰ ਕਾ ਨਾਮ ਜਨ ਕਾ ਰੂਪ ਰੰਗ,
0: ਨਾਮ ਜਗਤ ਕਾ ਪਰੇ ਨਾ ਭੰਗ।
1: ਹਰ ਕਾ ਨਾਮ ਜਨ ਕੀ ਵਡਿਆਈ,
0: ਹਰ ਕੇ ਨਾਮ ਜਨ ਸੋਭਾ ਪਾਈ।
1: ਹਰ ਕਾ ਨਾਮ ਜਨ ਕੋ ਭੋਗ ਜੋਗ,
0: ਨਾਮ ਜਗਤ ਕਸ਼ਟ ਨਹੀਂ ਵਿਯੋਗ।
1: ਜਨ ਰਾਤਾ ਹਰ ਨਾਮ ਕੀ ਸੇਵਾ,
0: ਨਾਨਕ ਪੂਜੇ ਹਰ ਹਰ ਦੇਵਾ।
1: ਹਰ ਹਰ ਜਨ ਕੈ ਮਾਲ ਖਜ਼ੀਨਾ,
0: ਹਰ ਤਨ ਜਨ ਕੋ ਆਪ ਕਰ ਦੀਨਾ।
1: ਹਰ ਹਰ ਜਨ ਕੈ ਓਟ ਸਤਾਣੀ,
0: ਹਰ ਪ੍ਰਤਾਪ ਜਨ ਔਰ ਨਾ ਜਾਣੀ।
1: ਪੋਤ ਪੋਤ ਜਨ ਹਰ ਸਾਤੇ,
0: ਸੁਨ ਸਮਾਦ ਨਾਮ ਰਸਮਾਤੇ।
1: ਆਠ ਪਹਿਰ ਜਨ ਹਰ ਜਪੇ,
0: ਹਰ ਕਾ ਪ੍ਰਗਟ ਪ੍ਰਗਟ ਨਹੀਂ ਛਪੇ।
1: ਹਰ ਕੀ ਭਗਤ ਮੁਕਤ ਵੋ ਕਰੇ,
0: ਨਾਨਕ ਜਨ ਸੰਕੇਤੇ ਕਰੇ।
1: ਪਾਰ ਜਾਤ ਹਰ ਕੋ ਨਾਮ, ਸਭ ਤੇ ਉਤਮ ਹਰ ਕੀ ਕਥਾ। ਨਾਮ ਕੀ ਮਹਿਮਾ ਸੰਤ ਰਸ ਵਸੈ,
0: ਸੰਤ ਪ੍ਰਤਾਪ ਗੁਰ ਸਭ ਨਸੈ।
1: ਸੰਤ ਕਾ ਸੰਗ ਬਟਭਾਗੀ ਪਾਈਐ,
0: ਸੰਤ ਕੀ

0: ਸਭ ਧਿਆਨ
1: ਖੜ ਸ਼ਾਸਤਰ ਸਿਮਰਤ ਵਿਖਿਆਨ
0: ਯੋਗ ਵਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨਮਤ ਦੇਖ ਰਿਹਾ
0: ਹਨ ਬਰਕਾਰ ਕੀਏ ਬਹੁ ਜਤਨਾ
1: ਹੁਨ ਦਾਨ ਹਮੇ ਬਹੁ ਰਤਨਾ
0: ਸ੍ਰੀ ਕਟਾਏ ਹਮੇ ਕਰ ਰਾਤੀ
1: ਵਰਤ ਨੇਮ ਕਰੇ ਬਹੁ ਪਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ
0: ਨੌ ਖੰਡ ਪ੍ਰਿਥਵੀ ਫਿਰੇ ਚ ਜੀਵੈ
1: ਮਾਂ ਦਾਸ ਤਪੀ ਸਰ ਥੀਵੈ
0: ਅਗਨ ਮੈਂ ਹੋਤ ਪ੍ਰਾਨ
1: ਵਰ ਘੁੰਮ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ ਨਿਮ ਨਿਮ ਕਰ ਸੀ ਕਟਾਵੈ ਹਰ ਕੇ ਨਾਮ ਸੰਸਾਰ ਕੁਛ ਨਾਹੀ
1: ਗੁਰਮੁਖ ਨਾਮ ਜਪਤ ਗਤ ਪਾਵੇ
0: ਮਨ ਕਾਮਨਾ ਤੀਰ ਦੇ ਛੁਟੇ
1: ਗੁਮਾਨਾ ਮਨ ਤੇ ਰੁਟੇ।

0: ਜੈ ਜਨ ਕੋ ਬਾਬ ਦਰਸ ਬਿਆਸਾ
1: ਨਾਨਕ ਤਾ ਕੇ ਬਲ ਬਲ ਜਾਸਾ
0: ਕਲ ਪੁਰਖ ਮੈਂ ਪੁਰਖ ਪ੍ਰਧਾਨ
1: ਸੰਜਾ ਕਾ ਮਿਟੇ ਅਭਿਮਾਨ
0: ਆਸ ਗੋ ਜਾਣੇ ਨੀਚਾ
1: ਸੋ ਗਨੀਏ ਸਭ ਤੇ ਉੱਚਾ
0: ਜਾਂ ਕਾ ਮਨ ਸ ਹੋਏ ਸਲਕੀ।

0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਦਮੈ ਜਾਨੋ ਆਪੇ
1: ਆਪਨ ਸੰਗ ਆਪ ਪ੍ਰਭਰਾਤੇ
0: ਤੁਮਰੀ ਉਤ ਤੁਮ ਤੇ ਹੋਏ
1: ਨਾਨਕ ਅਵਰ ਨਾ ਜਾਣ ਸਕੋਏ
0: ਸਰ ਧਰਮ ਹੈ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾ ਸੰਗ ਗੁਰਮਤ ਮਲ ਹਿਰਿਆ
0: ਸਗਲ ਉਦਮ ਹੈ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਵਾਣੀ ਮੈਂ ਵਰਤ ਵਾਣੀ
1: ਹਰ ਕੋ ਜਸ

0: ਜਾਤਾਂ ਤਿਆਗ ਕੌਡੀ ਸੰਗ ਰਚੇ
1: ਝੂਠ ਝੂਠ ਸੰਗ ਮਚੇ
0: ਜੋ ਛੱਡਣਾ ਸੋ ਵੈਸਤਾ ਕਰ ਮਾਨੇ
1: ਜੋ ਹੋਵਨ ਸੋ ਦੂਰ ਪਰਾਨੇ
0: ਛੋੜ ਜਾਏ ਤਿਸ ਕਾ ਸ਼ਰਮ ਕਰੇ
1: ਸੰਗ ਸਹਾਈ ਤਿਸ ਪਰ ਹੈ
0: ਚੰਦ ਲੇਵ ਧਾਰੇ ਤੋਏ
1: ਗਰਦ ਪ੍ਰੀਤ ਪਸੰਦ ਸੰਗ ਹੋ।

ਬੰਦਾ ਕੈਸੇ ਮਾਰਗ ਪਾਵੈ, ਤਾਂ ਬਜਾਰ ਤੂਜੇ ਡੋਰਾ, ਤਾਂ ਵਿਭਾਗ ਗਾਵੇ ਗੰਗਾ।

0: ਬੇਕਾਰਾ
1: ਬਿਨ ਬੂਝੇ ਮਿਥਿਆ ਸਭ ਭਏ
0: ਸਫਲ ਦੇ ਨਾਨਕ ਹਰ ਹਰ ਨਾਮ ਲਏ
1: ਬਿਰਥੀ ਸਾਚ ਕੀ ਆਰਜਾ
0: ਸਾਚ ਬਿਨਾ ਕੈ ਹੋਵਤ ਸੁਚਾ
1: ਬਿਰਥਾ ਨਾਮ ਬਿਨਾ ਤਨ ਆਂਦੋ
0: ਮੁਖਾ ਵਤਾ ਕੈ ਦੁਰਗੰਧ
1: ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਏ
0: ਮੇਗ ਬਿਨਾ ਜਿਉਂ ਕੇ ਕੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
0: ਜੋ ਕਿਰਪਨ ਕੇ ਨਿਰਾ ਰਖਦਾਮ
1: ਤਨ ਤਨ ਤੇ ਜਨ ਜੈ ਕਟ ਵਸੇ ਹੋਰ ਨਾ

0: ਤੁਤਾ ਸਿਉ ਰਾਜ
1: ਜੇ ਪ੍ਰਸਾਦ ਸਾਹਿਬ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਜ ਵਾਏ ਜਵੇ ਸੋ ਨਾਓ
0: ਆਪ ਗਵਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭੂ ਦਿਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ
0: ਪ੍ਰਭ ਦਿਆ ਤੇ ਮਨ ਉਤਮ ਹੋਏ
1: ਸਾਰ ਨਿਦਾਨ ਭਵ ਤੇਰੀ ਮਿਆ
0: ਆਪੋ ਕਛੂ ਨ ਕਿਨ ਹੋ ਲਿਆ
1: ਜਦ ਲਾ

ਜੋਤ ਕਿਤੇ ਨਾ ਪਾਈਏ ਧਰਮ, ਜਿਸਕੇ ਮਨ ਭਾਵ ਰਾਮ ਕਾ ਨਿਵਾਸ, ਆਤਮ ਰਾਮ ਤੇ ਨਜ਼ਰੀ ਆਇਆ, ਭਲਾ ਨਿਟ ਨਿਟ ਹਰ ਜਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਸਗਲ ਸੰਗ ਆਤਮ ਦਾਸ, ਰੱਬ ਕੀ ਆਗਿਆ ਆਤਮ ਹਤਾਵੈ, ਤੈਸਾ ਹਰਗ ਤੈਸਾ ਸੋਗਾ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਮਾਨ ਤੈਸਾ ਮਾਨ, ਜੋ ਵਰਤਾਏ ਸਾਈ ਜੋਗਤ, ਪਾਵ ਰੋ ਕੇ ਸਗਲੇ ਠਾਓ।

0: ਗੁਣ ਪਾਖੈ
1: ਪਾਵੇ ਤਾਂ ਪਤਿਤ ਹਦਾਰੇ
0: ਆਪ ਕਰੇ ਆਪਣ ਵਿਚਾਰੇ
1: ਦੋਵਾਂ ਸਿਰਿਆ ਕਾ ਆਪ ਸੁਆਮੀ
0: ਹੇਲੇ ਵਿਖਸੇ ਅੰਤਰ ਜਾਮੀ
1: ਜੋ ਪਾਵੇ ਸੋ ਕਾਰ ਕਰਾਵੇ
0: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
1: ਕੌਮ ਮਨੁੱਖ ਤੇ ਕਿਆ ਹੋਏ ਆਵੇ
0: ਜੋਤਿਸ ਪਾਵੇ ਸੋਈ ਕਰਾਵੇ
1: ਇਸਕੇ ਹਾਥ ਹੋਏ ਤਾਂ ਸਭ ਕੁਛ ਲੇ
0: ਜੋਤਿਸ ਪਾਵੇ ਸੋਈ ਕਰੇ
1: ਅਨਜਾਨ ਤੇ ਵੇਖਿਆ ਮੈਂ ਰਚੇ
0: ਜੇ ਜਾਣਦੇ ਆਪਣੇ ਆਪ ਬਚੇ
1: ਪਰ ਮੈਂ ਭੂਲਾ ਦੇ ਦਸਤਾਵੇ।

0: ਜਿਸ ਕੇ ਅੰਤਰ ਰਾਜ ਅਭਿਮਾਨ ਜੋ ਜਾਣਾ ਮੈਂ ਜੋ ਗੁਣਵੰਤ ਆਪ ਸਕੋ ਕਰਮੰਤ ਕਹਾਵੈ ਧਨ ਭੂਮਗਾ ਜੋ ਕਰੇ ਗੁਮਾਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ ਧਨਵੰਤਾ ਹੋਏ ਕਰ ਗਰਬਾਵੈ ਬਹੁ ਲਸਕਰ ਮਾਨਕ ਉੱਪਰ ਕਰੇ ਆਸ ਸਭ ਤੇ ਆਪ ਜਾਣੇ ਬਲਵੰਤ ਕਿਸੇ ਨੇ ਵਧੇ ਆਪ ਅਹੰਕਾਰੀ ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ ਹੋਰ ਕਰਮ ਕਰੇ ਹੋ ਧਾਰੇ ਅੰਕ ਤਪੱਸਿਆ ਕਰੇ ਅਹੰਕਾਰ ਅੰਕ ਯਤਨ ਕਰ ਆਤਮ ਨਹੀਂ ਦਰਵੈ ਆਪ ਸਕੋ ਜੋ ਭਲਾ ਕਹਾਵੈ ਸਰਬ ਕੀ ਦੇਣ ਜਾ ਕਾ ਮਨ ਹੋਏ ਜਬ ਲਗ ਜਾਣਾ ਮੁਝ ਤੇ ਕਛ ਹੋਏ ਜਬ ਇਹ ਜਾਣਾ ਮੈਂ ਕਿਛ ਕਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਮੋਹ ਮੰਗਣ ਸੰਗ ਮਾਏ
1: ਪ੍ਰਭ
0: ਕਿਰਪਾ ਤੇ ਬੰਧਨ ਟੂਟੈ ਸਹਿਜ ਖਟੇ ਲੱਕ ਕੋਠ ਧਾਵੈ ਅਣਖ ਭੋਗ ਵੇਖਿਆ ਕੇ ਕਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਨਾਮ ਰੰਗ ਸਰਬ ਸੁਖ ਹੋਏ।

0: ਸਤ ਸਤ ਪ੍ਰਭ ਸੁਆਮੀ
1: ਗੁਰ ਪ੍ਰਸਾਦ ਕਿਨੇ ਵਖਿਆਨੀ
0: ਸੱਚ ਸੱਚ ਸੱਚ ਸਭ ਕੀਨਾ
1: ਹੋੜ ਮਦੇ ਕਿਨੇ ਬਿਰਲੇ ਜੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਅਜ ਸੁੰਦਰ ਹੈ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਕਟ ਕਟ ਸੁਣੀ ਸਭਨ ਵਖਿਆ

0: ਜਿਉਪਾਖਾਣ ਨਾਵ ਚੜਤਰ ਜਿਉ ਅੰਧਕਾਰ ਦੀਪ ਪ੍ਰਗਾਸ
1: ਸੰਦੇਖ ਮਨ ਹੋਏ ਵਿਗਾਸ
0: ਜਿਉ ਮਾਂ ਅਧਿਆਨ ਮਹਿ ਮਾਰਗ ਪਾਵੈ
1: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਸੰਤਨ ਕੀ ਬਾਛੋ ਧੂਰ ਮਨ ਮੂਰਖ ਬਿਲ ਲਾਈਐ
1: ਲਿਖਿਆ ਪਾਈਐ
0: ਦੁਖ ਸੁਖ ਪ੍ਰਦੇਵਨ ਹਾਰ ਜੋ ਕੁਛ ਕਰੇ ਸੋਈ ਸੁਖ ਮਾਨ ਕੌਣ ਵਸਤ ਆਈ ਤੇਰੇ ਸੰਗ ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਾਸੇ ਤੀ ਕਰ ਜਾਏ
0: ਜਿਸ ਵਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਕਰ ਪਾਇਆ
0: ਤਦ ਅਭਿਮਾਨ ਲਿਓ ਮਨ ਮੋਲ
1: ਰਾਮ ਨਾਮ ਹਿਰਦੇ ਮੈਂ ਤੋਲ
0: ਲਾਦ ਖੇਵ ਸੰਤ ਸੰਗ ਚਾਲ
1: ਤਿਆਗ ਵਿਖਿਆ ਜੰਜਾਲ
0: ਧਨ ਧਨ ਕਹੇ ਸਭ ਕੋਏ

0: ਦੂਰ ਕਰੋ ਇਸ਼ਨਾਨ
1: ਸਾਧ ਉਪਰ ਜਾਈਏ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ
1: ਸਾਧ ਸੰਗਤ ਕੀਰਤਨ ਗਾਈਐ
0: ਹਰ ਕੇ ਵਿਗਨ ਤੇ ਸਾਧੂ ਰਾਖੈ
1: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਓਟ ਗਹੇ ਸੰਤ ਤਹਿ ਦਰ ਆਇਆ
1: ਸਰਬ ਸੁਖ ਨਾਨਕ ਤੇ ਪਾਇਆ
0: ਮ੍ਰਿਤਕ ਕਉ ਜਵਾਲਨ ਹਾਰ
1: ਭੁੱਖੇ ਕਉ ਦੇਵਤਾ ਦਾਰ
0: ਸਭ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ
1: ਪੁਰਬ ਲਿਖਿਆ ਕਹਿ ਨਾ ਪਾਏ
0: ਸਭ ਕਿਸ ਤਿਸ ਕਉ ਕਰਨੈ ਜੋਗ
1: ਇਸ ਬਿੰਦੂ ਸਰ ਹੋਆ ਨਾ ਹੋਗਾ
0: ਜਪ ਜਨ ਸਦਾ ਸਦਾ

0: ਕਿਤ ਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ
1: ਅਵਨਾਸੀ ਬ੍ਰਹਮਨ ਮਹਿ ਰਾਖ ਪਰੇ ਨਾਹੀ ਕਿਛ ਕੋਈ ਆਪੇ ਬਿਨਾ ਆ ਪੈਦਾਨਾ ਸਵਾ ਬ੍ਰਹਮ ਪਰਮੇਸ਼ਰ ਗੋਬਿੰਦ ਸਾਧ ਤੇਰੇ ਕੀ ਚੰਨੀ ਪਾਓ ਮਨਸਾ।

0: ਭੂਰੇ ਹੋ ਪੂਰਨ ਸਭ ਠਾਏ
1: ਨਾਨਾ ਮਿਤਕਲ ਬੰਦ ਬਨਾਏ
0: ਆਪਣੀ ਕੀਮਤ ਆਪੇ ਪਾਈ
1: ਸਭ ਕਰ ਤਿਸਕੇ ਸਭ ਤਿਸਕੇ ਠਾਓ
0: ਜਬ ਜਬ ਜੀਵੇ ਨਾਨਕ ਹਰ
1: ਨਾਮ ਕੇ ਧਾਰੇ ਸਗਲੇ ਜਨ ਤੋ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ
0: ਨਾਮ ਕੇ ਧਾਰੇ ਸੁਨਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਾਤਾਲ
0: ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆ ਸਭ ਭਵਨ
0: ਨਾਮ ਕੇ ਸੰਗ ਉਦਰੇ ਸੰਸਰਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੇ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਅਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਤਤੁਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਸਿਵ ਜਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਜਨ ਜਾ ਕੇ ਹਿਰਦੇ ਪ੍ਰਵੇਸ਼
1: ਸਤ ਨਿਤ ਬੁਝੇ ਜੇ ਕੋਈ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸਿਸ਼ਟ ਸੁਕਰ ਨਿਹਾਰ
0: ਵਰਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨ ਜਾਣੈ ਕੀਆ
0: ਨਾਨਕ ਜੋ ਸਿਸ ਪਾਵੇ

0: ਚੰਨ ਸਤ ਸਤ ਪਰਸਨਹਾਰ
1: ਸਤ ਸਤ ਸੇਵਦਾਰ
0: ਦਸਨ ਸਤ ਸਤ ਪੇਖਨਹਾਰ
1: ਸਤ ਸਤ ਧਿਆਵਨਹਾਰ
0: ਆਪ ਸਤ ਸਤ ਸਵਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸਤ ਸਤ ਸਤ ਪ੍ਰਭ ਭਗਤਾ
1: ਸੁਰਤ ਸਤ ਸਤ ਜਸ ਸੁਣਦਾ
0: ਗੁਜਨ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਿਨ ਮਾਨਿਆ
1: ਕਰਨ ਕਰਾਵਨ ਤਿਨ ਮੂਲ ਪਛਾਨਿਆ
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
1: ਸਤ ਗਿਆਨ ਸਭ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ
1: ਜਿਸ ਦੇ ਉਪਜਾ ਤਿਸ ਮਾਏ ਸਮਾਨਾ
0: ਵਸਤ ਮਾਲੇ ਵਸਤ ਗਡਾਈ

0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
0: ਨੇਕੀ ਕੀਰੀ ਮੈਂ ਕਰ ਰੱਖੈ
1: ਅਸਮ ਕਰੈ ਲਸਕਰ ਕੋ ਲਾਖੈ
0: ਇਸਕਾ ਸਾਸਨ ਕਾਢਤ ਆਪ
1: ਆਪੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤ ਵੋ ਭਾਤ
1: ਇਸਕੇ ਕਰਤਵ ਬਿਰਤੇ ਜਾਤ
0: ਮਾਰੇ ਨ ਰੱਖੇ ਆਵ ਨ ਕੋਈ
1: ਸਰਬ ਜੀਆ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪ੍ਰਾਣੀ
1: ਜਬ ਨਾਨਕ ਪ੍ਰਭ ਅਲਖ ਵਿਡਾਨੀ
0: ਬਾਰੰ ਬਾਰ ਬਾਰ ਪ੍ਰਭ ਜਪੀਐ
1: ਅੰਮ੍ਰਿਤ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ ਨਾਮ ਧਨ ਨਾਮੋ ਰੂਪ ਰੰਗਾ
1: ਨਾਮੋ ਸੁਖਰ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੇ

0: ਜਾਣਾ
1: ਆਠ ਪਹਿ ਪ੍ਰਭ ਵਸੇ ਹਜੂਰੇ
0: ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇ ਹਾਂ
0: ਮਨ ਤਨ ਆਪਣਾ ਤਿਨ ਜਾਂਦੇ
1: ਜਿਨ ਜਨ ਆਪਣਾ ਪ੍ਰਭੁ ਪਛਾਤਾ
0: ਸੋ ਜਨ ਸਰਬ ਦੁਖ ਕਾ ਦਾਤਾ
1: ਇਸਕੇ ਸਨ ਸਰਬ ਸੁਖ ਪਾਵ ਹੈ
0: ਇਸਕੇ ਦਰ ਸਭ ਪਾਪ ਮਿਟਾਵੇ
1: ਔਰ ਸਿਆਣਪ ਸਗਲੀ

0: ਗੁਰੂ ਆਖਿਓ ਜਾ ਕਹ ਮੰਤਰ
1: ਅੰਮ੍ਰਿਤ ਦ੍ਰਿਸ਼ ਵੇਖੇ ਹੋ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਪਾਵੇ ਤਿਸ ਲੈ ਮਿਲਾਏ
0: ਜੀਵਾ ਏਕ ਉਸਤਤ ਅਨੇਕ
1: ਸਤਿਪੁਰਖ ਪੂਰਨ ਵਿਵੇਕ
0: ਬੋਲ ਨਾ ਪਹੁੰਚਤ ਪ੍ਰਾਣੀ
1: ਅਗਮ ਗੋਚਰ ਪ੍ਰਭ ਨਿਰਵਾਣੀ
0: ਮੇਰਾ ਹਾਰ ਨਿਰਵੈਰ ਸੁਖਦਾਈ
1: ਆਕੀ ਕੀਮਤ ਕਿਨੈ ਨਾ ਪਾਏ
0: ਅਣਕ ਭਗਤ ਬੰਧਨ ਨਿਤ ਕਰ ਹੈ
1: ਚਰਨ ਕਮਲ ਹਿਰਦੈ ਸਿਮਰੈ
0: ਸਤ ਬਲਿਹਾਰੇ ਸਤਿਗੁਰੇ ਆਪਣੇ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ
0: ਇਹੋ ਹਰ ਰਸ ਪਾਵੈ ਜਨ ਕੋਈ
1: ਅੰਮ੍ਰਿਤ ਪੀਵੇ ਅਮਰ ਸੋ ਹੋਏ
0: ਉਸ ਪੁਰਖਾ ਨਾਹੀ ਕਦੇ ਵਿਨਾਸ
1: ਜਾਕੇ ਮਨ ਪ੍ਰਗਟੇ ਗੁਣ ਤਾਸ
0: ਆਠ ਪਹਿਰ ਹਰ ਕਾ ਨਾਮ ਲੇ
1: ਸੱਚ ਉਪਦੇਸ਼ ਸੇਵਕ ਹੋ ਦੇ
0: ਵੋ ਮਾਇਆ ਕੈ ਸੰਗ ਨ ਲੇ ਪਾ
1: ਮਨ ਮੈਂ ਰਾਖੇ ਹਰ ਹਰੇਕ
0: ਅੰਧਕਾਰ ਦੀਪਕ ਪ੍ਰਗਾਸੇ
1: ਨਾਨਕ ਪਰਮੋ ਦੁਖ ਤਰੇ ਨਾਸੇ
0: ਤਬ ਤੁਮ ਆਏ ਠਾਡ ਵਰਤਾਈ
1: ਅਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਭਉ ਚੂਕਾ ਨਿਰਭਉ ਹੋਏ ਬਸੇ
1: ਸਗਲ ਬਿਆਨ ਮਨ ਦੇਖੈ ਨਸੇ
0: ਇਸਕਾ ਸਾਤਨ ਕਿਰਪਾ ਧਾਰੀ
1: ਸੰਜਪ ਨਾਮ ਮੁਰਾਰੀ
0: ਜਿਤ ਪਾਏ ਚੁਕੇ ਭ੍ਰਮ ਗਾਵਣਾ
1: ਸੁਨ ਨਾਨਕ ਹਰ ਹਰ ਜਸ ਸ੍ਰਵਣ
0: ਨਿਰਗੁਣ ਆਪ ਸਰਗੁਣ ਭੀਓ ਹੀ
1: ਕਲਾਤਾਰਜਨ ਸਗਲੀ ਮੋਹੀ
0: ਆਪਣੇ ਚਿਤ ਪ੍ਰਭ ਆਪ ਬਣਾਏ
1: ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਈ
1: ਸਰਵ ਨਿਰੰਤਰ ਏਕੋ ਸੋਏ
0: ਬੋਧ ਬੋਧ ਰਵਿਆ ਰੂਪ ਰਾਂਗਾ
1: ਪ੍ਰਭਾ ਸਾਧ ਕੇ ਸੰਗ।

0: ਪਾਸਾ ਮੀਨ ਬਸਾਰੋ
1: ਕਮਲ
0: ਕੰਨ ਕੰਨ ਸੋ ਪ੍ਰਭ ਸਮਰਥ ਇਹੋ ਤਨ ਸੰਚੋ ਹੋ ਭਗਵੰਤ ਏਕ ਆਸ ਰਾਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਏ
0: ਜਿਸ ਧਨ ਕੋ ਚਾਰ ਕੁੰਟ ਉਠਤਾ ਹੈ ਜਿਸ ਕੋ ਨਿਤ ਵਾਛ ਮੀਤ
1: ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੇ ਭੜੀ ਕਰਨੀ
1: ਸੁਭਾ ਭਜ ਹਰ ਕੀ ਸਰਨੀ
0: ਅਣਕ ਪਾਵੀ ਰੋਗ ਨਾ ਜਾਏ
1: ਰੋਗ ਮਿਟੇ ਹਰ ਅਮ ਖਦ

0: ਡਾਹਰ ਨਾਉ
1: ਸਿਮਰ ਸਦਾ ਸੁਖ ਪਾਓ
0: ਭਵਨ ਸਭੁਨ ਹੋਇ ਆਸਾ
1: ਅਗਰ ਪਾਇ ਆਤਮ ਪ੍ਰਕਾਸ਼
0: ਤਦ ਕਰ ਜਾਏ ਵਸੇ ਅਵਨਾਸੀ
1: ਕਹੋ ਨਾਨਕ ਕਾਟੀ ਜਨ ਫਾਸੀ
0: ਅਤ ਵਿਚਾਰ ਕਹੇ ਜਨ ਸਾਚਾ
1: ਜਨ ਮਰੇ ਸੋ ਕਾਚੋ ਕਾਚਾ
0: ਆਵਾ ਗਵਨ ਮਿਟੈ ਪ੍ਰਭ ਦੇ ਸੇਵਾ
1: ਤਿਆਗ ਸਰਨ ਗੁਰਦੇਵ
0: ਜੋ ਰਤਨ ਜਨ ਕਾ ਹੋਏ ਉਧਾਰ
1: ਹਰ ਸਿਮਰ ਪ੍ਰਾਣ ਆਧਾਰ
0: ਅਣਕ ਪਾਵਣ ਛੂਟਣ ਹਾਰੇ
1: ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਬੰਛਤ ਨਾਨਕ ਫਲ ਪਾਏ
0: ਸੰਗ ਨ ਚਾਲਸ ਤੇਰੇ ਧਨਾ
1: ਤੂੰ ਕਿਆ ਲਪਟਾਵੇ ਮੂਰਖ ਮਨਾ
0: ਸੁਤ ਮੀਤ ਕੁਟੁੰਬ ਅਰਵੰਤਾ
1: ਇਨਕੇ ਕਹੋ ਤਨ ਪਵਨ ਸੁਨਾਧਾ
0: ਰਾਜ ਰੰਗ ਮਾਇਆ ਵਿਸਤਾਰ
1: ਇਨਕੇ ਕਹੋ ਕਵਨ ਛੁਟਕਾਰ
0: ਅਸਤੀ ਰਥ ਸਵਾਰੀ
1: ਝੂਠਾ ਡੰਬ ਝੂਠ ਪਾਸਾਰੀ
0: ਜਿੰਦੀਏ ਤਿਸ ਬੁਝੇ ਨਾਮ ਬਿਗਾਨਾ
1: ਨਾਮ ਵਿਸਾਰ ਨਾਨਕ ਪਛਤਾਨਾ
0: ਰੂਪੀ ਮਾਤੂ ਲੇਹੇ ਆਨੇ
1: ਭਗਤ ਬਿਨਾ ਬੜ ਡੂਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ
0: ਚਰਨ ਕਮਲ ਰਾਖੋ ਮਨ ਮਾਹੇ
1: ਜਨਮ ਜਨਮ ਕੇ ਕਿਰ ਬਿਖ ਜਾਏ
0: ਆਪ ਜਪੋ ਅਵਰਾ ਨਾਮ ਜਪਾਵੋ
1: ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ
1: ਸਹਿ ਸੁਭਾਇ ਨਾਨਕ ਗੁਣ ਗਾਓ
0: ਗੁਣ ਗਾਵਤ ਤੇਰੀ ਉਤਰ ਸਮੈਲ
1: ਬਿਨਸ ਜਾਏ ਹਉਮੈ ਬਿਖ ਫੈਲ
0: ਹੋਏ ਚਿੰਤ ਬਸੇ ਸੁਖ ਨਾਲ
1: ਸਾਸ ਗ੍ਰਾਸਰ ਨਾਮ ਸਮਾਲ
0: ਚਾਰ ਸਿਆਣ ਸੰਗ ਲੀਮਨਾ
1: ਸਾਸ ਸੰਗ ਪਾਵੇ ਸਤਨਾ
0: ਹਰ ਪੂੰਜੀ ਸੱਚ ਕਰਿਓ ਵਿਹਾਰ
1: ਸੁਧਰ ਗਿਆ ਜੈਕਾਰ
0: ਸਰਮ ਨਿਰੰਤਰ ਏਕੋ ਦੇਖਾ
1: ਨਾਨਕ ਜਾ ਕੇ ਮਸਤਕ ਲੇਖ।

0: ਹੋਏ
1: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਈ ਅਸਥਾਨ
1: ਹੋਵੇ ਆਪਣ ਜਾਨ
0: ਤਨ ਖਾਟ ਚਲੇ ਜਨ ਸੋਏ
1: ਨਾਨਕ ਜਿਸੇ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿੱਧ ਨਵ ਨਿਧ
1: ਬੁੱਧ ਗਿਆਨ ਸਰਬ ਤੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾ ਚਿੱਤ ਕਰ ਧਾਰਿਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਠ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸਿਰ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।